ਤੁਰੇ ਪੁਰਾਣੇ ਪੌਣ ਵੇਖ ਹਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਭਾਮ ਦੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਕ ਮਰਨ ਵਿਸਾਰਿਆ ਜਰਾਈ ਜੋ ਬਨਹਾਰਿਆ ਜਰਾਈ।

ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ।

ਕੌੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ

ਪੰਡ ਨਿਮੀਏ ਪੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾ ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਧਾ ਸੋ ਕਿਉਂ ਮੰਦਾ ਆਖੀਏ ਜਿਜਮੈ ਰਾਜਾ ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨ ਕੋਏ ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲ।

ਥੋੜੀ ਸਭ ਕੋ ਆਖੇ ਆਪਣਾ ਅੱਜ ਸੁਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗਤਾਂ ਕਾਇਤ ਗਰਭ ਹੰਡੀਐ ਮੰਦਾ ਕਿਸੇ ਨਾ ਆਖੀਐ।

ਥੋੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ।

ਕੁੜੀ ਜਿੱਥੇ ਵੇ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਪੂਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ ਕਿਸ਼ਲਾਹੀ ਉੱਪਰ ਘਾਲੀਏ ਕਿਸ਼ਲਾਹੀ ਉੱਪਰ ਘਾਲੀ।

ਥੋੜੀ ਚੱਕਰ ਲੱਗੇ ਚੱਕਰੀ ਜੇ ਚਲੇ ਖਸਮੇ ਪਾਏ ਹੁਰਮਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਹ ਪਾਣਾ ਖਾਏ ਜਿਸਤਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੇ ਅਰਦਾਸ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵਜ ਰਹੇ ਨੇ। ਆਓ ਸੁਣੀਏ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਵਾਣ ਤੈਨੂੰ ਪ੍ਰਭ ਸੰਗ ਮਾਉ ਲਿਆ ਸਮਰੱਥ ਪੁਰਖਿਆ ਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ।

ਜੇ ਕਿਸੇ ਨੇ ਠੀਕ ਹੀ ਕਿਹਾ, ਦੁਨੀਆ ਦੀ ਦੁਕਾਨਾਂ ਵਿੱਚ ਤਾਂ ਕੇਵਲ ਚੀਜ਼ਾਂ ਹੀ ਖਰੀਦੀਆਂ ਜਾਂਦੀਆਂ, ਪਰ ਗੋਵਿੰਦ ਗੋਪਾਲ ਕਨ੍ਹਈਆ ਉਹ ਬਾਜ਼ਾਰ ਵਿੱਚ ਨਹੀਂ, ਦੁਨਿਆਵੀ ਬਾਜ਼ਾਰ 'ਚ ਨਹੀਂ, ਸਿਰਫ ਮਨ ਦੇ ਬਾਜ਼ਾਰ ਵਿੱਚ ਹੀ ਮਿਲਦੇ ਨੇ। ਅਤੇ ਇਸ ਨੂੰ ਖਰੀਦਣ ਲਈ ਕੋਈ ਪੈਸਾ ਨਹੀਂ ਲੱਗਦਾ, ਸਗੋਂ ਸਮਰਪਣ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹੁਣੇ ਤੁਸੀਂ ਸੁਣ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਲਈ ਕਰੋ ਥੋੜ੍ਹਾ ਜਿਹਾ ਇੰਤਜ਼ਾਰ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਓ
1: ਜੈ ਹਿੰਦ ਜੀ ਜੈ ਹਿੰਦ ਰੁੜੀਆ ਰਾਮ ਜੀ ਸੁਣਾਓ ਕੀ ਹਾਲ ਚਾਲ ਆ
0: ਤਕੜਾ ਤਕੜਾ ਤਕੜਾ ਸ਼ੁਕਰ ਸ਼ੁਕਰ ਮਾਲਕ ਦਾ ਤੁਸੀਂ ਆਪਣਾ ਦੱਸੋ
1: ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਜਦੋਂ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਬਈ ਜਿਹੜਾ ਕੰਮ ਉਹ ਕਰੋ ਕਿ ਜਿਹਦੇ 'ਚ ਬੰਦਾ ਹਮੇਸ਼ਾ ਹੀ ਖੁਸ਼ ਰਹੇ
0: ਆਹ
1: ਅਤੇ ਬੂਟੇ ਲਾਉਣਾ ਕਹਿੰਦੇ ਇਹੋ ਜਿਹਾ ਕੰਮ ਆ ਬਾਗ ਲਾਉਣਾ ਅਤੇ ਪੀੜ੍ਹੀਆਂ ਹੀ ਖੁਸ਼ ਰਹਿੰਦੀਆਂ ਜੀ ਇੱਕ ਵਾਰ ਲਾ ਲਓ ਤਾਂ
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਦੇਖੋ ਦੂਸਰਾ ਪੱਖ ਇਹ ਵੀ ਆ ਜਾਂਦਾ ਹੈ ਸੰਧੂ ਸਾਹਿਬ ਕਿ ਅੱਜ ਸਮੇਂ ਦੀ ਲੋੜ ਚਾਹੇ ਆਪਾਂ ਫਸਲੀ ਭਿੰਨਤਾ ਕਰਕੇ ਲਾ ਲਈਏ ਚਾਹੇ ਆਪਣੀ ਸਰੀਰ ਦੀਆਂ ਜ਼ਰੂਰਤਾਂ ਕਰਕੇ ਲਾ ਲਈਏ ਕਿਉਂਕਿ ਸਾਡੇ ਲਈ ਜਿੰਨੀਆਂ ਸਬਜ਼ੀਆਂ ਜ਼ਰੂਰੀ ਆ ਫਲ ਫਰੂਟ ਵੀ ਉਨਾ ਜ਼ਿਆਦਾ ਜ਼ਰੂਰੀ
1: ਬਹੁਤ ਜ਼ਰੂਰੀ ਆ ਜੀ ਬਹੁਤ ਜ਼ਰੂਰੀ ਆ ਜਿਹੜੇ ਦੇਖੋ ਆਪਾਂ ਕਹਿੰਦੇ ਨਾ ਸੰਤੁਲਿਤ ਖੁਰਾਕ
0: ਹਾਂ
1: ਉਹਦੇ ਵਿੱਚ ਆ ਜਾਂਦੇ ਆ
0: ਨਾਲੇ ਸਿਆਣੇ ਕਹਿੰਦੇ ਵੀ ਜਿਹੋ ਜਿਹਾ ਅੰਨ ਉਹੋ ਜਿਹਾ ਸਾਡਾ ਮਨ ਮਨ ਦੇ ਉੱਤੇ ਅਸਰ ਸਰੀਰ ਦੇ ਉੱਤੇ ਅਸਰ ਪੈਂਦਾ ਹੈ ਸੋ ਇਸ ਕਰਕੇ ਕਿਉਂਕਿ ਜਦੋਂ ਆਪਾਂ ਆਪ ਚੀਜ਼ ਨੂੰ ਪੈਦਾ ਕਰਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਕਿ ਅਸੀਂ ਕੀ ਪੈਦਾ ਕੀਤਾ ਹੈ
1: ਨਾਲੇ ਦੇਖੋ ਰੁੜੀ ਰਾਮ ਜੀ ਕਿ ਬਾਗਵਾਨੀ 'ਚ ਇੱਕ ਗੱਲ ਜ਼ਰੂਰੀ ਹੈ ਵੀ ਕੰਮ ਕਰੋ ਪੱਕੇ ਪੈਰੀਂ ਕਰੋ ਕੋਈ ਕੰਮ ਜਾਂ ਢਿੱਲ ਮੱਠ ਨਹੀਂ ਆਉਣੀ ਚਾਹੀਦੀ ਕਿਉਂਕਿ ਪਤਾ ਬੜੀ ਦੇਰ ਬਾਅਦ ਜਾ ਕੇ ਲੱਗਣਾ ਵੀ ਇੱਥੇ ਆਪਣੇ ਕੋਲ ਘਾਟ ਰਹਿ ਗਈ
0: ਤੇ
1: ਕਈ ਵਾਰ ਉਦੋਂ ਦੂਰ ਕਰਨਾ ਵੀ ਔਖਾ ਹੋ ਜਾਂਦਾ ਵੀ ਮੰਨ ਲਓ ਬੂਟਾ ਹੀ ਮਾੜਾ ਲੱਗ ਗਿਆ ਸਹੀ ਨਸਲ ਨਹੀਂ ਆਪਾਂ ਚੋਣ ਕੀਤੀ ਜਾਂ ਕਿਤੋਂ ਬੂਟਾ ਮਾੜਾ ਲੈ ਆਉਂਦਾ ਜ਼ਮੀਨ ਦੀ ਚੋਣ ਨਹੀਂ ਸਹੀ ਕੀਤੀ ਸੋ ਇਸ ਤਰੀਕੇ ਦੀਆਂ ਫਿਰ ਸਮੱਸਿਆਵਾਂ ਜਿਹੜੀਆਂ ਨਾ ਦੂਰ ਕਰਨੀਆਂ ਔਖੀਆਂ ਹੋ ਜਾਂਦੀਆਂ ਜੀ ਉਦੋਂ
0: ਬਿਲਕੁਲ ਜੀ ਕਿਉਂਕਿ ਦੇਖੋ ਫਸਲੀ ਜਿਹੜੀ ਖੇਤੀ ਹੈ ਉਹਦੇ 'ਚ ਅਸੀਂ ਦੂਰ

0: ਲੈਂਦੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਇਹਦੇ 'ਚ ਫਿਰ ਕੋਈ ਸੰਭਾਵਨਾ ਜਿਹੜੀ ਹੈ ਉਹ ਬਣ ਨਹੀਂ ਸਕਦੀ ਕਿ ਅਸੀਂ ਬਾਅਦ ਦੇ ਵਿੱਚ ਦੇਖੀਏ। ਪਹਿਲੀ ਤਾਂ ਦੇਖੋ ਸੰਧੂ ਸਾਹਿਬ, ਜਿਹੜੀ ਪੱਖ ਇਹੀ ਆ ਜਾਂਦਾ ਕਿ ਕਿਉਂਕਿ ਬੂਟਾ ਉਹੀ ਲੱਗਣਾ ਜੋ ਤੁਹਾਡੇ ਇਲਾਕੇ ਦੇ ਵਿੱਚ ਚੀਜ਼ ਲੱਗਦੀ ਹੈ,
1: ਲਾਗੇ ਚੋਣ ਕਰੋ।
0: ਅਤੇ ਜੇ ਤੁਸੀਂ ਇਹੋ ਜਿਹੇ ਬੂਟੇ ਦੀ ਚੋਣ ਕਰ ਲਈ ਜਿਹੜੇ ਵਾਤਾਵਰਨ ਦੇ ਲਿਹਾਜ਼ ਨਾਲ ਤੁਹਾਡੇ ਬੂਟਾ ਫਿੱਟ ਹੀ ਨਹੀਂ, ਤਾਂ ਇਸ ਕਰਕੇ ਉਹਨੂੰ ਕੋਈ ਫਾਇਦਾ ਨਹੀਂ ਲਾਉਣ ਦਾ। ਵਕਤ ਵੀ ਜ਼ਾਇਆ, ਟਾਈਮ ਪੈਸਾ, ਸਾਰੀਆਂ ਚੀਜ਼ਾਂ ਜ਼ਾਇਆ ਜਾਂਦੀਆਂ ਨੇ। ਅਤੇ ਦੂਸਰੀ ਜਿਹੜੀ ਗੱਲ ਇਹ ਆ ਜਾਂਦੀ ਹੈ ਕਿ ਜਿਹੜੀ ਚੀਜ਼ ਦੇ ਵਿੱਚ, ਕਿਉਂਕਿ ਬੁਨਿਆਦੀ ਸਾਡਾ ਸਰੋਤ ਹੈ ਮਿੱਟੀ, ਜ਼ਮੀਨ, ਕਿ ਉਹ ਜ਼ਮੀਨ ਉਹ ਫਲਦਾਰ ਬੂਟੇ ਦੇ ਲਾਉਣ ਲਈ ਅਨੁਕੂਲ ਹੈ ਜਾਂ ਨਹੀਂ ਹੈ,
1: ਇਹ ਜ਼ਰੂਰ ਬਹੁਤ ਜ਼ਰੂਰੀ ਆ।
0: ਪਰਖ ਕਰਾਉਣੀ ਬੜੀ ਜ਼ਰੂਰੀ ਹੈ।
1: ਹਾਂ, ਦੇਖ ਘੱਟੋ ਘੱਟ 2 ਮੀਟਰ ਦੇ ਨੂੰ ਅਜੇ ਤੱਕ ਦੇ ਨਮੂਨੇ ਲਓ।
0: ਹਾਂ,
1: ਇਹ ਨਹੀਂ ਵੀ ਉੱਪਰ ਉੱਪਰ ਹੀ ਕੰਮ ਨਹੀਂ, ਵਿੱਚ ਕੋਈ ਸਖ਼ਤ ਪੱਥਰੀ ਦੀ ਤਹਿ ਵੱਖਰਾ ਨਮੂਨਾ ਲੈ ਲਓ ਉਹਦਾ ਜੀ, ਤਾਂ ਕਿ ਪਤਾ ਲੱਗ ਜੇ। ਹੁਣ ਦੇਖੋ ਇਹ ਬੂਟੇ ਨੇ ਲੰਮੇ ਸਮੇਂ ਤੱਕ ਰਹਿਣਾ, ਉਹਨੂੰ ਪੂਰੀ ਆਪਾਂ ਨੇ ਜਾਂਚ ਪਰਖ ਕਰਕੇ ਫਿਰ ਆਪਾਂ ਜਿਹੜੀ ਹੈਗੀ ਨਾ, ਜਿੱਦਾਂ ਵੱਖਰੇ ਵੱਖਰੇ ਨਮੂਨੇ ਲੈਣੇ ਹੁੰਦੇ ਰੋੜੀ ਆਰਾਮ ਜੀ, ਜਿੱਦਾਂ ਉੱਪਰਲੀ 15 ਸੈਂਟੀਮੀਟਰ ਲੈ ਲਓ, ਫਿਰ 15 ਤੋਂ 30, ਫਿਰ 30 ਤੋਂ 60, 60 ਤੋਂ 90, 90 ਤੋਂ 120, 120 ਤੋਂ 150, ਅਤੇ 150 ਤੋਂ 200 ਸੈਂਟੀਮੀਟਰ। ਇਹ ਤਹਿਆਂ ਨੇ ਜੀ ਵੱਖਰੀਆਂ
0: ਵੱਖਰੀਆਂ ਵੱਖਰੀਆਂ,
1: ਹਰੇਕ ਤਹਿ ਤੱਕ ਵੀ ਪਾਈਏ ਕਿ ਮਿੱਟੀ ਲੈ ਕੇ ਉਹਦਾ ਆਪਣਾ ਵਿੱਚ ਲਿਖ ਦਿਓ ਵੀ ਕਿਹੜੇ ਇਹ ਤਹਿ ਦੀ ਨਮੂਨਾ ਆ ਅਤੇ ਖੇਤ ਦਾ ਨੰਬਰ ਕੀ ਹੈ। ਅਤੇ ਇਸ ਤਰੀਕੇ ਨਾਲ ਜੇ ਵਿੱਚ ਆਪਾਂ ਗੱਲ ਕਰ ਰਹੇ ਸੀ ਨਾ ਵੀ ਕੋਈ ਸਖ਼ਤ ਜਾਂ ਪੱਥਰੀ ਦੀ ਤਹਿ ਆ ਜੇ, ਉਹ ਵੀ ਉਹਦੀ ਮੋਟਾਈ ਨਾਪ ਕੇ ਉਹਦਾ ਨਮੂਨਾ ਵੱਖਰਾ ਲੈਣਾ ਆ।
0: ਬਿਲਕੁਲ ਬਿਲਕੁਲ,
1: ਤਾਂ ਕਿ ਪਤਾ ਲੱਗ ਜੇ ਕਿ ਕਿੰਨੀ ਜਿਹੜੀ ਜ਼ਮੀਨ ਦੇ ਵਿੱਚ ਪੀ ਐੱਚ ਦੀ ਮਾਤਰਾ ਹੈ, ਉਹ ਬਾਗ ਲਗਾਉਣ ਜਿਹੜਾ ਆਪਾਂ ਬਾਗ ਲਗਾ ਰਹੇ ਹਾਂ ਕਿ ਉਹਦੇ ਲਗਾਉਣ ਵਾਸਤੇ ਢੁੱਕਵੀਂ ਹੈ ਜਾਂ ਨਹੀਂ, ਜਾਂ ਕੋਈ ਸੁਧਾਰ ਕਰਨ ਦੀ ਲੋੜ ਹੈ।
0: ਆ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਬਾਗ ਲਗਾਉਣ ਦੀ, ਕਿਉਂਕਿ ਢੁੱਕਵਾਂ ਸਮਾਂ ਹੈ ਆਪਣੇ ਕੋਲ ਬੂਟੇ ਲਾਉਣ ਦਾ, ਸੋ ਜਿਹੜਾ ਜ਼ਿਕਰ ਵੀ ਤੁਸੀਂ ਕੀਤਾ ਸੀ ਵੀ ਭਾਈ ਜਿਹੜਾ ਵੀ ਬੂਟਾ ਆਪਾਂ ਰਾਖਵਾਂ ਕਰਾਉਣਾ ਹੈ, ਬੁੱਕ ਕਰਾਉਣਾ ਹੈ, ਬੂਟੇ ਦੀ ਚੋਣ ਕਰਨੀ ਹੈ, ਨੇੜੇ ਦੀ ਨਰਸਰੀ 'ਚੋਂ
1: ਮਾਨਤਾ ਪ੍ਰਾਪਤ
0: ਹੋਵੇ, ਉਸੇ ਨਰਸਰੀ ਦੇ ਵਿੱਚੋਂ ਆਪਾਂ ਬੂਟੇ ਲੈਣੇ ਹੈ। ਸੋ ਇਸ ਕਰਕੇ, ਕਿਉਂਕਿ ਜਦੋਂ ਅਸੀਂ ਬਹੁਤ ਜ਼ਿਆਦਾ ਦੂਰੋਂ ਬੂਟੇ ਲੈ ਕੇ ਆਵਾਂਗੇ, ਮਿੱਟੀ ਦਾ ਸੁਭਾਅ ਜਿਹੜਾ ਹੈ ਮਿੱਟੀ ਨਾਲ ਰਲਣਾ ਨਹੀਂ ਹੈ,
1: ਵਾਤਾਵਰਨ ਦਾ ਫਰਕ ਪੈ ਜਾਂਦਾ। ਹਾਂਜੀ, ਟੁੱਟ ਪੜ ਜਦੋਂ ਆਪਾਂ ਦੇਖੋ ਟਰਾਂਸਪੋਰਟ ਵੀ ਤਾਂ ਲੈ ਕਰਨੀ ਹੈ, ਬੂਟੇ ਲਿਆਉਣੇ ਹੈ। ਅੱਛਾ, ਇੱਕ ਗੱਲ ਹੋਰ ਹੈ ਕਿ ਕੋਈ 20-25% ਬੂਟੇ ਵਾਧੂ ਰਾਖਵੇਂ ਕਰਵਾਓ।
0: ਆਹੋ ਜੀ, ਬਿਲਕੁਲ ਸਹੀ ਗੱਲ ਹੈ,
1: ਤਾਂ ਕਿ ਜੇ ਮੰਨ ਲਓ ਬੂਟਾ ਜੇ ਨਹੀਂ ਚੱਲਦਾ ਤਾਂ ਆਪਣੇ ਕੋਲ ਸਮਾਂ ਹੋਵੇ ਕਿ ਆਪਾਂ ਹੋਰ ਬੂਟਾ ਹੋਵੇ ਸਾਡੇ ਕੋਲ ਲਗਾ ਸਕੀਏ।
0: ਦੇਖੋ ਇਹ ਤਾਂ ਜਿਹੜੀ ਚੀਜ਼ ਇਹ ਚੀਜ਼ ਦੇ ਵਿੱਚ ਵਧੀ ਚੀਜ਼ ਦਾ ਤਾਂ ਕੋਈ ਦੁੱਖ ਦੁੱਖ ਨਹੀਂ ਹੈ।
1: ਹਾਂ,
0: ਕਿਉਂਕਿ ਬੂਟਾ ਘੱਟ ਗਿਆ, ਟੁੱਟ ਭੱਜ ਵੀ ਹੋਣੀ ਹੈ, ਜਿੱਦਾਂ ਤੁਸੀਂ ਕਿਹਾ ਵੀ ਭਾਈ ਆਪਾਂ ਲਿਆਉਂਦੇ ਹਾਂ ਜਦੋਂ ਆਉਣ ਜਾਣ ਦੇ ਬੂਟੇ ਦੀ, ਫਿਰ ਲਾਉਣ ਲੱਗੇ ਕਈ ਵਾਰੀ ਗਾਚੀ ਦਾ ਖਰਾਬ ਹੋ ਜਾਣਾ ਹੈ ਜਾਂ ਕਈ ਗੱਲਾਂ ਹੋ ਜਾਂਦੀਆਂ ਨੇ। ਸੋ ਉਹਨੇ ਕੁ ਫੀਸਦ ਬੂਟੇ ਜਿਹੜੇ ਆ ਸਾਨੂੰ ਪਹਿਲਾਂ ਹੀ ਜ਼ਿਆਦਾ ਜਿਹੜੇ ਹੈ
1: ਰਾਖਵੇਂ ਕਰਵਾ ਲਓ। ਬਿਲਕੁਲ ਬਿਲਕੁਲ ਜੀ, ਜਿਹੜੀ ਇੱਕ ਸਹੀ ਕਿਸਮ ਦੇ ਬੂਟੇ ਰਾਖਵੇਂ ਕਰਵਾਉਣ, ਫਿਰ ਦੇਖੋ ਰੁੜੀਆ ਰਾਮ ਜੀ ਟੋਏ ਪੁੱਟਣੇ,
0: ਹਾਂ
1: ਫਿਰ ਟੋਏ ਪੁੱਟ ਕੇ ਭਰਨੇ
0: ਭਰਨੇ,
1: ਤਾਂ ਕਿ ਆਪਾਂ ਬੂਟਾ ਉਹਦੇ 'ਚ ਲਗਾ ਸਕੀਏ। ਉਹ ਜੇ ਤਿਆਰੀ ਕੀਤੀ ਹੋਊਗੀ ਆਪਣੀ ਪੂਰੀ ਤਰੀਕੇ ਨਾਲ, ਵਿਉਂਤਬੰਦੀ ਜਿੱਦਾਂ ਆਪਾਂ ਮਕਾਨ ਬਣਾਉਂਦੇ ਹਾਂ
0: ਨਾ,
1: ਪੂਰਾ ਨਕਸ਼ਾ ਬਣਾਈਦਾ।
0: ਇਹ ਤਾਂ ਜੀ
1: ਬਾਗਬਾਨੀ 'ਚ ਵੀ ਨਕਸ਼ਾ ਬਣਾਓ ਇਹ ਬੂਟੇ ਕਿਸ ਢੰਗ ਨਾਲ ਲਾਉਣੇ ਆ, ਕਿੱਥੇ ਆਪਾਂ ਪਾਣੀ ਕਿਸ ਢੰਗ ਨਾਲ ਲਾਉਣਾ, ਇਹਨੂੰ ਕਿੱਥੇ ਆਪਾਂ ਫਲ ਤੋੜ ਕੇ ਰੱਖਣੇ ਹੈਗੇ, ਵਿੱਚੋਂ ਲਾਂਘਾ ਕਿੱਦਾਂ ਕਰਨਾ ਹੈ, ਇਹ ਸਾਰੀ ਜਿਹੜੀ ਪਹਿਲਾਂ ਸਾਰੀ ਪਲੈਨਿੰਗ ਹੋਣੀ ਚਾਹੀਦੀ ਆ।
0: ਇੱਕ ਖਾਸ ਚੀਜ਼ ਇਹ ਹੈ ਵੀ ਜਿਹੜੀ ਆਮ ਤੌਰ 'ਤੇ ਸਾਰੇ ਬੰਦੇ ਆਪਾਂ ਇਹਨੂੰ ਦਰਕਿਨਾਰ ਕਰ ਜਾਂਦੇ, ਭੁੱਲ ਜਾਂਦੇ ਹਾਂ, ਉਹ ਹੈ ਵਾ ਰੁਕੂ ਬਾੜ। ਕਿਉਂਕਿ ਸਮਾਂ ਕੋਈ ਵੀ ਹੋਵੇ, ਚਾਹੇ ਠੰਡ ਦਾ ਸਮਾਂ ਚਾਹੇ ਗਰਮ ਦਾ ਸਮਾਂ ਹੈ, ਸੋ ਇਸ ਕਰਕੇ ਹਵਾ ਰੁਕੂ ਬਾੜ ਦਾ ਹੋਣਾ ਬੜਾ ਲਾਜ਼ਮੀ ਹੈ।
1: ਪਹਿਲਾਂ ਲਾਓ ਜੀ ਬਾਬਾ ਰੁਕੂ,
0: ਕਿਉਂਕਿ ਉਹ ਪਹਿਲਾਂ ਲਾਉਣੀ ਹੈ। ਜਿੱਦਾਂ ਤੁਸੀਂ ਟੋਇਆਂ ਦੀ ਗੱਲ ਕੀਤੀ ਭਾਈ, ਟੋਏ ਆਪਾਂ ਨੇ ਪਹਿਲਾਂ ਪੁੱਟਣੇ ਹੈ, ਫਿਰ ਉਹਨਾਂ ਦੇ ਵਿੱਚ ਦਵਾਈ ਪਾ ਕੇ ਉਹਨਾਂ ਨੂੰ ਕਿਸੇ ਔਂਕ ਤੋਂ ਬਚਾਉਣਾ ਹੈ ਬੂਟਿਆਂ ਨੂੰ, ਫਿਰ ਨੱਕੋ ਨੱਕ ਭਰਨਾ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੀ ਵਿਉਂਤਬੰਦੀ ਸਾਡੀ ਮੁੱਢਲੀ ਵਿਉਂਤਬੰਦੀ ਦੇ ਵਿੱਚ ਆ ਜਾਂਦੀਆਂ ਨੇ। ਜਿੱਦਾਂ ਆਪਾਂ ਮਕਾਨ ਦੀਆਂ ਨੀਹਾਂ ਪੁੱਟਦੇ ਹਾਂ, ਨੀਂਹ ਮਜ਼ਬੂਤ ਕਰਦੇ ਹਾਂ, ਸੇ ਬੂਟੇ ਦੀ ਜਿੰਨੀ ਨੀਂਹ ਮਜ਼ਬੂਤ ਹੋਊਗੀ ਤੇ ਬੂਟਾ ਅੱਗੇ ਜਾ ਕੇ ਤੁਹਾਡੇ ਲਈ ਉਨਾ ਨਰੋਆ ਸਾਬਤ ਹੋਊਗਾ।
1: ਹਾਂ, ਸਿੱਧਾ ਉੱਪਰੋਂ ਜਾਊਗਾ ਜੀ, ਜੇ ਵਧੀਆ ਤਰੀਕੇ ਨਾਲ ਜਿੱਦਾਂ ਆਪਾਂ ਘੱਟੋ ਘੱਟ ਕਹਿੰਦੇ ਹਾਂ ਵੀ ਉਸ ਹਿਸਾਬ ਨਾਲ ਜਿੰਨੀ ਆਪਾਂ ਨੂੰ ਮਾਹਰਾਂ ਨੇ ਸਿਫਾਰਿਸ਼ ਕੀਤੀ ਹੈ, ਉਸ ਹਿਸਾਬ ਨਾਲ ਬੂਟਾ ਟੋਆ ਪੁੱਟ ਕੇ ਬਰਾਬਰ ਦੀ ਮਾਤਰਾ 'ਚ ਜਿਹੜਾ ਆਪਾਂ ਕਹਿੰਦੇ ਹਾਂ ਖਾਦ, ਵਧੀਆ ਜਿਹੜੀ ਦੇਸੀ ਖਾਦ ਤਿਆਰ ਕੀਤੀ ਹੋਈ, ਉਹ ਪਾ ਕੇ ਮਿੱਟੀ ਪਾ ਕੇ ਥੋੜ੍ਹਾ ਉੱਚਾ ਭਰ ਕੇ ਪਾਣੀ ਵਗੈਰਾ ਲਗਾ ਦਈਏ, ਤਾਂ ਕਿ ਮਿੱਟੀ ਜਿਹੜੀ ਬਹਿ ਜੂਗੀ ਫਿਰ ਆਪਣੀ
0: ਬਹਿ ਜੂਗੀ ਜੀ।
1: ਆਪਾਂ ਜਿਹੜਾ ਨਵਾਂ ਬੂਟਾ ਲਿਆਂਦਾ ਹੋਊਗਾ ਉਹ 'ਚ ਲਾ ਕੇ ਲਾ ਦਿਆਂਗੇ ਉਹਦੇ।
0: ਹਾਂ, ਹੁਣ ਇੱਕ ਸੰਧੂ ਸਾਹਿਬ ਇਹ ਵੀ ਹੈ ਕਿ ਦੇਖੋ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਫਲਦਾਰ ਬੂਟਾ ਇੱਕ ਲੰਮੇ ਸਮੇਂ ਦਾ ਕੰਮ ਹੈ, ਸਾਨੂੰ ਇਹਦੀ ਵਿਉਂਤ ਜਿੱਦਾਂ ਤੁਸੀਂ ਕਿਹਾ ਸੀ ਨਾ ਭਾਈ ਇੱਕ ਵਿਉਂਤ ਬਣਾਉਣੀ ਪੈਣੀ ਹੈ, ਵਿਉਂਤ ਇਸ ਲਿਹਾਜ਼ ਨਾਲ ਬਣਾਉਣੀ ਪੈਣੀ ਹੈ ਵੀ ਜਿਹੜਾ ਵੀ ਫਲਦਾਰ ਬੂਟੇ ਆਪਾਂ ਜਦੋਂ ਲਾਉਂਦੇ ਹਾਂ ਉਹ 'ਚ ਦੂਜੀਆਂ ਫਸਲਾਂ ਦਾ ਵੀ ਆਪਾਂ ਨੇ ਰੱਖਣਾ ਹੁੰਦਾ ਹੈ। ਕਿਉਂਕਿ ਹੁਣ ਕਿਉਂਕਿ ਇਹ ਤਾਂ ਹੈ ਨਹੀਂ ਵੀ ਅਸੀਂ 4 ਸਾਲ ਜਿਹੜਾ ਹੈ ਫਲਦਾਰ ਬੂਟੇ ਨੂੰ ਉਡੀਕਦੇ ਰਹਾਂਗੇ ਅਤੇ 4 ਸਾਲ ਵਿੱਚੋਂ ਕੁਝ ਪੈਦਾ ਨਹੀਂ।

0: ਕਰਾਂਗੇ।
1: ਨਾ ਨਾ ਨਾ
0: ਸੋ ਇਸ ਕਰਕੇ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਹੈ, ਲਾਈਨ ਤੋਂ ਲਾਈਨ ਦਾ ਫਾਸਲਾ ਹੈ, ਉਹ ਸਾਨੂੰ ਇਸ ਲਿਹਾਜ਼ ਨਾਲ ਰੱਖਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਪੂਰਕ ਫਸਲਾਂ ਵਿੱਚ ਆਪਾਂ ਲੈਣੀਆਂ ਹੈ ਉਹਨਾਂ ਨੂੰ ਆਪਾਂ ਆਸਾਨੀ ਨਾਲ ਲੈ ਸਕੀਏ
1: ਜੀ। ਬਿਲਕੁਲ, ਪਾਣੀ ਲਾਉਣ ਦੇ ਵੀ ਢੰਗ ਹੈ, ਬਹੁਤ ਸਾਰੇ ਤਰੀਕੇ ਆ ਗਏ ਜੀ,
0: ਬਹੁਤ ਤਰੀਕੇ ਆ ਗਏ ਜੀ।
1: ਆਪਣੇ ਕੋਲ ਨਾ ਜਿਹੜੀ ਡ੍ਰਿਪ ਇਰੀਗੇਸ਼ਨ ਲਾ ਲਓ,
0: ਹਾਂ
1: ਉਹ ਲਾਈ ਜਾ ਸਕਦੀ ਹੈਗੀ ਹੈ, ਕਿਉਂਕਿ ਜਿਹੜੀ ਫਸਲ ਕਈ ਵਾਰ ਹੁਣ ਆਪਣੇ ਬਾਗ ਨੂੰ ਤਾਂ ਪਾਣੀ ਦੀ ਲੋੜ ਹੈ ਅਤੇ ਵਿੱਚ ਜਿਹੜੀ ਫਸਲ ਬੀਜੀ ਉਹ ਪੱਕਣ ਦੇ ਉਹਨੂੰ ਲੋੜ ਨਹੀਂ,
0: ਉਹਨੂੰ ਲੋੜ ਨਹੀਂ ਸਹੀ।
1: ਇਸ ਕਰਕੇ ਦੋਨਾਂ ਦਾ ਜਿਹੜਾ ਪਾਣੀ ਦਾ ਢੰਗ ਵੱਖਰਾ
0: ਵੱਖਰਾ ਹੈ।
1: ਇਹ ਪਹਿਲਾਂ ਹੀ ਵਿਉਂਤਬੰਦੀ ਕਰਨ ਦੀ ਗੱਲ ਹੁੰਦੀ ਹੈਗੀ ਹੈ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਵਧੀਆ ਨਰਸਰੀ, ਵਧੀਆ ਕਿਸਮ ਦੇ ਬੂਟੇ। ਅੱਛਾ ਦੇਖੋ, ਨਰਸਰੀ ਦਾ ਵੀ ਆਪਾਂ ਨਾ ਜਿਹੜਾ ਪੂਰਾ ਆਪਾਂ ਪੁੱਛ ਗਿੱਛ ਕਰਕੇ ਵੀ ਇੱਥੋਂ ਵਧੀਆ ਬੂਟੇ ਮਿਲਦੇ ਆ। ਕਈ ਵਾਰ ਨਾ ਬੂਟਿਆਂ ਦੇ ਵਿੱਚ ਵੀ ਕੋਈ ਸਮੱਸਿਆ ਆ ਜਾਂਦੀ ਕੋਈ ਐਸੀ ਕਿ ਉਹ ਉਸ ਟਾਈਮ ਤਾਂ ਨਹੀਂ ਪਤਾ ਲੱਗਦਾ, ਬਾਅਦ 'ਚ ਪਤਾ ਲੱਗਦਾ ਵੀ ਕੋਈ ਵਾਇਰਸ ਆ ਗਿਆ ਜੀ, ਠੀਕ ਤਰੀਕੇ ਨਾਲ ਪਿਉਂਦ ਨਹੀਂ ਕੀਤੀ ਸੀ, ਜਿਹੜਾ ਆਪਣਾ ਜੋੜ ਪੱਧਰਾ ਨਹੀਂ ਸੀ,
0: ਪੱਧਰਾ ਨਹੀਂ ਸੀ।
1: ਅੱਛਾ ਕਈ ਵਾਰ ਇਹ ਵੀ ਹੁੰਦਾ, ਦੇਖੋ ਰੋਲੀ ਰਾਮ ਜੀ, ਕਿ ਬੂਟਾ ਆਪਾਂ ਲਾਉਂਦੇ ਹਾਂ ਪਿਉਂਦ ਕੀਤਾ, ਉਹਦੇ ਥੱਲਿਓਂ ਸ਼ਾਖ ਬੜੀ ਛੇਤੀ ਫੁੱਟਦੀ ਹੈ,
0: ਫੁੱਟਦੀ ਹੈ, ਫੁੱਟਦੀ ਹੈ,
1: ਉਹ ਜ਼ਰੂਰ ਧਿਆਨ ਰੱਖੋ, ਉਹਨੂੰ ਕੱਟ ਦਿਉ ਜਿੰਨੀ ਛੇਤੀ ਹੋ ਸਕੇ ਜੀ।
0: ਜ਼ਰੂਰੀ ਹੈ, ਜ਼ਰੂਰੀ ਹੈ, ਸਾਰੀਆਂ ਚੀਜ਼ਾਂ ਸਾਰੇ ਪੱਖਾਂ ਦੇ ਉੱਤੇ ਜਦੋਂ ਆਪਾਂ ਧਿਆਨ ਨਾਲ ਚੱਲਾਂਗੇ, ਕੰਮ ਕਰਾਂਗੇ, ਫਿਰ ਦੇਖੋ ਫਲਦਾਰ ਬੂਟਿਆਂ ਦੀ ਚੋਣ ਤੋਂ ਲੈ ਕੇ ਫਲਦਾਰ ਬੂਟੇ ਨੂੰ ਲਾਉਣ ਤੱਕ ਇਹ ਤੁਹਾਡਾ ਮਤਲਬ ਇਹ ਹੈ ਵੀ ਰੁਪਈਏ ਦੇ ਵਿੱਚ ਉਹ 90 ਪੈਸੇ ਦਾ ਕੰਮ ਤਾਂ ਹੋ ਗਿਆ। ਫਲਦਾਰ ਬੂਟੇ ਦੀ ਚੋਣ ਤੋਂ ਲੈ ਕੇ ਮਿੱਟੀ ਪਰਖ ਤੱਕ, ਬੂਟਾ ਲਾਉਣ ਤੱਕ, ਅੱਗੇ ਜੇ ਇਹਨਾਂ ਹਾਲਾਤਾਂ ਨਾਲ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਅਮਲ ਦੇ ਵਿੱਚ ਲਿਆ ਕੇ ਕੰਮ ਕਰਦੇ ਹਾਂ ਤਾਂ ਫਿਰ ਬਹੁਤ ਸਾਰੀ ਮਿਹਨਤ ਸਾਡੀ ਘੱਟ ਜਾਂਦੀ ਹੈ, ਅੱਗੇ
1: ਘੱਟ ਜਾਂਦੀ ਹੈ ਜੀ, ਅੱਗੇ ਫਿਰ ਆਪਾਂ ਨੂੰ ਉਨੀ ਘੱਟ ਮਿਹਨਤ ਕਰਨੀ,
0: ਘੱਟ ਮਿਹਨਤ ਕਰਨੀ ਪੈਂਦੀ। ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:40 ਹੋ ਰਹੇ ਨੇ। ਆਓ ਸਰਵਨ ਕਰੀਏ ਪ੍ਰੋਗਰਾਮ ਮਾਨਸ ਗਾਨ।

ਸਵੇਰੇ 7:02 ਤੇ ਤੁਹਾਡੇ ਲਈ ਪੇਸ਼ ਕਰਾਂਗੇ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ। ਇਸ ਵਿੱਚ ਤੁਸੀਂ ਸੁਣੋਗੇ ਪੰਜਾਬੀ ਫਿਲਮ ਮਿਊਜ਼ਿਕ। ਸਵੇਰੇ 9:02 ਦਾ ਵੇਲਾ ਹੋਵੇਗਾ ਪ੍ਰੋਗਰਾਮ ਏਕ ਕਲਾਕਾਰ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਕਲਾਕਾਰ ਨੇ ਮਸ਼ਹੂਰ ਹਿੰਦੀ ਫਿਲਮ ਅਭਿਨੇਤਰੀ, ਗਾਇਕਾ ਅਤੇ ਫਿਲਮ ਨਿਰਮਾਤਾ ਪ੍ਰਿਯੰਕਾ ਚੋਪੜਾ।

ਸਵੇਰੇ 9:30 ਵਜੇ ਗਜ਼ਲਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਗਜ਼ਲਾਂ ਤੋਂ ਬਾਅਦ ਸਵੇਰੇ 10:02 'ਤੇ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਤੁਸੀਂ ਫੋਨ ਦੇ ਰਾਹੀਂ ਆਪਣੇ ਪਸੰਦੀਦਾ ਗੀਤ ਸੁਣ ਸਕੋਗੇ। ਸਵੇਰੇ 11:10 'ਤੇ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਸਿੱਧਾ ਪ੍ਰਸਾਰਣ ਤੁਹਾਨੂੰ ਸੁਣਾਵਾਂਗੇ। ਇਹ ਪ੍ਰਸਾਰਣ ਦੁਪਹਿਰ 3:10 'ਤੇ ਸ਼ਾਮ 8:15 ਵੀ ਸੁਣਾਇਆ ਜਾਵੇਗਾ।

ਦੁਪਹਿਰ 12 ਵਜੇ ਵਸਦੇ ਵੇਲੇ ਪ੍ਰੋਗਰਾਮ ਵਿੱਚ ਅਰੁਣਾ ਆਸਿਫ ਅਲੀ ਦੇ ਜਨਮ ਵਰੇਗਾਂ ਤੇ ਪ੍ਰੋਗਰਾਮ ਪੇਸ਼ ਕਰਾਂਗੇ। ਇਸ ਦੇ ਨਾਲ ਹੀ ਔਰਤਾਂ ਦੀਆਂ ਮਾਨਸਿਕ ਸਮੱਸਿਆਵਾਂ ਤੇ ਡਾਕਟਰ ਦੀਪਾਲੀ ਗੁੱਲ ਨਾਲ ਗੱਲਬਾਤ ਹੋਵੇਗੀ ਰੇਡੀਓ ਡਾਕਟਰ ਵਿੱਚ, ਅਤੇ ਕਥਾ ਲੋਕ ਸਿਲਸਿਲੇ ਵਿੱਚ ਡਰਾਮਾਈ ਅੰਦਾਜ਼ ਵਿੱਚ ਕਹਾਣੀ ਘਰ ਸੁਣੋਗੇ। ਦੁਪਹਿਰ 1 ਵਜ ਕੇ 15 ਮਿੰਟ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ। ਦੁਪਹਿਰ 2:30 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਰੰਗਲੀ ਧਰਤੀ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਡਾਕਟਰ ਜਗੀਰ ਨੂਰ ਦਾ ਮਿਊਜ਼ੀਕਲ ਫੀਚਰ ਸਾਵਨ ਪੇਸ਼ ਕੀਤਾ ਜਾਵੇਗਾ।

0: ਇਸ ਸਵੇਰ ਦੀ ਅਤੇ ਇਸ ਤਾਜ਼ਗੀ ਦੇ ਨਾਲ ਨਾਲ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਖੁਸ਼ਹਾਲ ਹੋਵੋਗੇ। ਅੱਜ ਸਵੇਰੇ ਸਵੇਰੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ ਕਿ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦੀ ਸੀ ਤਾਂ ਮੈਨੂੰ ਮੈਥਾਮੈਟਿਕਸ ਯਾਨੀ ਕਿ ਗਣਿਤ ਚੰਗਾ ਨਹੀਂ ਸੀ ਲੱਗਦਾ ਹੁੰਦਾ, ਬਹੁਤ ਔਖਾ ਸਬਜੈਕਟ ਲੱਗਦਾ ਸੀ। ਅਤੇ ਬਹੁਤ ਸਾਰੇ ਲੋਕਾਂ ਤੋਂ ਮੈਂ ਅੱਜ ਵੀ ਇਹ ਗੱਲ ਸੁਣਦੀ ਹਾਂ ਕਿ ਉਹ ਕਹਿੰਦੇ ਨੇ ਕਿ ਇਹ ਵਿਸ਼ਾ ਸਾਡੇ ਵੱਸ ਦੀ ਗੱਲ ਨਹੀਂ ਸੀ। ਪਰ ਅਸਲ ਦੇ ਵਿੱਚ ਮੈਥਸ ਇਹ ਸਿਰਫ ਅੰਕਾਂ ਦਾ ਖੇਡ ਨਹੀਂ ਹੁੰਦਾ, ਇਹ ਜ਼ਿੰਦਗੀ ਜਿਉਣ ਦਾ ਇੱਕ ਅਨੋਖਾ ਢੰਗ ਵੀ ਸਿਖਾਉਂਦਾ। ਗਣਿਤ ਸਾਨੂੰ ਦੱਸਦਾ ਹੈ ਕਿ ਹਰ ਚੀਜ਼ ਦਾ ਇੱਕ ਸਹੀ ਮਾਪ ਹੁੰਦਾ, ਜੇ ਜੋੜ ਸਹੀ ਹੋਵੇ ਤਾਂ ਨਤੀਜਾ ਵੀ ਸਹੀ ਆਉਂਦਾ, ਅਤੇ ਜੇ ਕਿਤੇ ਇੱਕ ਛੋਟੀ ਜਿਹੀ ਗਲਤੀ ਹੋ ਜਾਵੇ ਤਾਂ ਪੂਰਾ ਹਿਸਾਬ ਬਦਲ ਜਾਂਦਾ। ਅਤੇ ਬਿਲਕੁਲ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਹੈ ਦੋਸਤੋ। ਸਾਡੀ ਪਲੇਟ ਦੇ ਵਿੱਚ ਪਿਆ ਹੋਇਆ ਖਾਣਾ ਨਾ ਬਹੁਤ ਜ਼ਿਆਦਾ ਨਾ ਬਹੁਤ ਘੱਟ, ਸਾਡੀਆਂ ਗੱਲਾਂ ਦੇ ਵਿੱਚ ਮਿਠਾਸ ਨਾ ਇੰਨੀ ਕਿ ਸੱਚ ਲੁੱਕ ਜਾਵੇ ਅਤੇ ਨਾ ਇੰਨੀ ਕੜਵਾਹਟ ਕਿ ਰਿਸ਼ਤੇ ਟੁੱਟ ਜਾਣ। ਕੰਮ ਵੀ ਲੋੜ ਦੇ ਮੁਤਾਬਕ, ਆਰਾਮ ਵੀ ਲੋੜ ਦੇ ਮੁਤਾਬਕ, ਪੈਸਾ ਕਮਾਉਣਾ ਵੀ ਜ਼ਰੂਰੀ ਹੈ ਪਰ ਰਿਸ਼ਤੇ ਨਿਭਾਉਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਜ਼ਿੰਦਗੀ ਦਾ ਸਭ ਤੋਂ ਵੱਡਾ ਫਾਰਮੂਲਾ ਹੀ ਸ਼ਾਇਦ ਇਹੀ ਹੈ ਜਿਸ ਨੂੰ ਕਹਿੰਦੇ ਹਾਂ ਅਸੀਂ ਸੰਤੁਲਨ, ਬੈਲੈਂਸ। ਕਿਉਂਕਿ ਜਦੋਂ ਬੈਲੈਂਸ ਬਣਿਆ ਰਹਿੰਦਾ ਨਾ ਤਾਂ ਮਨ ਵੀ ਸ਼ਾਂਤ ਰਹਿੰਦਾ, ਸਰੀਰ ਵੀ ਤੰਦਰੁਸਤ ਰਹਿੰਦਾ ਅਤੇ ਰਿਸ਼ਤੇ ਵੀ ਮਜ਼ਬੂਤ ਰਹਿੰਦੇ ਨੇ। ਪਰ ਜਿਵੇਂ ਹੀ ਇਹ ਬੈਲੈਂਸ ਥੋੜ੍ਹਾ ਜਿਹਾ ਡਗਮਗਾਉਣ ਲੱਗ ਜਾਵੇ ਤਾਂ ਮੁਸ਼ਕਲਾਂ ਦਾ ਹਿਸਾਬ ਆਪਣੇ ਆਪ ਵਧਣਾ ਸ਼ੁਰੂ ਹੋ ਜਾਂਦਾ। ਇਸ ਲਈ ਜਦੋਂ ਵੀ ਕਿਸੇ ਬੱਚੇ ਨੂੰ ਤੁਸੀਂ ਗਣਿਤ ਪੜ੍ਹਦੇ ਵੇਖੋ ਤਾਂ ਇਹ ਨਾ ਸੋਚੋ ਕਿ ਉਹ ਸਿਰਫ ਜੋੜ ਘਟਾਓ ਸਿੱਖ ਰਿਹਾ, ਉਹ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਕੀਮਤੀ ਪਾਠ ਵੀ ਸਿੱਖ ਰਿਹਾ ਹੈ, ਹਰ ਚੀਜ਼ ਨੂੰ ਸੰਤੁਲਨ ਦੇ ਵਿੱਚ ਰੱਖਣਾ। ਸੋ ਆਓ ਅੱਜ ਆਪਣੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿਸਾਬ ਕਰੀਏ, ਵੇਖੀਏ ਕਿ ਕਿਤੇ ਘੱਟ ਜ਼ਿਆਦਾ ਤਾਂ ਨਹੀਂ, ਗੁੱਸਾ ਜ਼ਿਆਦਾ ਤਾਂ ਨਹੀਂ, ਉਮੀਦਾਂ ਬੇਹਿਸਾਬ ਤਾਂ ਨਹੀਂ, ਅਤੇ ਜੇ ਹੈਗੀਆਂ ਨੇ ਤਾਂ ਫਿਰ ਥੋੜ੍ਹਾ ਜਿਹਾ ਉਹਨਾਂ ਨੂੰ ਸੰਤੁਲਨ ਕਰ ਲਓ। ਕਿਉਂਕਿ ਸੋਹਣੀ ਜ਼ਿੰਦਗੀ ਸਬਰ, ਸਿਹਤ ਦੇ ਨਾਲ ਹੀ ਅਤੇ ਪਿਆਰ ਦੇ ਨਾਲ ਹੀ ਨਿਭ ਸਕਦੀ ਹੈ। ਸੋ ਆਪਣੇ ਚਿਹਰੇ 'ਤੇ ਸਵੇਰੇ ਸਵੇਰੇ ਮੁਸਕਾਨ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ। ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਸੋਹਣੀ ਸਵੇਰ ਪ੍ਰੋਗਰਾਮ ਦਾ ਪਹਿਲਾ ਗੀਤ, ਕਿਉਂਕਿ ਗੱਲਾਂ ਦੇ ਨਾਲ ਨਾਲ ਗੀਤ ਵੀ ਤਾਂ ਬੈਲੈਂਸ ਦੇ ਵਿੱਚ ਆਪਾਂ ਚਲਾਉਣੇ ਨੇ। ਸੋ ਸੁਣਦੇ ਹਾਂ ਇਹ ਪਹਿਲਾ ਗੀਤ।
1: ਉੱਠ ਸਭ ਕੇ ਕਦਮ ਦੇਖੋ ਰੰਗ ਪੰਪ ਪੰਪ

ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਆਕਾਸ਼ਵਾਣੀ ਜਲੰਧਰ ਤੇ ਸ਼ੀਤਲ ਹੈ ਤੁਹਾਡੇ ਨਾਲ। ਇਤਿਹਾਸ ਦੇ ਸਫ਼ਿਆਂ ਤੇ ਕੁਝ ਨਾਂ ਅਜਿਹੇ ਦਰਜ ਹੁੰਦੇ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਤੇ ਉਪਲਬਧੀਆਂ ਸਮੇਂ ਦੀ ਧੂੜ ਦੇ ਨਾਲ ਕਦੇ ਮਿਟਦੀਆਂ ਨਹੀਂ। ਅੱਜ ਦਾ ਦਿਨ ਵੀ ਇਹੋ ਜਿਹੀ ਇੱਕ ਸ਼ਖਸੀਅਤ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਅਮਿਟ ਛਾਪ ਛੱਡੀ ਹੈ। ਦੋਸਤੋ, ਅੱਜ ਹੈ 16 ਜੁਲਾਈ। 16 ਜੁਲਾਈ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਦੀ ਨਿਡਰ ਯੋਧਾ ਅਰੁਣਾ ਆਸਫ ਅਲੀ ਦਾ ਜਨਮ ਦਿਨ ਮਨਾਇਆ ਜਾਂਦਾ। 1909 ਦੇ ਵਿੱਚ ਜਨਮੀ ਅਰੁਣਾ ਆਸਫ ਅਲੀ ਨੇ 1942 ਦੇ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਮੁੰਬਈ ਦੇ ਗਵਾਲੀਆ ਟੈਂਕ ਮੈਦਾਨ ਦੇ ਵਿੱਚ ਤਿਰੰਗਾ ਲਹਿਰਾ ਕੇ ਅੰਗਰੇਜ਼ ਹਕੂਮਤ ਨੂੰ ਵੱਡੀ ਚੁਣੌਤੀ ਦਿੱਤੀ ਸੀ। ਉਹਨਾਂ ਦੇ ਸਾਹਸ ਤੇ ਦੇਸ਼ ਪ੍ਰੇਮ ਕਰਕੇ ਉਹਨਾਂ ਨੂੰ ਆਜ਼ਾਦੀ ਅੰਦੋਲਨ ਦੀਆਂ ਸਭ ਤੋਂ ਪ੍ਰੇਰਣਾਦਾਇਕ ਔਰਤਾਂ ਦੇ ਵਿੱਚੋਂ ਗਿਣਿਆ ਜਾਂਦਾ। ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਸੁਣਦੇ ਹਾਂ ਇਹ ਗੀਤ।

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੇ ਸ਼ੀਤਲ ਦੇ ਨਾਲ। ਤੇ ਦੋਸਤੋ, ਅੱਜ ਹੈ 16 ਜੁਲਾਈ, ਤੇ ਅੱਜ ਜਿੱਥੇ ਅਸੀਂ ਯਾਦ ਕਰ ਰਹੇ ਹਾਂ ਕਿ ਕਿਹਨਾਂ ਕਿਹਨਾਂ ਦਾ ਜਨਮ ਦਿਨ ਹੈ, ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਹੈ ਵਰਲਡ ਸਨੇਕ ਡੇ। ਸੱਪ ਦਾ ਨਾਂ ਸੁਣਦਿਆਂ ਹੀ ਡਰ ਜਾਂਦੇ ਨੇ ਸਾਰੇ, ਪਰ ਕੀ ਹਰ ਡਰ ਖਤਰਾ ਹੁੰਦਾ ਹੈ? ਦੋਸਤੋ, ਸੱਪ ਇੱਕ ਅਜਿਹਾ ਜੀਵ ਹੈ ਜਿਸ ਨੂੰ ਦੇਖ ਕੇ ਹੀ ਅਸੀਂ ਘਬਰਾ ਜਾਂਦੇ ਹਾਂ। ਫਿਲਮਾਂ, ਕਹਾਣੀਆਂ ਤੇ ਉੱਤੇ ਕਈ ਧਾਰਨਾਵਾਂ ਨੇ ਸਾਡੇ ਮਨ ਦੇ ਵਿੱਚ ਇਸ ਬਾਰੇ ਡਰ ਤਾਂ ਪੈਦਾ ਕੀਤਾ ਹੈ, ਪਰ ਸੱਚ ਇਹ ਹੈ ਕਿ ਕੁਦਰਤ ਦੇ ਇਸ ਜੀਵ ਦੀ ਆਪਣੀ ਇੱਕ ਅਹਿਮ ਭੂਮਿਕਾ ਹੁੰਦੀ ਹੈ। ਇਸੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਹਰ ਸਾਲ 16 ਜੁਲਾਈ ਨੂੰ ਵਰਲਡ ਸਨੇਕ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਹੈ ਕਿ ਲੋਕਾਂ ਨੂੰ ਸੱਪਾਂ ਬਾਰੇ ਸਹੀ ਜਾਣਕਾਰੀ ਦੇਣਾ, ਉਹਨਾਂ ਦੇ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ, ਲੋਕਾਂ ਨੂੰ ਇਹ ਸਮਝਾਉਣਾ ਕਿ ਸੱਪ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ। ਸੱਪ ਖੇਤਾਂ ਅਤੇ ਜੰਗਲਾਂ ਦੇ ਵਿੱਚ ਚੂਹਿਆਂ ਵਰਗੇ ਜੀਵਾਂ ਦੀ ਗਿਣਤੀ ਨੂੰ ਕਾਬੂ ਦੇ ਵਿੱਚ ਰੱਖਦੇ ਨੇ। ਜੇ ਸੱਪ ਨਾ ਹੋਣ ਤਾਂ ਚੂਹਿਆਂ ਦੀ ਗਿਣਤੀ ਤੇਜ਼ੀ ਦੇ ਨਾਲ ਵੱਧ ਜਾਵੇਗੀ, ਜਿਸ ਨਾਲ ਸਾਡੀਆਂ ਫਸਲਾਂ ਨੂੰ ਨੁਕਸਾਨ ਪਹੁੰਚੇਗਾ ਤੇ ਕਈ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਵੱਧ ਸਕਦਾ ਹੈ। ਇੱਕ ਹੋਰ ਮਹੱਤਵਪੂਰਨ ਗੱਲ ਹੈ, ਹਰ ਸੱਪ ਜ਼ਹਿਰੀਲਾ ਨਹੀਂ ਹੁੰਦਾ। ਭਾਰਤ ਦੇ ਵਿੱਚ ਮਿਲਣ ਵਾਲੀਆਂ ਜ਼ਿਆਦਾਤਰ ਸੱਪਾਂ ਦੀਆਂ ਪ੍ਰਜਾਤੀਆਂ ਗੈਰ ਜ਼ਹਿਰੀਲੀਆਂ ਹਨ ਅਤੇ ਉਹਨਾਂ ਇਨਸਾਨਾਂ ਤੋਂ ਦੂਰ ਰਹਿਣਾ ਹੀ ਉਹ ਪਸੰਦ ਕਰਦੀਆਂ ਨੇ। ਉਹ ਸਿਰਫ ਆਪਣੀ ਰੱਖਿਆ ਦੇ ਲਈ ਹੀ ਦੂਜੇ 'ਤੇ ਹਮਲਾ ਕਰਦੇ ਨੇ। ਇਸ ਲਈ ਜੇ ਕਦੇ ਸੱਪ ਨਜ਼ਰ ਆਵੇ ਤਾਂ ਉਸਨੂੰ ਮਾਰਨ ਦੀ ਬਜਾਏ ਸੁਰੱਖਿਅਤ ਦੂਰੀ ਬਣਾ ਕੇ ਰੱਖੋ ਅਤੇ ਜੰਗਲੀ ਜੀਵ ਬਚਾਅ ਟੀਮ ਜਾਂ ਫਿਰ ਸਥਾਨਕ ਵਣ ਵਿਭਾਗ ਨੂੰ ਸੂਚਿਤ ਕਰੋ। ਆਓ ਇਸ ਵਿਸ਼ਵ ਸੱਪ ਦਿਵਸ 'ਤੇ ਡਰ ਨਹੀਂ ਸਗੋਂ ਜਾਣਕਾਰੀ ਨੂੰ ਅੱਗੇ ਵਧਾਈਏ, ਕਿਉਂਕਿ ਕੁਦਰਤ ਦਾ ਹਰ ਜੀਵ, ਚਾਹੇ ਉਹ ਸਾਨੂੰ ਕਿੰਨਾ ਵੀ ਵੱਖਰਾ ਕਿਉਂ ਨਾ ਲੱਗੇ, ਧਰਤੀ ਦੇ ਜੀਵਨ ਚੱਕਰ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ। ਸੋ ਸੁਣਦੇ ਰਹੋ ਪ੍ਰੋਗਰਾਮ ਸੋਹਣੀ ਸਵੇਰ ਆਕਾਸ਼ਵਾਣੀ ਜਲੰਧਰ ਤੇ ਸ਼ੀਤਲ ਦੇ ਨਾਲ। ਇਸ ਗੀਤ ਦੇ ਨਾਲ ਨਾਲ ਜਾਣਕਾਰੀ ਸਾਂਝੀ ਕਰੋ, ਅੰਧ ਵਿਸ਼ਵਾਸ ਨਹੀਂ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਜਲੰਧਰ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ। ਦੋਸਤੋ ਜੇ ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇ, ਵਧਾਈ ਹੋਵੇ, ਤੁਸੀਂ ਲੱਖਾਂ ਰੁਪਏ ਦੀ ਲੋਟਰੀ ਪਾਸ ਕਰ ਲਈ ਹੈ, ਅਤੇ ਤੁਹਾਡਾ ਰਿਐਕਸ਼ਨ ਕੀ ਹੋਵੇਗਾ? ਜ਼ਾਹਰ ਜੀ ਗੱਲ ਹੈ, ਖੁਸ਼ੀ ਹੋਵੇਗੀ। ਪਰ ਇੱਕ ਵਾਰ ਸੋਚੋ, ਤੁਹਾਡੇ ਚਿਹਰੇ 'ਤੇ ਖੁਸ਼ੀ ਆਵੇਗੀ ਜਾਂ ਫਿਰ ਸਾਵਧਾਨੀ? ਪਰ ਦੋਸਤੋ, ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਠੱਗਾਂ ਨੂੰ ਤੁਹਾਡਾ ਬਟੂਆ ਚੋਰੀ ਕਰਨ ਦੇ ਲਈ ਘਰ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੈ। ਸਿਰਫ ਤੁਹਾਡੇ ਮੋਬਾਈਲ 'ਤੇ ਆਇਆ ਇੱਕ ਲਿੰਕ ਹੀ ਕਾਫੀ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਲੰਧਰ ਕੈਂਟ ਨੇੜੇ ਬੜਿੰਗ ਪਿੰਡ ਤੋਂ, ਜਿੱਥੇ ਇੱਕ ਸੇਵਾ ਮੁਕਤ ਅਧਿਆਪਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਨੇ। ਠੱਗਾਂ ਨੇ ਆਪਣੇ ਆਪ ਨੂੰ ਇੱਕ ਮਸ਼ਹੂਰ ਲੋਟਰੀ ਕੰਪਨੀ ਦਾ ਨੁਮਾਇੰਦਾ ਦੱਸਿਆ ਅਤੇ ਫੋਨ 'ਤੇ ਕਿਹਾ ਕਿ ਤੁਹਾਡਾ ਮੋਬਾਈਲ ਨੰਬਰ ਲੱਕੀ ਡਰਾਅ ਦੇ ਲਈ ਚੁਣਿਆ ਗਿਆ। ਲੱਖਾਂ ਰੁਪਏ ਦਾ ਇਨਾਮ ਲੈਣ ਦੇ ਲਈ ਇੱਕ ਲਿੰਕ ਭੇਜਿਆ ਗਿਆ। ਬਜ਼ੁਰਗ ਨੇ ਉਹਨਾਂ ਦੇ ਉੱਤੇ ਭਰੋਸਾ ਕੀਤਾ ਅਤੇ ਉਸ ਲਿੰਕ 'ਤੇ ਕਲਿੱਕ ਕੀਤਾ ਅਤੇ ਮੰਗੀ ਗਈ ਜਾਣਕਾਰੀ ਭਰਨੀ ਵੀ ਸ਼ੁਰੂ ਕਰ ਦਿੱਤੀ, ਪਰ ਇਨਾਮ ਤਾਂ ਨਹੀਂ ਮਿਲਿਆ। ਹਾਂ, ਕੁਝ ਹੀ ਪਲਾਂ ਦੇ ਵਿੱਚ ਉਹਨਾਂ ਦੇ ਬੈਂਕ ਖਾਤੇ ਦੇ ਵਿੱਚੋਂ ਲਗਭਗ 1.5 ਲੱਖ ਰੁਪਏ ਗਾਇਬ ਹੋ ਗਏ। ਪੀੜਤ ਨੇ ਤੁਰੰਤ ਬੈਂਕ ਨੂੰ ਸੂਚਿਤ ਕੀਤਾ, ਸਾਈਬਰ ਕ੍ਰਾਈਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ, ਮਾਮਲੇ ਦੀ ਜਾਂਚ ਸ਼ੁਰੂ ਹੋ ਗਈ। ਹੁਣ ਇਹ ਖਬਰ ਇੱਕ ਘਟਨਾ ਨਹੀਂ ਹੈ, ਇਹ ਸਾਡੇ ਸਾਰਿਆਂ ਦੇ ਲਈ ਇੱਕ ਚੇਤਾਵਨੀ ਬਣ ਚੁੱਕੀ ਹੈ, ਕਿਉਂਕਿ ਸਾਨੂੰ ਨੋਟ ਕਰ ਲੈਣਾ ਚਾਹੀਦਾ ਕਿ ਕੋਈ ਵੀ ਅਸਲੀ ਲੋਟਰੀ ਕੰਪਨੀ ਨਾਮ ਦੇਣ ਦੇ ਲਈ ਤੁਹਾਡੇ ਤੋਂ ਲਿੰਕ 'ਤੇ ਕਲਿੱਕ ਕਰਵਾ ਕੇ ਬੈਂਕ ਜਾਂ ਨਿੱਜੀ ਜਾਣਕਾਰੀ ਨਹੀਂ ਮੰਗਦੀ। ਕਿਸੇ ਅਣਜਾਣ ਲਿੰਕ 'ਤੇ ਕਦੇ ਵੀ ਕਲਿੱਕ ਨਹੀਂ ਕਰਨਾ ਚਾਹੀਦਾ। ਕਿਤੇ ਵੀ ਆਪਣਾ OTP, ATM ਪਿੰਨ ਜਾਂ CVV ਨੰਬਰ ਕਿਸੇ ਵੀ ਸਾਨੂੰ ਸਾਂਝਾ ਨਹੀਂ ਕਰਨਾ ਚਾਹੀਦਾ। ਜੇ ਕੋਈ ਸ਼ੱਕੀ ਕਾਲ ਜਾਂ ਮੈਸੇਜ ਆਵੇ ਤਾਂ ਪਹਿਲਾਂ ਉਸਦੀ ਪੁਸ਼ਟੀ ਜ਼ਰੂਰ ਕਰਨੀ ਚਾਹੀਦੀ ਹੈ। ਯਾਦ ਰੱਖੋ ਹਮੇਸ਼ਾ ਕਿ ਮੁਫ਼ਤ ਦਾ ਇਨਾਮ ਕਈ ਵਾਰ ਸਭ ਤੋਂ ਮਹਿੰਗਾ ਸੌਦਾ ਸਾਬਤ ਹੁੰਦਾ ਹੈ। ਸੋ ਆਪਣੇ ਆਪ ਨੂੰ ਸਾਵਧਾਨ ਰੱਖੋ, ਆਪਣੇ ਘਰ ਦੇ ਬਜ਼ੁਰਗਾਂ ਨੂੰ ਸਾਈਬਰ ਠੱਗੀਆਂ ਦੇ ਬਾਰੇ ਜਾਣਕਾਰੀ ਦਿਓ, ਤਾਂ ਕਿ ਛੋਟੀ ਜਿਹੀ ਸਾਵਧਾਨੀ ਸਾਨੂੰ ਬਚਾ ਸਕਦੀ ਹੈ। ਪ੍ਰੋਗਰਾਮ ਸੁਣ ਰਹੇ ਤੁਸੀਂ ਸੋਹਣੀ ਸਵੇਰ ਸ਼ੀਤਲ ਦੇ ਨਾਲ, ਆਓ ਸੁਣਦੇ ਹਾਂ ਅਗਲਾ ਗੀਤ।

ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਸ਼ੀਤਲ ਹੈ ਤੁਹਾਡੇ ਨਾਲ। ਕਹਿੰਦੇ ਨੇ ਲੋਹੜੀ ਕਾਰਡ ਦੀ ਜਨਨੀ ਹੁੰਦੀ ਹੈ। ਕਈ ਵਾਰ ਇੱਕ ਛੋਟੀ ਜਿਹੀ ਸਮੱਸਿਆ ਇੱਕ ਅਜਿਹੇ ਹੱਲ ਨੂੰ ਜਨਮ ਦੇ ਜਾਂਦੀ ਹੈ ਜੋ ਦੁਨੀਆ ਦੇ ਲਈ ਮਿਸਾਲ ਬਣ ਜਾਂਦਾ। ਲੁਧਿਆਣਾ ਦੇ ਉਦਯੋਗਪਤੀ ਦੇ ਇੰਜੀਨੀਅਰ ਸੁਖਬੀਰ ਸਿੰਘ ਸੋਖੀ ਦੇ ਵੱਲੋਂ ਵਿਕਸਿਤ ਕੀਤੀ ਗਈ ਸਨ ਟਿਊਬ ਟੈਕਨੋਲੋਜੀ ਅੱਜ ਦੇਸ਼ ਹੀ ਨਹੀਂ ਸਗੋਂ ਵਿਸ਼ਵ ਪੱਧਰ 'ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿਲੱਖਣ ਖੋਜ ਨੂੰ ਭਾਰਤ ਅਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਵਿੱਚ ਪੇਟੈਂਟ ਮਿਲ ਚੁੱਕਾ ਹੈ। ਇਸ ਖੋਜ ਦੀ ਸ਼ੁਰੂਆਤ ਕਿਸੇ ਵਿਗਿਆਨਕ ਪ੍ਰਯੋਗਸ਼ਾਲਾ ਤੋਂ ਨਹੀਂ ਬਲਕਿ ਆਪਣੇ ਹੀ ਘਰ ਦੇ ਬਗੀਚੇ ਤੋਂ ਹੋਈ। ਇਮਾਰਤਾਂ ਦੀ ਛਾਂ ਦੇ ਕਾਰਨ ਪੌਦੇ ਠੀਕ ਤਰ੍ਹਾਂ ਨਹੀਂ ਵੱਧ ਰਹੇ ਸਨ, ਇਹ ਇੱਕ ਆਮ ਸਮੱਸਿਆ ਸੀ। ਪਰ ਇੱਕ ਖੋਜੀ ਮਨ ਨੇ ਇਸ ਵਿੱਚ ਇੱਕ ਨਵੀਂ ਸੰਭਾਵਨਾ ਦੇਖੀ। ਸਾਲਾਂ ਦੀ ਮਿਹਨਤ ਅਤੇ ਲਗਾਤਾਰ ਪ੍ਰਯੋਗਾਂ ਤੋਂ ਬਾਅਦ ਤਿਆਰ ਹੋਈ ਉਹਨਾਂ ਦੀ ਫਿਰ ਸਨ ਟਿਊਬ। ਇਹ ਟੈਕਨੋਲੋਜੀ ਸੂਰਜ ਦੀ ਕੁਦਰਤੀ ਰੌਸ਼ਨੀ ਨੂੰ ਇੱਕ ਵਿਸ਼ੇਸ਼ ਪ੍ਰਣਾਲੀ ਰਾਹੀਂ ਉਹਨਾਂ ਥਾਵਾਂ ਤੱਕ ਪਹੁੰਚਾਉਂਦੀ ਹੈ ਜਿੱਥੇ ਆਮ ਤੌਰ 'ਤੇ ਧੁੱਪ ਨਹੀਂ ਪਹੁੰਚਦੀ। ਨਤੀਜੇ ਵਜੋਂ ਛਾਂ ਵਾਲੀਆਂ ਥਾਵਾਂ 'ਤੇ ਵੀ ਪੌਦਿਆਂ ਨੂੰ ਫੋਟੋਸਿੰਥੇਸਿਸ ਦੇ ਲਈ ਲੋੜੀਂਦੀ ਕੁਦਰਤੀ ਰੌਸ਼ਨੀ ਮਿਲ ਸਕਦੀ ਹੈ। ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਆਪਣੇ ਜ਼ਿਆਦਾਤਰ ਸਮਾਂ ਬੰਦ ਇਮਾਰਤਾਂ, ਘਰਾਂ, ਦਫ਼ਤਰਾਂ, ਸਕੂਲਾਂ ਅਤੇ ਹਸਪਤਾਲਾਂ ਦੇ ਵਿੱਚ ਬਿਤਾਉਂਦੇ ਨੇ, ਉੱਥੇ ਕੁਦਰਤੀ ਰੌਸ਼ਨੀ ਅਤੇ ਹਰਿਆਲੀ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਨਡੋਰ ਪੌਦਿਆਂ ਨੂੰ ਜੇਕਰ ਲੋੜੀਂਦੀ ਕੁਦਰਤੀ ਰੌਸ਼ਨੀ ਮਿਲੇ ਤਾਂ ਉਹ ਵਧੀਆ ਢੰਗ ਦੇ ਨਾਲ ਵਿਕਸਿਤ ਹੋ ਸਕਦੇ ਨੇ ਅਤੇ ਇਮਾਰਤਾਂ ਦੇ ਅੰਦਰ ਇੱਕ ਹੋਰ ਸੁਖਦਾਈ ਅਤੇ ਹਰਿਆ ਭਰਿਆ ਮਾਹੌਲ ਬਣਾਉਣ ਦੇ ਵਿੱਚ ਯੋਗਦਾਨ ਵੀ ਪਾ ਸਕਦੇ ਨੇ। ਇਸ ਟੈਕਨੋਲੋਜੀ ਦੀ ਸੰਭਾਵਨਾ ਸਿਰਫ ਇਮਾਰਤਾਂ ਤੱਕ ਸੀਮਿਤ ਨਹੀਂ ਹੈ, ਬਾਗਬਾਨੀ ਅਤੇ ਖੇਤੀਬਾੜੀ ਦੇ ਵਿੱਚ ਵੀ ਇਹ ਨਵੇਂ ਰਾਹ ਖੋਲ ਸਕਦੀ ਹੈ।

ਫਲਦਾਰ ਰੁੱਖਾਂ ਦੀ ਛਾਂ ਹੇਠ ਪਈ ਜ਼ਮੀਨ ਜੋ ਅਕਸਰ ਬਿਨਾਂ ਵਰਤੋਂ ਦੇ ਰਹਿ ਜਾਂਦੀ ਹੈ, ਉੱਥੇ ਧਨੀਆ, ਪਾਲਕ, ਸਰੋਂ ਅਤੇ ਹੋਰ ਔਸ਼ਧੀ ਪੌਦੇ ਅਤੇ ਹੋਰ ਉੱਚ ਮੁੱਲ ਵਾਲੀਆਂ ਫਸਲਾਂ ਉਗਾਉਣ ਦੀਆਂ ਸੰਭਾਵਨਾਵਾਂ ਇਸ ਤਕਨਾਲੋਜੀ ਦੇ ਨਾਲ ਹੁਣ ਹੋਰ ਵੀ ਵੱਧ ਗਈਆਂ ਨੇ। ਅੰਦਾਜ਼ਾ ਲਗਾਇਆ ਗਿਆ ਕਿ ਭਾਰਤ, ਅਮਰੀਕਾ ਅਤੇ ਕੈਨੇਡਾ ਦੇ ਵਿੱਚ ਇਸ ਟੈਕਨੋਲੋਜੀ ਦੇ ਲਈ $1 ਬਿਲੀਅਨ ਤੋਂ ਵੀ ਵੱਧ ਦਾ ਸੰਭਾਵੀ ਬਾਜ਼ਾਰ ਮੌਜੂਦ ਹੈ। ਇਹ ਸਿਰਫ ਇੱਕ ਖੋਜ ਨਹੀਂ, ਸਗੋਂ ਇਸ ਗੱਲ ਦਾ ਸੰਕੇਤ ਵੀ ਹੈ ਕਿ ਪੰਜਾਬ ਦੀ ਸੋਚ ਨਵੀਨਤਾ, ਵਿਸ਼ਾ ਪੱਧਰ 'ਤੇ ਆਪਣੀ ਹੁਣ ਪਛਾਣ ਬਣਾ ਰਹੀ ਹੈ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਸੁਣਦੇ ਹਾਂ ਅਗਲਾ ਗੀਤ।

0: prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
0: की तुसी रेडियो प्रोग्राम जा वधिया कंटेंट बनाउंदे हो? आकाशवाणी जलंधर तुहाडे लई लेके आया एक सुनहरी मौका। प्रसार भारती अपनी नवी कंटेंट सोर्सिंग पॉलिसी 2024 दे तहत सारे प्रोडक्शन हाउसेस, प्रोड्यूसर्स ते कंटेंट क्रिएटर्स तो वक्-वक् प्रोग्रामा लई अर्जियां दी मंग कर रहा है। तुसी रेवेन्यू शेयरिंग, स्पॉन्सर्ड जां गेटस मोड ते साडे नाल काम कर सकते हो। अपनियां अर्जियां जल्दी भेजो। वधेरी जानकारी लई अज ही आकाशवाणी जलंधर नाल संपर्क करो। अप्लाई करन दी आखिरी तारीख 31 जुलाई 2026 है।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: आकाशवाणी जलंधर ते तुसी सुन रहे हो प्रोग्राम सोनी सवेर शीतल दे नाल। अक्सर असी सोचते हाँ कि वड्डियां तकनीकी खोजां सिर्फ वड्डे वड्डे शहरां दीआं चमकदार लैबां दे विच ही हुंदियां ने, पर जरा एक बार सोचो जे पंजाब दे एक पिंड दा वेड़ा ही दुनिया दी AI लैब बन जावे तां फिर ते इह गल सोचण वाली नहीं है, बल्कि इह गल हो चुकी है। फिरोजपुर जिले दे पिंड अराई दी धी डॉक्टर इंदरजोत कौर, उसने इस सोच नूं हकीकत दे विच ही बदल दिता। अपने जद्दी घर दे विच रह के इंद्रजोत आर्टिफिशियल इंटेलीजेंस दे अजिहे हल तैयार कर रही है जो खेती, सेहत, सिक्ख्या एहो जे वड्डे वड्डे खेतरां दे विच नवे रस्ते खोल रहे ने। उसका मनना है कि AI सिर्फ वड्डियां कंपनियां जां फिर महानगरां दी तकनीक नहीं है, सगों पिंडां दे विच रहिंदे नौजवानां दे लई वी बेअंत मौक्या दा दरवाजा है। AI साडी कित्थे कित्थे मदद कर रहा है ते खास करके पेंडू खेतरां दे विच इहदी की इंपोर्टेंस है, इस बारे अज असीं गल्लबात करांगे डॉक्टर संदीप होरां दे नाल। डॉक्टर साहब, प्रोग्राम सोनी सवेर दे विच बहुत बहुत स्वागत है। सब तो पहला असीं जानना चाहवांगे तुहाडे तों कि AI आर्टिफिशियल इंटेलीजेंस जिवें गल कर रहे हैं उद्योग दे विच, विज्ञान दे विच हर जगह साडा साथी है, पेंडू खेतर दे विच किवें साडा मददगार साबित हो रहा है?
5: ਤੁਸੀਂ AI ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਬਹੁਤ ਹੀ ਸਿਆਣਾ ਦਿਮਾਗ ਤੁਹਾਡੇ ਕੋਲ ਆ। ਪੇਂਡੂ ਖੇਤਰ ਵਿੱਚ ਇਹ ਸਿੱਧਾ ਇਸ ਤਰ੍ਹਾਂ ਸਾਬਤ ਹੁੰਦਾ ਕਿ ਤੁਹਾਡੇ ਕੋਲ ਇੱਕ ਬਹੁਤ ਸੋਹਣਾ ਡਾਕਟਰ, ਇੱਕ ਬਹੁਤ ਸੋਹਣਾ ਇੰਜੀਨੀਅਰ ਤੁਹਾਡੀ ਪੋਕਟ ਵਿੱਚ, ਇੱਕ ਬਹੁਤ ਸੋਹਣਾ ਖੇਤੀਬਾੜੀ ਦਾ ਮਾਹਰ, ਇੱਕ ਬੜਾ ਪਿਆਰਾ ਮਕੈਨੀਕਲ ਇੰਜੀਨੀਅਰ ਤੁਹਾਡੇ ਕੋਲ ਆ, ਜਿਹਦੇ ਤੋਂ ਤੁਸੀਂ ਕੋਈ ਵੀ ਔਖੇ ਧੋਖਾ ਸਵਾਲ ਪੁੱਛ ਸਕਦੇ ਆ। ਇਹ ਹੁਣ ਹਾਲੇ ਸਵਾਲਾਂ ਤੱਕ ਜਵਾਬ ਤੱਕ ਸੀਮਿਤ ਆ, ਹੌਲੀ ਹੌਲੀ ਅਸੀਂ AI ਨਾਲ ਚੱਲਦੀਆਂ ਫਿਰਦੀਆਂ ਚੀਜ਼ਾਂ ਵੀ ਬਣਾ ਰਹੇ ਹਾਂ ਜੋ ਪਿੰਡਾਂ ਤੱਕ ਪਹੁੰਚਣ 'ਤੇ ਥੋੜ੍ਹਾ ਟਾਈਮ ਲੱਗ ਜਾਣਾ। ਪਰ ਜੋ ਪੁਰਾਣਾ ਸਮਾਂ ਸੀ ਕਿ ਸਾਡੇ ਕੋਲ ਪਿੰਡਾਂ ਵਿੱਚ ਇੰਨੇ ਜ਼ਿਆਦਾ ਮਾਹਰ ਚਲੋ ਨਹੀਂ ਹੈਗੇ ਸੀ, ਸ਼ਹਿਰਾਂ ਵਿੱਚ ਈਜ਼ਲੀ ਅਸੈਸ ਸੀ, ਉਹ ਹੌਲੀ ਹੌਲੀ ਖਤਮ ਹੋ ਕੇ ਪਿੰਡਾਂ ਕੋਲ ਬੜੀ ਆਸਾਨੀ ਨਾਲ ਪਹੁੰਚ ਜਾਣਾ। ਆਈ ਥਿੰਕ ਹਰ ਪਿੰਡਾਂ ਲੈਵਲ 'ਤੇ ਨਾ ਚਲੋ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਸਾਡੇ ਕੋਲ ਇੱਕ ਬੜਾ ਮਾਹਿਰ ਡਾਕਟਰ ਹੋਏ ਜੋ ਦੱਸ ਦੇਵੇ ਤੁਹਾਡੀ ਫਸਲ ਨੂੰ ਕਿਹੜੀ ਬਿਮਾਰੀ ਹੈ, ਤੁਹਾਡੀ ਫਸਲ ਨੂੰ ਕਿਹੜੀ ਚੀਜ਼ ਤੁਸੀਂ ਪੈਸਟੀਸਾਈਡ, ਇਨਸੈਕਟੀਸਾਈਡ ਜਾਂ ਕਿੰਨੀ ਕਰੋ, ਕਿਹੜੀ ਨਾ ਕਰੋ। ਇਹ ਚੀਜ਼ਾਂ ਹੁਣ PAU ਦੇ ਐਕਸਪਰਟ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਕਸਪਰਟਸ ਨੂੰ ਪਤਾ ਹੁੰਦੀਆਂ ਨੇ, ਪਰ ਉਹ ਐਕਸਪਰਟ ਹੁਣ ਸਾਡੇ ਹਰ ਇੱਕ ਛੋਟੇ ਕਿਸਾਨ ਕੋਲ ਨਹੀਂ ਹੈਗੇ। ਅਸੀਂ ਵੀ ਬਣਾ ਦਿੰਦੇ ਹਾਂ, ਬੱਚਿਆਂ ਨੂੰ ਵੀ ਸਿਖਾ ਦੇਣੇ, ਐਗਜਿਸਟ ਕਰਦੇ ਹਾਂ। ਤੁਸੀਂ ਪੇਟ ਦੀ ਫੋਟੋ ਖਿੱਚੋ, ਦੱਸ ਦਿੰਦਾ ਕਿ ਤੁਹਾਡੇ ਆਲੂਆਂ ਨੂੰ ਕਿਹੜੀ ਬਿਮਾਰੀ ਹੈ, ਟਮਾਟਰ ਤੁਹਾਡਾ ਠੀਕ ਹੈ ਕਿ ਨਹੀਂ, ਬਿਮਾਰੀ ਦਾ ਇਲਾਜ ਕੀ ਆ, ਔਰਗੈਨਿਕ ਇਲਾਜ ਕਿਹੜਾ ਕਰ ਸਕਦੇ ਹੋ। ਹੁਣ ਅਮੈਰੀਕਾ ਦੇ ਖੇਤਾਂ ਵਿੱਚ ਤਾਂ ਚਲੋ AI ਨਾਲ ਉੱਥੇ ਲੇਬਰ ਦੀ ਪ੍ਰੋਬਲਮ ਨੂੰ ਐਡਰੈਸ ਕਰ ਰਹੇ ਨੇ ਸਾਡੇ, ਕਿਉਂਕਿ ਹਾਲੇ ਇੱਥੇ ਲੇਬਰ ਫਿਰ ਵੀ ਇੰਡੀਆ 'ਚ ਕਾਫੀ ਸਸਤੀ ਹੈ, ਅਤੇ ਅਸੀਂ ਨੋਰਮਲੀ ਜਿੱਥੇ ਮਾਹਰ ਦਿਮਾਗ ਦੀ ਲੋੜ ਆ ਅਸੀਂ AI ਨਾਲ ਉਹ ਵਧੀ ਆਸਾਨੀ ਨਾਲ ਕਰ ਸਕਦੇ ਹਾਂ। ਬਹੁਤ ਥਾਵਾਂ 'ਤੇ ਹੋ ਵੀ ਰਿਹਾ, ਸਾਡੀ ਨਵ ਬੱਚੇ ਨੂੰ ਸਮਝਦੇ ਵੀ ਨੇ, ਖੇਤਾਂ 'ਚ ਪਾਣੀ, ਮੀਂਹ ਦੇ ਨਾਲ ਨਾਲ ਬਿਮਾਰੀਆਂ ਦਾ ਇਲਾਜ ਵੀ, ਲਾਈਕ ਜੋ ਇੱਕ ਬੜਾ ਮਾਹਰ ਦੱਸ ਸਕਦਾ ਸੀ ਉਹ ਤੁਹਾਡੀ ਪੋਕਟ ਵਿੱਚ, ਹੁਣ AI ਮਾਹਰ ਦੱਸ ਦਿੰਦਾ ਤੁਹਾਨੂੰ।
4: AI ਦੇ ਇਹਨਾਂ ਫੀਚਰਸ ਦੀ ਜਿਹੜੀ ਜਾਣਕਾਰੀ ਹੈ, ਇਹ ਅਸੀਂ ਆਪਣੇ ਕਿਸਾਨਾਂ ਨੂੰ ਜਾਂ ਬੱਚਿਆਂ ਨੂੰ, ਨੌਜਵਾਨਾਂ ਨੂੰ ਕਿਵੇਂ ਦਈਏ?
5: ਇਹਨਾਂ ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਆ ਕਿ ਬਹੁਤ ਜੋ ਕੰਪਨੀਆਂ AI ਬਣਾਉਂਦੀਆਂ ਨੇ ਉਹ ਸਾਨੂੰ AI ਵੇਚਦੀਆਂ ਨੇ, ਉਹ ਸਾਨੂੰ ਬਣਾਉਣਾ ਨਹੀਂ ਸਿਖਾਉਂਦੀਆਂ ਹੁੰਦੀਆਂ। ਕਈ ਕਹਿ ਲਓ ਕਿ AI ਨੇ ਹਰ ਇੱਕ ਪਿੰਡ ਸ਼ਹਿਰ ਵਿੱਚ ਵੜਨਾ, ਅਸੀਂ ਇਹਨੂੰ ਯੂਜ਼ ਕਰਨ ਲੱਗ ਜਾਣਾ, ਸਾਡੇ ਬੱਚਿਆਂ ਨੇ ਵੀ, ਸਾਡੇ ਆਉਣ ਵਾਲੇ ਨਵੇਂ ਕਿਸਾਨਾਂ ਨੇ ਵੀ। ਸਾਡੇ ਬੱਚਿਆਂ ਜਾਂ ਕਿਸਾਨਾਂ ਦੇ ਬੱਚਿਆਂ ਅੱਗੇ ਸਵਾਲ ਇਹ ਹੋਣਾ ਕਿ ਉਹ AI ਦੇ ਮਾਹਰ ਕਿਵੇਂ ਬਣਨ, ਕਿ ਇਹਨੂੰ ਬਣਾਉਣਾ ਸਿੱਖਣ, ਤਾਂ ਕਿ ਕੱਲ੍ਹ ਨੂੰ ਆਪਦੇ ਖੇਤਾਂ ਵਿੱਚ

0: AI ਚੱਲੇ ਉਹ ਆਪ ਬਣਾ ਰਹੇ ਹੁਣ, ਨਾ ਕਿ ਉਹਨਾਂ ਨੂੰ ਕੋਈ ਅਮਰੀਕਾ ਦੀ ਕੰਪਨੀ ਵੇਚ ਰਹੀ ਹੋਏ। ਇਸ ਲਈ ਇਹਦਾ ਬੜੀ ਲੋੜ ਆ, ਸਾਡੇ ਸਿਲੇਬਸ ਵਿੱਚ ਵੀ ਇੰਟਰੋਡਿਊਸ ਹੋਣੀ ਹੋਣੀ ਹੋ ਰਿਹਾ ਆ। ਅਸੀਂ ਇਹਦੇ 'ਤੇ ਪੰਜਾਬ ਦੇ ਐਕਸਲੈਂਸ ਪ੍ਰੋਗਰਾਮ ਵੀ ਚਲਾਉਂਦੇ ਹਾਂ, ਪੰਜਾਬ ਦੇ ਬਹੁਤ ਸਾਰੇ 500 ਤੋਂ ਵੱਧ ਸਕੂਲਾਂ ਦੇ ਬੱਚੇ ਔਨਲਾਈਨ ਪੜ੍ਹਦੇ ਵੀ ਨੇ, ਫ੍ਰੀ ਆਫ ਕੋਸਟ ਪੜ੍ਹਦੇ ਨੇ, ਗੌਰਮੈਂਟ ਸਕੂਲ ਦੇ ਬੱਚੇ, ਅਕਾਲ ਅਕੈਡਮੀਸ ਦੇ ਬੱਚੇ, SGPC ਸਕੂਲ ਦੇ ਬੱਚੇ ਵੀ। ਸੋ ਇਹਦੀ ਕਹਿ ਲਓ ਬੜੀ ਲੋੜ ਹੈ, ਸਾਡੇ ਸਮਾਜ ਵਿੱਚ ਕੰਮ ਦੀ ਵੀ ਇਸ ਚੀਜ਼ 'ਤੇ ਲੋੜ ਆ। ਕੁਛ ਹੱਦ ਤੱਕ ਗੌਰਮੈਂਟ ਕੰਮ ਕਰ ਰਹੀਆਂ ਨੇ, ਪਰ ਕੁਛ ਸਾਨੂੰ ਕੰਮ ਕਰਨ ਦੀ ਹਾਲੇ ਗਰਾਊਂਡ 'ਤੇ ਲੋੜ ਆ ਕਿ ਬੱਚੇ ਇਸ ਨੂੰ ਸਿੱਖਣ, ਨਾ ਕਿ ਸਿਰਫ ਇਹਦੇ ਵਰਤਾਰੇ ਬਣਨ, ਇਹਦੇ ਲੀਡਰ ਬਣਨ, ਭਵਿੱਖ ਇਹਦਾ ਆ
1: ਜੀ। ਡਾਕਟਰ ਸੰਦੀਪ, ਲੋਕਾਂ ਦੇ ਮਨਾਂ ਦੇ ਵਿੱਚ AI ਨੂੰ ਲੈ ਕੇ ਬਹੁਤ ਡਰ ਹੈ, ਲੋਕ ਕਹਿੰਦੇ ਨੇ ਕਿ ਇਹ ਸਾਡੀਆਂ ਨੌਕਰੀਆਂ ਖਾ ਜਾਵੇਗਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ?
0: ਸਮਾਂ ਬਦਲਦਾ ਨਾ, ਤੇ ਕੁਝ ਬਦਲਾਵ ਹੁੰਦੇ ਹੀ ਹੁੰਦੇ ਆ। ਜਿਵੇਂ ਕਹਿ ਲੋ ਕਿ ਟ੍ਰੇਨਾਂ ਆਈਆਂ ਨੇ, ਉਹਨਾਂ ਬੜੇ ਸਾਰੇ ਬੈਲ ਦੀ ਤਰੀਕ ਕਈ ਤਰ੍ਹਾਂ ਖਾਧੀ ਵੀ ਆ। 20-30 ਸਾਲ ਪਿੱਛੇ ਜਾਓ ਤਾਂ ਛੋਟੇ ਸ਼ਹਿਰਾਂ ਚ ਟ੍ਰੇਨਾਂ ਦੇ ਨਾਲ ਨਾਲ ਬੈਲ ਗੱਡੀਆਂ ਚੱਲਦੀਆਂ ਸੀ, ਅੱਜ ਉਹ ਨਹੀਂ ਦਿਸਦੀਆਂ ਕਿਉਂਕਿ ਇੱਕ ਟ੍ਰੇਨ ਹਜ਼ਾਰਾਂ ਬੈਲ ਗੱਡੀਆਂ ਦਾ ਸਮਾਨ ਢੋਹ ਲੈਂਦੀ ਹੈ। ਇਸ ਕਰਕੇ ਜੋ ਅੱਜ ਕੱਲ੍ਹ ਦੀਆਂ ਬੈਲ ਗੱਡੀਆਂ ਨੇ ਨਾ, ਡਾਕਟਰ, ਇੰਜੀਨੀਅਰ, ਲੋਇਰ, ਇਹਨਾਂ ਨੂੰ ਬੈਲ ਗੱਡੀਆਂ ਕਹਿ ਰਿਹਾ। ਤੁਸੀਂ 30-40 ਸਾਲ ਰੁਕੋ, ਇਹ ਬੈਲ ਗੱਡੀਆਂ ਨੂੰ AI ਦੀ ਟ੍ਰੇਨ ਨੇ ਖਤਮ ਕਰ ਦੇਣਾ ਸੱਚੀ। ਛੋਟੇ ਛੋਟੇ ਪਿੰਡਾਂ ਸ਼ਹਿਰਾਂ ਵਿੱਚ ਤੁਹਾਨੂੰ ਵਿਰਲੇ ਟਾਵੇਂਟਾਂ ਇਹ ਮਾਹਰ ਦਿਸਣਗੇ। ਇਸ ਲਈ ਇਹਦੇ ਨਾਲ ਨੌਕਰੀਆਂ ਬਦਲਣਗੀਆਂ, ਖਤਮ ਹੋਣਗੀਆਂ ਹੌਲੀ ਹੌਲੀ ਕਈ ਤਰ੍ਹਾਂ ਦੀਆਂ ਰੁਜ਼ਗਾਰਾਂ ਨੂੰ, ਤੇ ਇਹ ਡਰ ਸੱਚਾ ਆ। ਇਹਦੇ ਡਰ ਦਾ ਇੱਕੋ ਹੀ ਕਹਿ ਲਓ ਕਿ ਹੱਲ ਹੈ ਕਿ ਜਿਵੇਂ ਟ੍ਰੇਨਾਂ ਨੇ ਆ ਕੇ ਨਵੀਆਂ ਨੌਕਰੀਆਂ ਪੈਦਾ ਕੀਤੀਆਂ, ਸਟੇਸ਼ਨ ਬਣੇ, ਪਟਰੀਆਂ ਲੱਗੀਆਂ, ਇਸੇ ਤਰ੍ਹਾਂ ਜੋ AI ਦੀ ਟ੍ਰੇਨ ਦੇ ਨਾਲ ਨਵੀਆਂ ਨੌਕਰੀਆਂ ਪੈਦਾ ਹੋ ਰਹੀਆਂ ਨੇ, ਸਾਡੀ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਉਹਨਾਂ ਨੂੰ ਵੇਖ ਕੇ ਉਹਨਾਂ ਵਿੱਚ ਵਧਣਾ ਚਾਹੀਦਾ। ਪੁਰਾਣੀਆਂ ਜੋਬਸ, ਪੁਰਾਣੀਆਂ ਪ੍ਰੋਫਾਈਲ ਹੌਲੀ ਹੌਲੀ ਹੌਲੀ ਹੌਲੀ ਹੁਣ ਹੌਲੀ ਹੌਲੀ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਨੇ, ਸਾਡੇ ਅੱਖਾਂ ਦੇ ਸਾਹਮਣੇ ਹੁਣ ਖਤਮ ਹੋ ਰਹੀਆਂ ਨੇ।
1: ਜੀ ਡਾਕਟਰ ਸਾਹਿਬ, ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਸਨ ਡਾਕਟਰ ਸੰਦੀਪ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ AI ਸਾਡੀ ਜ਼ਿੰਦਗੀ ਨੂੰ, ਸਾਡੀ ਜੀਵਨ ਸ਼ੈਲੀ ਦੇ ਵਿੱਚ ਕਿੰਨੇ ਵੱਡੇ ਬਦਲਾਵ ਲੈ ਕੇ ਆ ਰਿਹਾ। ਅਤੇ ਸੱਚ ਹੈ, ਜੇ ਸਮੇਂ ਦੇ ਨਾਲ ਸਾਨੂੰ ਵੀ ਬਦਲਣਾ ਚਾਹੀਦਾ, ਸਮੇਂ ਦੇ ਨਾਲ ਨਾਲ ਸਾਡੇ ਵਿੱਚ ਵੀ ਜੋ ਜ਼ਿੰਦਗੀ ਦੀਆਂ ਚੀਜ਼ਾਂ ਨੇ ਉਹ ਹੌਲੀ ਹੌਲੀ ਬਦਲਦੀਆਂ ਨੇ, ਸਾਨੂੰ ਉਹਦੇ ਮੁਤਾਬਕ ਢਲਣਾ ਵੀ ਚਾਹੀਦਾ। ਪਰ ਨਾਲ ਹੀ ਨਾਲ ਕਹਿੰਦੇ ਨੇ ਨਾ ਕਿ ਜੇਕਰ ਕਿਸੇ ਚੀਜ਼ ਦੇ ਫਾਇਦੇ ਨੇ ਤਾਂ ਉਸਦੇ ਐਕਸੈਸ ਦੇ ਵਿੱਚ ਉਸਦੇ ਨੁਕਸਾਨ ਵੀ ਨੇ। ਸੋ ਸੰਤੁਲਨ ਬਣਾ ਕੇ ਰੱਖੋ ਅਤੇ ਫਿਰ ਹਰੇਕ ਚੀਜ਼ ਤੁਹਾਨੂੰ ਓਨੀ ਹੀ ਹੈਲਪ ਕਰੇਗੀ ਜਿੰਨੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਅਗਲਾ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਕਿ AI ਸਾਡੇ ਸਿਹਤ ਵਿੱਚ ਸਾਡੇ ਲਈ ਕਿਵੇਂ ਮਦਦਗਾਰ ਹੈ।

ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਸ਼ੀਤਲ ਦੇ ਨਾਲ ਆਕਾਸ਼ਵਾਣੀ ਜਲੰਧਰ ਤੇ। ਦੋਸਤੋ, ਕਹਿੰਦੇ ਨੇ ਕਿ ਬਿਮਾਰੀ ਦਾ ਇਲਾਜ ਜਿੰਨਾ ਜ਼ਰੂਰੀ ਹੈ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਸ ਬਿਮਾਰੀ ਦੀ ਪਛਾਣ ਕਰ ਲੈਣਾ। ਜਿਵੇਂ ਅਸੀਂ ਗੀਤ ਤੋਂ ਪਹਿਲਾਂ ਗੱਲ ਕੀਤੀ AI ਦੇ ਕੰਮਾਂ ਕਾਰਾਂ ਦੀ ਕਿ AI ਸਾਡੇ ਲਈ ਕਿਵੇਂ ਮਦਦਗਾਰ ਹੋ ਰਿਹਾ। ਬਈ, ਇਹ ਸਿਰਫ ਖੇਤੀ ਪੱਧਰ 'ਤੇ ਹੀ ਨਹੀਂ ਬਲਕਿ ਸਾਡੀ ਸਿਹਤ ਦੇ ਵਿੱਚ ਵੀ, ਯਾਨੀ ਕਿ ਡਾਕਟਰਾਂ ਦਾ ਵੀ ਇਹ ਹੁਣ ਸਾਥ ਦੇ ਰਿਹਾ। ਜੀ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਹੁਣ ਤੁਸੀਂ ਸੋਚੋਗੇ ਉਹ ਕਿਵੇਂ? ਬਈ, ਪੰਜਾਬ ਸਰਕਾਰ ਨੇ ਦਿਲ ਅਤੇ ਸਾਹ ਦੇ ਨਾਲ ਸੰਬੰਧਿਤ ਬਿਮਾਰੀਆਂ ਦੀ ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣ ਦੇ ਲਈ AI ਆਧਾਰਿਤ ਤਕਨੀਕ ਨੂੰ ਸਿਹਤ ਸੇਵਾਵਾਂ ਦੇ ਨਾਲ ਜੋੜਨ ਦਾ ਹੁਣ ਫੈਸਲਾ ਕਰ ਲਿਆ। ਸਿਹਤ ਵਿਭਾਗ ਨੇ ਸੈਂਟਰ ਫਾਰ ਹੈਲਥ ਰਿਸਰਚ ਐਂਡ ਇਨੋਵੇਸ਼ਨ ਦੇ ਨਾਲ ਸਮਝੌਤਾ ਕਰਕੇ ਪਹਿਲੇ ਪੜਾਅ ਦੇ ਵਿੱਚ ਪਟਿਆਲਾ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ। ਹੁਣ ਇਸ ਤਹਿਤ ਹੋਵੇਗਾ ਕੀ? ਇਸ ਤਹਿਤ AI ਆਧਾਰਿਤ ECG ਮਸ਼ੀਨਾਂ, ਡਿਜੀਟਲ ਸਟੈਟੋਸਕੋਪ ਲਗਵਾਏ ਜਾਣਗੇ ਜੋ ਦਿਲ ਅਤੇ ਫੇਫੜਿਆਂ ਦੇ ਨਾਲ ਜੁੜੀਆਂ ਬਿਮਾਰੀਆਂ ਦੀ ਸ਼ੁਰੂਆਤੀ ਪੱਧਰ 'ਤੇ ਹੀ ਪਛਾਣ ਕਰਨ ਦੇ ਵਿੱਚ ਮਦਦ ਕਰਨਗੇ। ਸਨਫੋਕਸ ECG ਮਸ਼ੀਨ ਕੁਝ ਮਿੰਟਾਂ ਦੇ ਵਿੱਚ ਗੰਭੀਰ ਮਰੀਜ਼ਾਂ ਦੀ ਪਛਾਣ ਕਰਕੇ ਉਹਨਾਂ ਨੂੰ ਮਾਹਰ ਡਾਕਟਰਾਂ ਤੱਕ ਛੇਤੀ ਪਹੁੰਚਾਉਣ ਦੇ ਵਿੱਚ ਸਹਾਇਕ ਹੋਵੇਗੀ। ਜਦਕਿ AI ਡਿਜੀਟਲ ਸਟੈਟੋਸਕੋਪ ਖਾਸ ਕਰਕੇ ਬੱਚਿਆਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੀ ਸਕਰੀਨਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ। ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ ਨੂੰ ਹੁਣ ਇਹ ਮਸ਼ੀਨਾਂ ਚਲਾਉਣ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਇਸ ਤਕਨੀਕ ਦੀ ਪੂਰੀ ਸਮਰੱਥਾ ਦੇ ਨਾਲ ਵਰਤੋਂ ਕੀਤੀ ਜਾ ਸਕੇ। ਜੇ ਇਹ ਪਾਇਲਟ ਪ੍ਰੋਜੈਕਟ ਸਫਲ ਹੁੰਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਭਰ ਦੇ ਵਿੱਚ AI ਆਧਾਰਿਤ ਸਿਹਤ ਸੇਵਾਵਾਂ ਦਾ ਦਾਇਰਾ ਹੋਰ ਵਧੇਗਾ, ਲੋਕਾਂ ਨੂੰ ਤੇਜ਼, ਸਟੀਕ ਤੇ ਬਿਹਤਰ ਇਲਾਜ ਦੀ ਸਹੂਲਤ ਵੀ ਮਿਲੇਗੀ।

0: ਯੂਜ਼ ਪਲਾਸਟਿਕ ਸਿਹਤ ਅਤੇ ਕੁਦਰਤ ਲਈ ਹਾਨੀਕਾਰਕ ਹੈ। ਇਸ ਦੀ ਵਰਤੋਂ ਤੋਂ ਬਚੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਸ਼ੀਤਲ ਦੇ ਨਾਲ। ਬਾਲੀਵੁੱਡ ਦੀ ਦੁਨੀਆ ਦੀ ਜੇਕਰ ਗੱਲ ਕਰੀਏ ਤਾਂ ਇਸ ਦੁਨੀਆ ਦੇ ਵਿੱਚ ਕੁਝ ਅਜਿਹੇ ਚਿਹਰੇ ਨੇ ਜਿਨ੍ਹਾਂ ਦੀ ਮੁਸਕਾਨ, ਅਦਾਕਾਰੀ ਤੇ ਅੰਦਾਜ਼ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵੱਸ ਜਾਂਦੇ ਨੇ। ਤੇ ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ, ਯਾਨੀ ਕਿ ਅੱਜ 16 ਜੁਲਾਈ, ਤਾਂ ਅੱਜ ਹੈ ਬਾਲੀਵੁੱਡ ਦੇ ਅਦਾਕਾਰਾ ਕੈਟਰੀਨਾ ਕੈਫ ਦਾ ਜਨਮ ਦਿਨ। 16 ਜੁਲਾਈ 1983 ਨੂੰ ਹਾਂਗਕਾਂਗ ਦੇ ਵਿੱਚ ਜਨਮੀ ਕੈਟਰੀਨਾ ਕੈਫ ਨੇ ਭਾਰਤੀ ਸਿਨੇਮਾ ਦੇ ਵਿੱਚ ਆਪਣੀ ਵੱਖਰੀ ਹੀ ਪਛਾਣ ਬਣਾਈ। ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੈਟਰੀਨਾ ਨੇ ਮੈਨੇ ਪਿਆਰ ਕਿਉਂ ਕੀਆ, ਨਮਸਤੇ ਲੰਡਨ, ਸਿੰਘ ਇਜ਼ ਕਿੰਗ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਏਕ ਥਾ ਟਾਈਗਰ, ਇਹੋ ਜਿਹੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਆਪਣੀ ਖੂਬਸੂਰਤੀ, ਸ਼ਾਨਦਾਰ ਡਾਂਸ ਅਤੇ ਸਾਦਗੀ ਭਰੇ ਸੁਭਾਅ ਦੇ ਕਾਰਨ ਉਹ ਅੱਜ ਵੀ ਬਾਲੀਵੁੱਡ ਦੀ ਸਭ ਤੋਂ ਲੋਕਪ੍ਰਿਯ ਅਦਾਕਾਰਾ ਦੇ ਵਿੱਚੋਂ ਇੱਕ ਹੈ। ਸੋ ਕੈਟਰੀਨਾ ਕੈਫ ਨੂੰ ਅੱਜ ਉਹਨਾਂ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹੇਗੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਸ਼ੀਤਲ ਨੂੰ ਜਾਣ ਦੀ ਦਿਓ ਇਜਾਜ਼ਤ। ਸੁਣਦੇ ਹਾਂ ਜਾਂਦੇ ਜਾਂਦੇ ਇਹ ਵਾਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਅਤੇ 8:30 ਵਜੇ ਖਬਰਾਂ ਪੰਜਾਬੀ ਵਿੱਚ।

ਅਤੇ ਜਲੰਧਰ ਵਿੱਚ 5,470 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਦਾ ਉਦੇਸ਼ ਸੰਪਰਕ ਅਤੇ ਯਾਤਰੀਆਂ ਦੀ ਸਹੂਲਤ ਨੂੰ ਵਧਾਉਣਾ ਅਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਸ੍ਰੀ ਮੋਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਲੰਧਰ ਛਾਉਣੀ ਸਮੇਤ ਦੇਸ਼ ਭਰ ਦੇ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕਰਨਗੇ। ਇਹ ਰੇਲ ਗੱਡੀ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਸੀ ਰੇਲ ਗੱਡੀ ਹੈ, ਜਿਸ ਵਿੱਚ ਸੰਤ ਰਵਿਦਾਸ ਜੀ ਦਾ ਜਨਮ ਅਸਥਾਨ ਸੀਰ ਗੋਵਰਧਨਪੁਰ ਵੀ ਸ਼ਾਮਲ ਹੈ। ਪੰਜਾਬ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਅਤੇ ਜੀਂਦ ਅਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਰਵਾਨਾ ਕਰਨਗੇ। ਸ੍ਰੀ ਮੋਦੀ ਜੀਂਦ ਦੇ ਏਕਲਵਯ ਸਟੇਡੀਅਮ ਵਿਖੇ ਲਗਭਗ 14,700 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦੁਪਹਿਰ ਨੂੰ ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ 6,600 ਕਰੋੜ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ੍ਰੀ ਮੋਦੀ ਚੰਡੀਗੜ੍ਹ ਵਿੱਚ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਖੇ ਐਡਵਾਂਸ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ ਵੀ ਕਰਨਗੇ। ਰੇਲਵੇ ਮੰਤਰਾਲੇ ਨੇ ਰੇਲ ਟਿਕਟ ਬੁਕਿੰਗ ਨੂੰ ਆਸਾਨ ਅਤੇ ਵਧੇਰੇ ਸੁਵਿਧਾਜਨਕ ਬਣਾਉਣ ਲਈ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ IRCTC ਵੈਬਸਾਈਟ ਦਾ ਇੱਕ ਨਵਾਂ ਸੰਸਕਰਨ ਜਾਰੀ ਕੀਤਾ ਹੈ। IRCTC ਨੇ ਇਸ ਸੰਸਕਰਨ ਵਿੱਚ 4 ਵੱਡੇ ਸੁਧਾਰ ਕੀਤੇ ਨੇ। ਪਹਿਲਾ, ਕੋਈ ਬੇਲੋੜਾ ਕੈਪਚਾ, ਪੌਪਅਪ ਜਾਂ ਧਿਆਨ ਭਟਕਾਉਣ ਵਾਲਾ ਕੁਝ ਵੀ ਨਹੀਂ ਹੋਵੇਗਾ। ਦੂਜਾ, ਯਾਤਰੀ ਸਾਰੀਆਂ ਕਲਾਸਾਂ ਦੀ ਸੀਟ ਦੀ ਉਪਲਬਧਤਾ ਦੇਖ ਸਕਦੇ ਨੇ। ਤੀਜਾ, ਟਿਕਟ ਬੁੱਕ ਕਰਨ ਲਈ ਲੋੜੀਂਦੇ ਸਟੈਪਸ ਦੀ ਗਿਣਤੀ ਘਟਾ ਦਿੱਤੀ ਗਈ ਹੈ ਅਤੇ ਵੈਬਸਾਈਟ ਹੁਣ ਯਾਤਰੀਆਂ ਦੀ ਜਾਣਕਾਰੀ ਨੂੰ ਸੇਵ ਕਰੇਗੀ, ਜਿਸ ਨਾਲ ਰੀਬੁਕਿੰਗ ਆਸਾਨ ਹੋ ਜਾਏਗੀ। ਮੌਜੂਦਾ ਵੈਬਸਾਈਟ ਦੇ ਹੋਮ ਪੇਜ 'ਤੇ ਨਵੇਂ ਬੀਟਾ ਸੰਸਕਰਨ ਦਾ ਲਿੰਕ ਉਪਲਬਧ ਹੈ। ਮੰਤਰਾਲੇ ਨੇ ਯਾਤਰੀਆਂ ਨੂੰ ਇਸ ਦੀ ਵਰਤੋਂ ਦੀ ਸੌਖ ਬਾਰੇ ਫੀਡਬੈਕ ਦੇਣ ਦੀ ਬੇਨਤੀ ਕੀਤੀ ਹੈ। IRCTC ਵੈਬਸਾਈਟ ਪਹਿਲੀ ਵਾਰ ਸਾਲ 2002 'ਚ ਜਾਰੀ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਇਸ ਤੋਂ ਰੋਜ਼ਾਨਾ ਔਸਤਨ 14,50,000 ਟਿਕਟ ਬੁਕਿੰਗ ਹੁੰਦੀ ਹੈ। ਇਸ ਦੀ ਕਾਰਜਸ਼ੀਲਤਾ ਅਤੇ ਵਿਸ਼ੇਸ਼ਤਾਵਾਂ ਬਾਰੇ ਕਈ ਸ਼ਿਕਾਇਤਾਂ ਵੀ ਆਈਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਬੈਲਜੀਅਮ ਵਪਾਰ ਅਤੇ ਨਿਵੇਸ਼ ਚੁਗਿਰਦੇ ਸੰਬੰਧੀ ਊਰਜਾ ਤਬਦੀਲੀ, ਨਵੀਨਤਾ ਅਤੇ ਤਕਨਾਲੋਜੀ, ਸੰਪਰਕ, ਰੱਖਿਆ ਸੁਰੱਖਿਆ, ਖੇਤਰੀ ਅਤੇ ਆਲਮੀ ਮੁੱਦਿਆਂ ਦੇ ਨਾਲ ਨਾਲ ਲੋਕਾਂ ਦਰਮਿਆਨ ਆਪਸੀ ਆਦਾਨ ਪ੍ਰਦਾਨ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ ਨੇ। ਬਰਸੇਲਜ਼ ਵਿੱਚ ਭਾਰਤ ਬੈਲਜੀਅਮ ਰਣਨੀਤਿਕ ਗੱਲਬਾਤ ਦੀ ਪਹਿਲੀ ਮੀਟਿੰਗ ਦੌਰਾਨ ਇੱਕ ਢਾਂਚਾਗਤ ਅਤੇ ਵਿਆਪਕ ਭਾਈਵਾਲੀ ਰਾਹੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਹੋਈ। ਰਣਨੀਤਿਕ ਗੱਲਬਾਤ ਦੇ ਉਦਘਾਟਨੀ ਸੈਸ਼ਨ ਦੀ ਸਹਿ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਅਤੇ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਯੂਰੋਪੀਅਨ ਮਾਮਲਿਆਂ ਦੇ ਵਿਕਾਸ ਸਹਿਯੋਗ ਮੰਤਰੀ ਮੈਕਸਿਮ ਪ੍ਰੋਵੋਟ ਨੇ ਕੀਤੀ। ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਦੁਵੱਲੀ ਭਾਈਵਾਲੀ ਵਧਣ ਦੇ ਨਾਲ ਨਾਲ ਭਾਰਤ ਯੂਰੋਪੀਅਨ ਸੰਘ ਦੇ ਸਬੰਧ ਡੂੰਘੇ ਹੁੰਦੇ ਜਾ ਰਹੇ ਨੇ। ਸ਼੍ਰੀ ਪ੍ਰੋਵੋਟ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਵਿੱਚ ਬੈਲਜੀਅਮ ਦੇ ਆਰਥਿਕ ਮਿਸ਼ਨ ਨੇ ਦੋਵਾਂ ਮੁਲਕਾਂ ਦਰਮਿਆਨ ਆਰਥਿਕ ਸਬੰਧਾਂ ਦੀ ਮਜ਼ਬੂਤੀ ਅਤੇ ਗਤੀਸ਼ੀਲਤਾ ਨੂੰ ਵਧਾਇਆ। ਇਸ ਮੰਚ 'ਤੇ ਡਾਕਟਰ ਜੈ ਸ਼ੰਕਰ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਮੌਜੂਦ ਸਨ। ਭਗਵਾਨ ਜਗਨਨਾਥ, ਭਗਵਾਨ ਬਲਭਦਰ ਅਤੇ ਦੇਵੀ ਸੁਭਦਰਾ ਦੀ ਰੱਥ ਯਾਤਰਾ ਅੱਜ ਉੜੀਸਾ ਦੇ ਬੁਰੀ 'ਚ ਸ਼ੁਰੂ ਹੋ ਗਈ ਹੈ। ਵਿਸ਼ਵ ਪ੍ਰਸਿੱਧ ਰੱਥ ਯਾਤਰਾ ਦੌਰਾਨ ਭਗਵਾਨ ਜਗਨਨਾਥ ਅਤੇ ਉਹਨਾਂ ਦੇ ਭੈਣ ਭਰਾ ਰਥਾਂ 'ਤੇ ਬਿਰਾਜਮਾਨ ਹੋ ਕੇ ਸ਼ਰਧਾਲੂਆਂ ਨੂੰ ਦਰਸ਼ਨ ਦਿੰਦੇ ਹੋਏ ਸ੍ਰੀ ਗੁੰਡੀਚਾ ਮੰਦਿਰ, ਜਿਸ ਨੂੰ ਭਗਵਾਨ ਜਗਨਨਾਥ ਦੇ ਮਾਮੇ ਦਾ ਨਿਵਾਸ ਮੰਨਿਆ ਜਾਂਦਾ ਹੈ, ਇਹ ਲਗਭਗ 3 ਕਿਲੋਮੀਟਰ ਦੀ ਯਾਤਰਾ ਸ੍ਰੀ ਗੁੰਡੀਚਾ ਮੰਦਿਰ ਵਿਖੇ ਸਮਾਪਤ ਹੋਵੇਗੀ। ਭਗਵਾਨ ਜਗਨਨਾਥ, ਭਗਵਾਨ ਬਲਭਦਰ ਅਤੇ ਦੇਵੀ ਸੁਭਦਰਾ 9 ਦਿਨਾਂ ਲਈ ਗੁੰਡੀਚਾ ਮੰਦਿਰ 'ਚ ਠਹਿਰਦੇ ਨੇ। ਯਾਤਰਾ ਪੂਰੀ ਕਰਨ ਤੋਂ ਬਾਅਦ ਉਹ ਇੱਕੋ ਰੱਥ 'ਤੇ ਸ੍ਰੀ ਮੰਦਿਰ ਵਾਪਸ ਆਉਂਦੇ ਨੇ। ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਗਨਨਾਥ ਰੱਥ ਯਾਤਰਾ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਵਿਸ਼ਾਲ ਰੱਥ ਯਾਤਰਾ ਮਹਾਂਪ੍ਰਭੂ ਸ੍ਰੀ ਜਗਨਨਾਥ, ਚੱਕਰ ਰਾਜ ਸੁਦਰਸ਼ਨ ਅਤੇ ਵੱਡੇ ਭਰਾ ਬਲਭਦਰ ਅਤੇ ਭੈਣ ਸੁਭਦਰਾ ਨਾਲ ਸ਼ਰਧਾਲੂਆਂ ਨੂੰ ਮਿਲਣ ਲਈ ਬਾਹਰ ਆਉਂਦੇ ਨੇ। ਉਨ੍ਹਾਂ ਕਿਹਾ ਕਿ ਪਰਮਾਤਮਾ ਅਤੇ ਸ਼ਰਧਾਲੂਆਂ ਦਾ ਇਹ ਪਵਿੱਤਰ ਮਿਲਾਪ ਇੱਕ ਵਿਲੱਖਣ ਅਤੇ ਬੇਹੱਦ ਭਾਵੁਕ ਪਲ ਹੁੰਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਰੱਥ ਯਾਤਰਾ ਨੂੰ ਭਾਰਤ ਦੀ ਸਦੀਆਂ ਪੁਰਾਣੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਸ਼ਾਨਦਾਰ ਪ੍ਰਗਟਾਵਾ ਦੱਸਿਆ। ਉਨ੍ਹਾਂ ਕਿਹਾ ਕਿ ਰੱਥ ਯਾਤਰਾ ਨਾਲ ਜੁੜੀਆਂ ਰਵਾਇਤਾਂ ਨੇ ਭਾਰਤ ਅਤੇ ਦੁਨੀਆਂ ਨੂੰ ਪ੍ਰੇਰਿਤ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਇੱਕ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਦਾ ਪ੍ਰਤੀਕ ਹੈ। ਉਨ੍ਹਾਂ ਪਰਮਾਤਮਾ ਅੱਗੇ ਸਾਰਿਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਭਲਾਈ ਦੀ ਕਾਮਨਾ ਕੀਤੀ। 80ਵੇਂ ਆਜ਼ਾਦੀ ਦਿਵਸ ਸਮਾਰੋਹ ਲਈ ਦਿੱਲੀ ਦਾ ਲਾਲ ਕਿਲ੍ਹਾ ਕੰਪਲੈਕਸ 15 ਅਗਸਤ ਤੱਕ ਲੋਕਾਂ ਲਈ ਬੰਦ ਰਹੇਗਾ। ਭਾਰਤੀ

0: ਸਵਾਗਤ ਸਰਵੇਖਣ ਦੇ ਨਾਲ ਲਾਲ ਕਿਲ੍ਹਾ ਕੰਪਲੈਕਸ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਹੁਕਮ ਹਰ ਸਾਲ ਆਜ਼ਾਦੀ ਦਿਵਸ ਤੋਂ ਪਹਿਲਾਂ ਜਾਰੀ ਕੀਤੇ ਜਾਂਦੇ ਨੇ। ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਦੇ ਸੋਫੀਆ ਗਾਰਡਨਸ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀ 5:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਬਰਮਿੰਘਮ 'ਚ ਖੇਡੇ ਗਏ ਪਹਿਲੇ 1 ਰੋਜ਼ਾ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਲੜੀ ਦਾ ਤੀਜਾ ਮੈਚ ਐਤਵਾਰ ਨੂੰ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਵੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲਈ 25,000 ਕਰੋੜ ਤੋਂ ਵੱਧ ਦੇ 2 ਐਲੀਵੇਟਡ ਸੜਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਦੌਰੇ 'ਤੇ ਹੋਣਗੇ। ਉਹ ਜਲੰਧਰ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਰਵਾਨਾ ਕਰਨ ਸਮੇਤ 5,470 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਰੇਲਵੇ ਮੰਤਰਾਲੇ ਨੇ ਟਿਕਟ ਬੁਕਿੰਗ ਵਿੱਚ ਆਸਾਨੀ ਲਈ IRCTC ਦੀ ਨਵੀਂ ਵੈਬਸਾਈਟ ਜਾਰੀ ਕੀਤੀ। ਭਾਰਤ ਅਤੇ ਬੈਲਜੀਅਮ ਵਪਾਰ ਅਤੇ ਨਿਵੇਸ਼ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ 'ਚ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 5:30 ਵਜੇ ਕਾਰਡਿਫ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਬਦਲੋ ਬਦਲੋ ਆਦਤ ਬਦਲੋ।
2: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
1: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
3: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
4: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
3: ਉਹ ਕਿਹੜੀ ਤਬਦੀਲੀ ਹੈ ਬਈ?
4: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
3: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
4: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
3: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
4: ਜੀ।
5: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
6: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:45 ਹੋ ਰਹੇ ਨੇ। ਹੁਣ ਵੇਲਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

ਦੋਸਤੋ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋ ਗਈ ਹਾਂ ਜੀ ਦੇਵਿਕਾ ਮਹਿਕ ਪੰਜਾਬ ਦੀ। ਭਾਈ ਦੋਸਤੋ ਕਹਿੰਦੇ ਆ ਨਾ ਮੁਸਕਾਨ ਜਿਹੜੀ ਹੈ ਨਾ ਉਹ ਸਭ ਤੋਂ ਸਸਤੀ ਦਵਾਈ ਹੁੰਦੀ ਹੈ। ਜੀ ਹਾਂ ਇਹ ਬਹੁਤ ਸਸਤੀ ਦਵਾਈ ਹੈ ਲੇਕਿਨ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਕਿਉਂਕਿ ਜੇ ਕਿਸੇ ਨੂੰ ਮੁਸਕਾਨ ਨਾਲ ਮਤਲਬ ਕਿ ਥੋੜ੍ਹਾ ਜਿਹਾ ਹੱਸ ਕੇ ਦੇਖ ਲਿਆ ਜਾਏ ਨਾ ਤਾਂ ਅਗਲੇ ਦਾ ਦਿਨ ਬਣ ਜਾਂਦਾ ਚਾਹੇ ਉਹ ਕਿੰਨਾ ਹੀ ਕਿਉਂ ਨਾ ਉਦਾਸ ਹੋਵੇ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ ਅਸੀਂ ਮੁਸਕਾਨ ਦੇ ਨਾਲ ਕਰਦੇ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਤੁਹਾਡੇ ਸਾਰਿਆਂ ਦੇ ਚਿਹਰੇ ਵੀ ਖਿਲ ਜਾਣਗੇ ਪਿਆਰ ਭਰੀ ਮੁਸਕਾਨ ਦੇ ਨਾਲ ਇਸ ਗੀਤ ਨੂੰ ਸੁਣਨ ਦੇ ਬਾਅਦ। ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਸਵਿਤਾ ਸਾਥੀ ਅਤੇ ਸਾਥੀਆਂ ਦੇ ਗਾਏ ਇਸ ਗੀਤ ਦੇ ਨਾਲ। ਫਿਲਮ ਹੈ ਯਾਰੀ ਜੱਟ ਦੀ।

ਬਈ ਦੋਸਤੋ, ਕਹਿੰਦੇ ਨੇ ਕਿ ਜ਼ਿੰਦਗੀ 'ਚ ਨਾ ਕਿਸੇ ਵੀ ਇਨਸਾਨ ਤੋਂ ਉਹਦੇ ਪਿਆਰੇ ਲੋਕਾਂ ਨੂੰ ਦੋ ਹੀ ਚੀਜ਼ਾਂ ਦੂਰ ਕਰ ਸਕਦੀਆਂ ਨੇ, ਔਰ ਉਹ ਕੀ ਨੇ? ਇੱਕ ਤਾਂ ਹੁੰਦਾ ਜੀ ਵਹਿਮ, ਅਤੇ ਦੂਜਾ ਹੁੰਦਾ ਅਹਿਮ। ਅਹਿਮ ਯਾਨੀ ਕਿ ਉਸ ਬੰਦੇ ਦਾ ਹੰਕਾਰ। ਜੀ ਹਾਂ, ਕੁਝ ਲੋਕ ਨਾ ਬਸ ਐਵੇਂ ਹੀ ਵਹਿਮ ਜਿਹਾ ਪਾਲ ਲੈਂਦੇ ਆ ਕਿਸੇ ਬਾਰੇ, ਅਤੇ ਉਹ ਛੋਟੀ ਜਿਹੀ ਕੋਈ ਵੀ ਛੋਟੀ ਜਿਹੀ ਗੱਲ ਹੋਏ ਨਾ, ਬਸ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਉਹਦੇ ਬਾਰੇ ਵਹਿਮ ਜਿਹਾ ਪਾਲ ਲਿਆ ਅਤੇ ਗੱਲਬਾਤ ਕਰਨੀ ਹੀ ਬੰਦ ਕਰ ਦਿੰਦੇ ਹਾਂ, ਅਤੇ ਇਸ ਨਾਲ ਵੀ ਆਪਣੇ ਜਿਹੜੇ ਪਿਆਰੇ ਦੋਸਤ ਹੈ ਉਹ ਦੂਰ ਹੋ ਜਾਂਦੇ ਨੇ। ਅਤੇ ਦੂਜਾ ਜਿਹੜਾ ਕਿ ਅਹਿਮ ਯਾਨੀ ਕਿ ਹੰਕਾਰ, ਹੰਕਾਰ ਜਿਹੜਾ ਨਾ ਉਹ ਜਦੋਂ ਦੋ ਦੋਸਤਾਂ 'ਚ ਥੋੜ੍ਹੀ ਬਹੁਤ ਛੋਟੀ ਮੋਟੀ ਬਹਿਸ ਵੀ ਹੁੰਦੀ ਹੈ ਨਾ, ਤਾਂ ਉਹਦੇ 'ਚ ਕਈ ਵਾਰੀ ਕੀ ਹੁੰਦਾ, ਇੱਕ ਬੰਦਾ ਜਾਂ ਦੋਨੋਂ ਹੀ ਆਪਸ 'ਚ ਆਪਣੀ ਹੰਕਾਰ 'ਚ ਆ ਕੇ, ਆਪਣੀ ਈਗੋ 'ਚ ਆ ਕੇ ਨਾ ਇੱਕ ਦੂਜੇ ਨੂੰ ਬੁਲਾਉਣਾ ਹੀ ਬੰਦ ਕਰ ਦਿੰਦੇ ਆ, ਭਾਵੇਂ ਛੋਟੀ ਜਿਹੀ ਗੱਲ ਹੀ ਕਿਉਂ ਨਾ ਹੋਈ ਹੋਵੇ, ਬਸ ਉਹ ਬੁਲਾਉਣਾ ਬੰਦ ਕਰ ਦਿੰਦੇ ਨੇ ਅਤੇ ਗੱਲਬਾਤ ਬਸ ਖਤਮ, ਅਤੇ ਸਾਰਾ ਰਿਸ਼ਤਾ ਵੀ ਉੱਦਾਂ ਹੀ ਖਤਮ ਹੋ ਜਾਂਦਾ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਹੰਕਾਰ ਔਰ ਵਹਿਮ, ਇਹ ਦੋਨੋਂ ਚੀਜ਼ਾਂ ਇੱਕੋ ਹੀ ਕੰਮ ਕਰਦੀਆਂ। ਸੋ ਸਾਨੂੰ ਇਹ ਆਪਣੀ ਜ਼ਿੰਦਗੀ 'ਚ ਧਿਆਨ ਰੱਖਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਤੋਂ ਨਾ ਜਿੰਨਾ ਹੀ ਦੂਰ ਰਿਹਾ ਜਾਏ ਓਨਾ ਹੀ ਵਧੀਆ, ਕਿਉਂ ਜਦੋਂ ਇਹ ਚੀਜ਼ਾਂ ਸਾਡੇ ਉਹਦੇ ਜ਼ਿੰਦਗੀ 'ਚੋਂ ਦੂਰ ਰਹਿਣਗੀਆਂ ਤਾਂ ਸਾਡਾ ਆਪਣੇ ਮਿੱਤਰ ਪਿਆਰਿਆਂ ਦੇ ਨਾਲ ਜਿਹੜਾ ਤਾਲਮੇਲ ਹੈ ਨਾ ਉਹ ਬਣਿਆ ਰਹੇਗਾ। ਅਤੇ ਇਹ ਤਾਲਮੇਲ ਬਣਾਏ ਰੱਖਣ ਲਈ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਜਦੋਂ ਜਗ੍ਹਾ ਨਹੀਂ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਵੀ ਖੁਸ਼ਹਾਲ ਰਹੇਗੀ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ, ਪ੍ਰੋਗਰਾਮ 'ਚ ਅਗਲਾ ਗੀਤ ਐਮੀ ਵਿਰਕ ਦੀ ਆਵਾਜ਼ 'ਚ।

ਪ੍ਰੋਗਰਾਮ ਮਹਿਕ ਪੰਜਾਬ ਦੀ ਚ ਹੁਣੇ ਤੁਸੀਂ ਸੁਣ ਰਹੇ ਸੀ ਫਿਰੋਜ਼ ਖਾਨ ਦਾ ਗਾਇਆ ਗੀਤ ਪਾਣੀ ਦੀਆਂ ਛੱਲਾਂ। ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਹੁਣ ਵੇਲਾ ਹੋ ਗਿਆ ਨਿਊਜ਼ ਹੈੱਡਲਾਈਨਸ ਦਾ। ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲਈ 25,000 crore ਤੋਂ ਵੱਧ ਦੋ ਐਲੀਵੇਟਿਡ ਸੜਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਦੌਰੇ 'ਤੇ ਹੋਣਗੇ। ਉਹ ਜਲੰਧਰ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕਰਨ ਸਮੇਤ 5,470 crore ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਰੇਲਵੇ ਮੰਤਰਾਲੇ ਨੇ ਟਿਕਟ ਬੁਕਿੰਗ ਵਿੱਚ ਆਸਾਨੀ ਲਈ IRCTC ਦੀ ਨਵੀਂ ਵੈਬਸਾਈਟ ਜਾਰੀ ਕੀਤੀ। ਭਾਰਤ ਅਤੇ ਬੈਲਜੀਅਮ ਵਪਾਰ ਅਤੇ ਨਿਵੇਸ਼ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਸਮਾਂ ਹੋਂਦ 11 ਦਿਨ ਵਧਾਈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗੰਨਾ ਗੇੜ ਸਫਲਤਾਪੂਰਵਕ ਮੁਕੰਮਲ। ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 lakh ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਨੂੰ ਯੋਜਨਾ ਤਹਿਤ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦੀ ਅਪੀਲ। ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਗੋਦ ਲੈਣ ਬਾਰੇ ਏਜੰਸੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ ਹੈ। ਹੁਣ ਫਾਈਨਲ ਵਿੱਚ ਐਤਵਾਰ ਨੂੰ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਭਾਰਤ ਅਤੇ ਇੰਗਲੈਂਡ ਵਿੱਚ 3 1-rows ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 5:30 ਕਾਰਡਿਫ ਵਿੱਚ ਖੇਡਿਆ ਜਾਵੇਗਾ। ਇਹ ਸਨ ਨਿਊਜ਼ ਹੈੱਡਲਾਈਨਸ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:02 ਹੋ ਗਏ ਨੇ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਏਕ ਕਲਾਕਾਰ ਦਾ।

ਭਈ ਦੋਸਤੋ, ਪ੍ਰਿਯੰਕਾ ਚੋਪੜਾ ਯਾਨੀ ਕਿ ਸਾਡੀ ਦੇਸੀ ਗਰਲ, ਉਹਨਾਂ ਦਾ ਜਨਮ ਹੋਇਆ 18 ਜੁਲਾਈ 1982 ਨੂੰ ਜਮਸ਼ੇਦਪੁਰ ਵਿੱਚ, ਅਤੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਹੈ ਇੰਡੀਅਨ ਆਰਮੀ ਵਿੱਚ ਡਾਕਟਰ ਸਨ, ਅਤੇ ਆਰਮੀ 'ਚ ਹੋਣ ਕਰਕੇ ਨਾ ਪ੍ਰਿਯੰਕਾ ਨੇ ਆਪਣਾ ਬਚਪਨ ਜਿਹੜਾ ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਤਾਇਆ, ਪਰ ਉਹ ਬਰੇਲੀ 'ਚ ਜਦੋਂ ਆ ਕੇ ਬੱਸ ਗਏ ਅਤੇ ਇਸ ਲਈ ਉਹ ਬਰੇਲੀ ਨੂੰ ਹੀ ਆਪਣਾ ਹੋਮ ਟਾਊਨ ਕਹਿੰਦੇ ਨੇ। ਪ੍ਰਿਯੰਕਾ ਜਦੋਂ 13 ਸਾਲ ਦੀ ਸੀ ਉਦੋਂ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਮਾਂ ਪਿਓ ਨੇ ਪੜ੍ਹਾਈ ਵਾਸਤੇ ਅਮਰੀਕਾ ਭੇਜ ਦਿੱਤਾ। 3 ਸਾਲ ਅਮੈਰੀਕਾ 'ਚ ਰਹਿਣ ਤੋਂ ਬਾਅਦ ਉਹ 16 ਸਾਲ ਦੀ ਉਮਰ 'ਚ ਵਾਪਸ ਇੰਡੀਆ ਆਏ ਅਤੇ ਬਰੇਲੀ 'ਚ ਆਰਮੀ ਸਕੂਲ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ। ਇਸ ਦੌਰਾਨ ਜਦੋਂ ਮਿਸ ਇੰਡੀਆ 2000 ਦੇ ਫੋਰਮਸ ਨਿਕਲੇ ਤਾਂ ਪ੍ਰਿਯੰਕਾ ਨੂੰ ਪਤਾ ਵੀ ਨਹੀਂ ਸੀ, ਕਿਉਂਕਿ ਉਹਨਾਂ ਦੇ ਮਨ 'ਚ ਕਦੇ ਖਿਆਲ ਹੀ ਨਹੀਂ ਆਇਆ ਸੀ ਕਿ ਉਹਨਾਂ ਨੇ ਮਿਸ ਇੰਡੀਆ ਜਾਂ ਮਿਸ ਵਰਲਡ ਜਾਂ ਐਕਟਿੰਗ ਦੀ ਫੀਲਡ 'ਚ ਆਉਣਾ। ਪ੍ਰਿਯੰਕਾ ਦੇ ਛੋਟੇ ਬ੍ਰਦਰ ਜਿਹੜੇ ਕਿ ਉਹਨਾਂ ਤੋਂ 7 ਸਾਲ ਛੋਟੇ ਨੇ, ਉਹਨਾਂ ਨੇ ਅਤੇ ਉਹਨਾਂ ਦੀ ਮਾਤਾ ਜੀ ਨੇ, ਉਹਨਾਂ ਨੇ ਜਦੋਂ ਫੈਮਿਨਾ ਮਿਸ ਇੰਡੀਆ ਦਾ ਫੋਰਮ ਦੇਖਿਆ ਤਾਂ ਉਹਨਾਂ ਨੇ ਪ੍ਰਿਯੰਕਾ ਦੀਆਂ ਕੁਝ ਫੋਟੋਜ਼ ਔਰ ਦੇ ਨਾਲ ਫੋਰਮ ਭਰ ਕੇ ਭੇਜ ਦਿੱਤਾ ਔਰ ਉਹਨਾਂ ਨੂੰ ਸਿਲੈਕਟ ਵੀ ਕਰ ਲਿੱਤਾ ਗਿਆ। ਅਤੇ ਉਸ ਤੋਂ ਬਾਅਦ ਪ੍ਰਿਯੰਕਾ ਨੇ ਮਿਸ ਇੰਡੀਆ ਦੀ ਤਿਆਰੀ ਸ਼ੁਰੂ ਕੀਤੀ ਔਰ 15 ਜਨਵਰੀ 2000 ਨੂੰ ਮਿਸ ਇੰਡੀਆ ਦਾ ਖਿਤਾਬ ਜਿੱਤਿਆ। ਪ੍ਰਿਯੰਕਾ ਇਸ ਕੰਪੀਟੀਸ਼ਨ ਵਿੱਚ ਫਸਟ ਰਨਰ ਅਪ ਸੀ। ਉਸ ਕੰਪੀਟੀਸ਼ਨ ਦੇ ਵਿਜੇਤਾ ਲਾਰਾ ਦੱਤਾ ਸੀ, ਜਿਨ੍ਹਾਂ ਨੇ ਮਿਸ ਯੂਨੀਵਰਸ 'ਚ ਪਾਰਟ ਲਿਆ, ਅਤੇ ਫਸਟ ਰਨਰ ਅਪ ਹੋਣ ਦੇ ਨਾਤੇ ਪ੍ਰਿਯੰਕਾ ਮਿਸ ਵਰਲਡ ਵਿੱਚ ਗਏ ਅਤੇ ਪ੍ਰਿਯੰਕਾ ਨੇ ਉਹ ਖਿਤਾਬ ਵੀ ਜਿੱਤ ਲਿਆ। ਔਰ ਪ੍ਰਿਯੰਕਾ ਕਹਿੰਦੇ ਨੇ ਕਿ ਜਦੋਂ ਉਹ 3 ਸਾਲ ਆਪਣੀ ਜ਼ਿੰਦਗੀ ਦੇ USA ਵਿੱਚ ਰਹੇ ਸੀ ਪੜ੍ਹਾਈ ਦੇ ਦੌਰਾਨ, ਤਾਂ ਉਹਨਾਂ ਨੇ ਉਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕੀਤਾ, ਜਿਸ 'ਚ ਥੋੜ੍ਹੀ ਬਹੁਤ ਬੁਲਿੰਗ ਵੀ ਸੀ ਔਰ ਥੋੜ੍ਹਾ ਬਹੁਤ ਨਸਲ ਭੇਦ ਦਾ ਵੀ ਸਾਹਮਣਾ ਕੀਤਾ। ਲੇਕਿਨ ਇਸ ਸਭ ਦੇ ਦੌਰਾਨ ਨਾ ਉਹਨਾਂ ਦਾ ਜਿਹੜਾ ਕੌਨਫੀਡੈਂਸ ਹੈ ਉਹ ਲੂਜ਼ ਨਹੀਂ ਕੀਤਾ, ਔਰ ਉਹ ਇਸ ਲਈ ਲੂਜ਼ ਨਹੀਂ ਕੀਤਾ ਕਿਉਂਕਿ ਪ੍ਰਿਯੰਕਾ ਦਾ ਮੰਨਣਾ ਹੈ ਕਿ ਜ਼ਿੰਦਗੀ 'ਚ ਚਾਹੇ ਨਾ ਕੁਝ ਵੀ ਹੋ ਜਾਏ, ਮਿਹਨਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਔਰ ਇਹ ਉਹਨਾਂ ਦੀ ਮਿਹਨਤ ਹੀ ਹੈ ਜਿਸ ਨੇ ਮਿਸ ਇੰਡੀਆ ਅਤੇ ਮਿਸ ਵਰਲਡ ਤੋਂ ਬਾਅਦ ਉਹਨਾਂ ਨੂੰ ਐਕਟਿੰਗ ਦੀ ਫੀਲਡ 'ਚ ਲਿਆਂਦਾ, ਅਤੇ ਐਕਟਿੰਗ 'ਚ ਵੀ ਉਹਨਾਂ ਨੇ ਆਪਣਾ ਲੋਹਾ ਮਨਵਾਇਆ।

ਭਾਈ ਦੋਸਤੋ, ਗੱਲ ਕਰ ਰਹੇ ਹਾਂ ਪ੍ਰਿਯੰਕਾ ਚੋਪੜਾ ਦੀ, ਅਤੇ ਪ੍ਰਿਯੰਕਾ ਚੋਪੜਾ ਨੇ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ। ਉਹਨਾਂ ਦੀ ਪਹਿਲੀ ਫਿਲਮ ਸੀ ਤਮਿਲ ਫਿਲਮ ਥਾਮਿਜ਼ਾਨ, ਅਤੇ ਹਿੰਦੀ ਵਿੱਚ ਉਹਨਾਂ ਦੀ ਪਹਿਲੀ ਫਿਲਮ ਸੀ ਦਾ ਹੀਰੋ ਲਵ ਸਟੋਰੀ ਆਫ ਅ ਸਪਾਈ। ਲੇਕਿਨ ਉਹਨਾਂ ਨੂੰ ਪਹਿਲੀ ਸਫਲਤਾ ਮਿਲੀ ਫਿਲਮ ਅੰਦਾਜ਼ ਤੋਂ। ਇਸ ਤੋਂ ਬਾਅਦ ਉਹਨਾਂ ਨੇ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਐਤਰਾਜ਼, ਮੁਝਸੇ ਸ਼ਾਦੀ ਕਰੋਗੀ, ਵਕਤ, ਡੌਨ, ਕ੍ਰਿਸ਼ 3, ਫੈਸ਼ਨ, ਦੋਸਤਾਨਾ, ਕਮੀਨੇ, ਬਰਫੀ, ਮੈਰੀਕੌਮ, ਬਾਜੀਰਾਓ ਮਸਤਾਨੀ, ਵਾਟਸ ਯੋਰ ਰਾਸ਼ੀ, ਅਤੇ ਦ ਸਕਾਈ ਇਜ਼ ਪਿੰਕ ਸ਼ਾਮਿਲ ਨੇ। ਫਿਲਮ ਫੈਸ਼ਨ ਦੇ ਲਈ ਪ੍ਰਿਯੰਕਾ ਨੂੰ ਨੈਸ਼ਨਲ ਫਿਲਮ ਅਵਾਰਡ ਮਿਲਿਆ। ਇਸ ਫਿਲਮ ਲਈ ਉਹਨਾਂ ਨੇ ਸਭ ਪਹਿਲਾਂ 6 ਕਿਲੋ ਵਜ਼ਨ ਵਧਾਇਆ, ਅਤੇ ਉਸ ਤੋਂ ਬਾਅਦ

ਪਹਿਲੇ ਰੋਲ ਲਈ ਉਨਾ ਹੀ ਵਜ਼ਨ ਘਟਾਇਆ ਵੀ ਸੀ। ਔਰ ਇਸ ਫਿਲਮ ਦੇ ਦੌਰਾਨ ਪ੍ਰਿਯੰਕਾ ਨੇ ਇਹ ਦੱਸਿਆ ਸੀ ਕਿ ਇਸੀ ਫਿਲਮ ਦੇ ਦੌਰਾਨ ਉਹਨਾਂ ਨੂੰ ਮਾਡਲਿੰਗ ਦੇ ਬਾਰੇ ਕਾਫੀ ਚੀਜ਼ਾਂ ਪਤਾ ਚੱਲੀਆਂ, ਕਿਉਂਕਿ ਜਦੋਂ ਉਹ ਮਿਸ ਇੰਡੀਆ ਅਤੇ ਮਿਸ ਵਰਲਡ ਬਣੇ ਸੀ ਉਸ ਟਾਈਮ ਉਹਨਾਂ ਨੇ ਬਹੁਤ ਜ਼ਿਆਦਾ ਮਾਡਲਿੰਗ ਨਹੀਂ ਕੀਤੀ ਸੀ। ਫੈਸ਼ਨ ਉਹਨਾਂ ਦੀ ਬਿਹਤਰੀਨ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਔਰ ਫਿਲਮਾਂ ਦੇ ਨਾਲ ਨਾਲ ਪ੍ਰਿਯੰਕਾ ਨੂੰ ਸਿੰਗਿੰਗ ਦਾ ਵੀ ਕਾਫੀ ਸ਼ੌਕ ਰਿਹਾ ਹੈ ਅਤੇ 2014 ਵਿੱਚ ਉਹਨਾਂ ਨੇ ਆਪਣਾ ਪਹਿਲਾ ਸਿੰਗਲ ਜਿਹੜਾ ਉਹ ਵੀ ਰਿਲੀਜ਼ ਕੀਤਾ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ।

ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਏਕ ਕਲਾਕਾਰ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:30 ਹੋ ਰਹੇ ਨੇ। ਪੇਸ਼ ਹੈ ਗਜ਼ਲਾਂ ਦਾ ਪ੍ਰੋਗਰਾਮ।

ਜੀ ਦੋਸਤੋ, ਕਿੰਨਾ ਪਿਆਰਾ ਅਹਿਸਾਸ ਸੀ ਨਾ। ਕਹਿੰਦੇ ਆ ਨਾ, ਜਦੋਂ ਇਸ਼ਕ ਦਾ ਸਾਗਰ ਠਾਠਾ ਮਾਰਨ ਲੱਗਦਾ ਹੈ ਤਾਂ ਦੁਨੀਆ ਦਾ ਸ਼ੋਰ ਵੀ ਜਿਹੜਾ ਨਾ ਉਹ ਸੰਗੀਤ ਲੱਗਣ ਲੱਗ ਜਾਂਦਾ ਹੈ। ਕਈ ਵਾਰ ਦਿਲ ਦੀਆਂ ਗੱਲਾਂ ਸ਼ਬਦਾਂ ਵਿੱਚ ਬਿਆਨ ਨਹੀਂ ਹੁੰਦੀਆਂ ਤਾਂ ਉਦੋਂ ਗਜ਼ਲ ਹੀ ਸਹਾਰਾ ਬਣਦੀ ਹੈ। ਜਦੋਂ ਅੱਖਾਂ ਭਰ ਆਉਣ ਅਤੇ ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਹੋਵੇ ਤਾਂ ਸਮਝ ਜਾਣਾ ਚਾਹੀਦਾ ਹੈ ਮੁਹੱਬਤ ਦੇ ਸਾਗਰ ਝਲਕਣ ਲੱਗ ਗਏ ਨੇ। ਗਜ਼ਲਾਂ ਦੇ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਚੰਦਨ ਦਾਸ ਦੀ ਆਵਾਜ਼ 'ਚ।

ਬਈ ਦੋਸਤੋ, ਕਈ ਵਾਰ ਜ਼ਿੰਦਗੀ ਵਿੱਚ ਨਾ ਸ਼ੋਰ ਤੋਂ ਜ਼ਿਆਦਾ ਖਾਮੋਸ਼ੀ ਵਿੱਚ ਬਹੁਤ ਕੁਛ ਲੁਕਿਆ ਹੁੰਦਾ ਹੈ। ਕਈ ਵਾਰ ਜੋ ਗੱਲਾਂ ਅਸੀਂ ਉੱਚੀ ਆਵਾਜ਼ ਵਿੱਚ ਨਹੀਂ ਕਹਿ ਸਕਦੇ, ਉਹ ਇੱਕ ਖਾਮੋਸ਼ ਜੀ ਮੁਸਕੁਰਾਹਟ ਜਾਂ ਹੌਲੀ ਆਵਾਜ਼ ਵਿੱਚ ਹੀ ਕਹੀਆਂ ਜਾ ਸਕਦੀਆਂ ਨੇ। ਅਤੇ ਸਾਡੀ ਅਗਲੀ ਗਜ਼ਲ ਦੇ ਬੋਲ ਜਿਹੜੇ ਆ ਨਾ, ਇਹ ਵੀ ਤੁਹਾਡੇ ਦਿਲ ਦੀਆਂ ਧੜਕਣਾਂ ਨੂੰ ਹੌਲੀ ਕਰ ਦੇਣਗੇ।

ਭਈ ਦੋਸਤੋ, ਪੰਕਜ ਉਦਾਸ ਦੀ ਗਾਏ ਇਸ ਗਜ਼ਲ ਤੋਂ ਬਾਅਦ ਪ੍ਰੋਗਰਾਮ 'ਚ ਅਗਲੀ ਆਵਾਜ਼ ਰੂਪ ਕੁਮਾਰ ਰਾਠੌਰ ਅਤੇ ਸੋਨਾਲੀ ਰਾਠੌਰ ਦੀ, ਅਤੇ ਦੋਸਤੋ ਇਹ ਕਹਿੰਦੇ ਆ ਨਾ ਕਿ ਜਦੋਂ ਦੋ ਹੱਥ ਇੱਕ ਦੂਜੇ ਨੂੰ ਥਾਮ ਲੈਣ, ਇੱਕ ਦੂਜੇ ਦਾ ਸਾਥ ਅਪਣਾ ਲੈਣ, ਤਾਂ ਦੁਨੀਆ ਦੀ ਹਰ ਮੁਸ਼ਕਿਲ ਜਿਹੜੀ ਹੈ ਨਾ ਉਹ ਸੌਖੀ ਲੱਗ ਜਾਂਦੀ ਹੈ। ਵੈਸੇ ਵੀ ਉਹ ਇਨਸਾਨ ਜਿਹੜਾ ਔਖੇ ਵੇਲੇ ਤੁਹਾਡਾ ਹੱਥ ਨਾ ਛੱਡੇ, ਉਹ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮੰਨਿਆ ਜਾਂਦਾ ਹੈ।

0: ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਹੁਣ ਵੇਲ ਹੈ ਨਿਊਜ਼ ਹੈਡਲਾਈਨਸ ਦਾ। ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲਈ 25,000 ਕਰੋੜ ਤੋਂ ਵੱਧ ਦੇ 2 ਐਲੀਵੇਟਿਡ ਸੜਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਦੌਰੇ 'ਤੇ ਹੋਣਗੇ। ਉਹ ਜਲੰਧਰ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕਰਨ ਸਮੇਤ 5,470 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਰੇਲਵੇ ਮੰਤਰਾਲੇ ਨੇ ਟਿਕਟ ਬੁਕਿੰਗ ਵਿੱਚ ਆਸਾਨੀ ਲਈ IRCTC ਦੀ ਨਵੀਂ ਵੈਬਸਾਈਟ ਜਾਰੀ ਕੀਤੀ। ਭਾਰਤ ਅਤੇ ਬੈਲਜੀਅਮ ਵਪਾਰ ਅਤੇ ਨਿਵੇਸ਼ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਸਮਾਂ ਹੱਦ 11 ਦਿਨ ਵਧਾਈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗੰਨਾ ਗੇੜ ਸਫਲਤਾਪੂਰਵਕ ਮੁਕੰਮਲ। ਪੰਜਾਬ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3,00,000 ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਨੂੰ ਯੋਜਨਾ ਤਹਿਤ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦੀ ਅਪੀਲ। ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਗੋਦ ਲੈਣ ਬਾਰੇ ਏਜੰਸੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ ਹੈ। ਫਾਈਨਲ ਵਿੱਚ ਐਤਵਾਰ ਨੂੰ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਅਤੇ ਭਾਰਤ ਅਤੇ ਇੰਗਲੈਂਡ ਵਿੱਚ 3-1 ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 5:30 ਵਜੇ ਕਾਰਡਿਫ ਵਿੱਚ ਖੇਡਿਆ ਜਾਵੇਗਾ।

0: ਇਸ ਦੇ ਨਾਲ ਹੀ ਅੱਜ ਦਾ ਗਜ਼ਲਾਂ ਦਾ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:04 ਹੋਏ ਨੇ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੇਆ ਘੋਸ਼ਾਲ ਦਾ ਗਾਇਆ ਗੀਤ ਉਹ ਬੇਖਬਰ, ਅਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਕੋਲ ਸਾਡੇ ਪਹਿਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
0: ਜੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਠੀਕ ਹੈ ਜੀ ਭੈਣ ਜੀ।
0: ਜੀ ਠੀਕ ਠਾਕ ਹੀ ਚਾਹੀਦਾ। ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਪ੍ਰੋਗਰਾਮ ਦੇ ਪਹਿਲੇ ਕਾਲਰ ਬਣ ਗਏ ਹੋ।
1: ਉਹ ਕਨਾਵੇ ਜੀ, ਮੈਨੂੰ ਗੋਰੀ ਗੋਰੀ ਹੈ ਕਲਾਈਆਂ ਹਰੀ ਹਰੀ ਚੂੜੀਆਂ।
0: ਲਓ ਜੀ, ਇਹ ਗੀਤ ਆ ਰਿਹਾ ਹੈ, ਫਿਲਮ ਹੈ ਜੀ ਆਸ਼ਕਾ ਅਰਜੁਨ ਤੇ ਲਤਾ ਮੰਗੇਸ਼ਕਰ ਔਰ ਸ਼ਬੀਰ ਕੁਮਾਰ ਦਾ ਗਾਇਆ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ।

0: ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਕੋਲ ਅਗਲੇ ਕਾਲਰ ਵੀ ਪਹੁੰਚ ਚੁੱਕੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ। ਹੈਲੋ
1: ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੌਣ ਬੋਲ ਰਹੇ ਨੇ?
1: ਮੈਡਮ ਜੀ, ਮੈਂ ਸੁਖਦੇਵ ਕੁਮਾਰ ਪ੍ਰਜਾਪਤੀ ਅਬੋਹਰ ਤੋਂ ਬੋਲ ਰਿਹਾ ਜੀ।
0: ਸੁਖਦੇਵ ਜੀ, ਹੋਰ ਸੁਣਾਓ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਜੀ।
0: ਜੀ ਜੀ, ਬਹੁਤ ਵਧੀਆ, ਜਦੋਂ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੁੰਦਾ, ਸਾਡਾ ਹਾਲ ਆਪਣੇ ਆਪ ਹੀ ਵਧੀਆ ਹੋ ਜਾਂਦਾ
1: ਜੀ। ਮੈਡਮ ਜੀ
0: ਜੀ, ਤੇ ਸੁਖਦੇਵ ਜੀ, ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਾ ਦਈਏ?
1: ਮੈਡਮ ਜੀ, ਫਿਲਮ ਹੈਗੀ ਜੀ ਖਾਨਦਾਨ
0: ਜੀ,
1: ਉਸ 'ਚ ਗਾਣਾ ਹੈਗਾ ਜੀ ਯੇ ਮੁਲਾਕਾਤ ਇੱਕ ਬਹਾਨਾ ਹੈ,
0: ਲਤਾ ਮੰਗੇਸ਼ਕਰ ਦੀ ਆਵਾਜ਼ 'ਚ।
1: ਜੀ ਮੈਡਮ ਜੀ,
0: ਲਓ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ ਮੈਡਮ ਜੀ।

0: ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਨਾਲ ਅਗਲੇ ਕਾਲਰ ਵੀ ਜੁੜ ਚੁੱਕੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ, ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ
1: ਨੇ? ਮੈਂ ਰਾਕੇਸ਼ ਕੁਮਾਰ ਬੋਲ ਰਿਹਾ ਜੀ, ਮਲੇਰਕੋਟਲੇ ਤੋਂ।
0: ਰਾਕੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਰਾਕੇਸ਼ ਕੁਮਾਰ ਜੀ,
0: ਰਾਕੇਸ਼ ਕੁਮਾਰ ਜੀ, ਮਾਫ ਕਰਨਾ, ਰਾਕੇਸ਼ ਕੁਮਾਰ ਜੀ, ਕੀ ਹਾਲ ਚਾਲ ਨੇ?
1: ਹਾਂ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ, ਤੁਹਾਡੀ ਕੀ ਹਾਲ ਚਾਲ ਹੈ
0: ਜੀ? ਜੀ,
1: ਬਹੁਤ ਵਧੀਆ ਪੇਸ਼ ਕਰਦੇ ਹੋ ਤੁਸੀਂ
0: ਜੀ। ਜੀ, ਸ਼ੁਕਰੀਆ। ਦੇਖੋ ਜੀ, ਜਦੋਂ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੁੰਦਾ ਤਾਂ ਸਾਡਾ ਤਾਂ ਆਪੇ ਹੀ ਵਧੀਆ ਹੋ ਜਾਂਦਾ ਹੈ ਨਾ। ਤੇ ਅੱਜ ਫਿਰ ਦੱਸ ਦੋ ਕਿਹੜਾ ਗੀਤ ਸੁਣਾ ਦਈਏ, ਕਿਹੜੀ ਫਰਮਾਇਸ਼ ਲੈ ਕੇ ਆਏ?
1: ਤੁਸੀਂ 100 ਸਾਲ ਪਹਿਲੇ ਮੁਝੇ ਤੁਮਸੇ ਪਿਆਰ
0: ਲਾ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡਾ ਨੰਬਰ 23-42-173 ਮਿਲਾ ਕੇ ਸਾਡੇ ਕੋਲ ਅਗਲੇ ਕਾਲਰ ਵੀ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ ਹੈਲੋ
1: ਹੈਲੋ
0: ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਕੁਲੀ
1: ਨੰਬਰ
0: 1 ਚੋ ਕੋਈ ਵੀ ਗੀਤ ਲਓ ਜੀ। ਮੋਹਨ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ, ਉਮੀਦ ਹੈ ਤੁਹਾਨੂੰ ਇਹ ਗੀਤ ਪਸੰਦ ਆਏਗਾ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ ਜੀ ਮੈਡਮ ਜੀ, ਧੰਨਵਾਦ ਜੀ।

0: ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਕੋਲ ਅਗਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਹਾਂਜੀ ਭੈਣ ਜੀ, ਕਿਆ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਹਰਪਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਾਰੇ ਸਰੋਤਿਆਂ ਦਾ ਸਾਰਾ ਧੰਨਵਾਦ
0: ਜੀ। ਜੀ ਤੇ ਹਰਪਾਲ ਜੀ, ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਫਰਮਾਇਸ਼ ਜਿਹੜੀ ਬੜੀ ਖਾਸ ਆ ਜੀ, ਇਹਨਾਂ ਸ਼ਹਿਨਾਈ ਫਿਲਮ ਦੇ ਵਿੱਚ ਗੀਤਾ ਮਹੰਮਦ ਰਫੀ ਦਾ ਜੀ, ਨਾ ਝੜ ਕੇ ਜੋੜ ਕੇ ਪਾਲ।
0: ਲਓ ਜੀ ਇਹ ਗੀਤ ਅਸੀਂ ਤੁਹਾਡੀ ਫਰਮਾਇਸ਼
1: ਬੋਲਿਆ ਤੇ ਮੇਰੇ ਖਿਆਲ ਸ਼ਰਮਾ ਦਾ ਮਿਊਜ਼ਿਕ ਹੈ
0: ਜੀ। ਜੀ ਆਪਾਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ, ਲੇਕਿਨ ਹੁਣ ਇੱਕ ਅੰਤਰਾਲ ਦਾ ਵੇਲਾ ਹੋ ਗਿਆ, ਅੰਤਰਾਲ ਤੋਂ ਬਾਅਦ ਇਹ ਗੀਤ ਆਏਗਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
1: ਬਹੁਤ ਬਹੁਤ ਧੰਨਵਾਦ।

0: ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਪ੍ਰੋਗਰਾਮ 'ਚ ਅੰਤਰਾਲ 'ਤੇ ਜਾਣ ਤੋਂ ਪਹਿਲਾਂ ਸਾਨੂੰ ਸਾਡੇ ਕਾਲਰ ਆਪਣੀ ਫਰਮਾਇਸ਼ ਦੱਸ ਗਏ ਸੀ। ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਅਤੇ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 43-4173 ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ ਹੈਲੋ
1: ਦੇਵਿਕਾ ਮੈਮ ਜੀ ਗੁੱਡ ਮਾਰਨਿੰਗ ਜੀ
0: ਗੁੱਡ ਮਾਰਨਿੰਗ ਜੀ ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ
1: ਰਹੇ ਨੇ
0: ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਤੁਸੀਂ ਮਜ਼ਾ ਆ ਗਿਆ
0: ਜੀ ਜੀ ਸ਼ੁਕਰੀਆ ਜੀ ਤੇ ਅੱਜ ਫਿਰ ਫਰਮਾਇਸ਼ ਦੱਸ ਦਿਓ ਕਿਹੜੀ ਪੂਰੀ ਕਰਦੀ ਹੈ
1: ਅੱਜ ਫਰਮਾਇਸ਼ ਗਾਣਾ ਵੀ ਬਹੁਤ ਜ਼ਬਰਦਸਤ ਹੈ ਬਹੁਤ ਘੱਟ ਚੱਲਦਾ ਪ੍ਰੋਫੈਸਰ ਫਿਲਮ ਦਾ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਜੀ ਦਾ ਗਾਇਆ ਆਵਾਜ਼ ਦੇ ਕੇ ਹਮੇ ਤੁਮ ਬੁਲਾਓ ਮੁਹੱਬਤ ਮੇ ਨਾ ਹਮੇ ਇਤਨਾ ਤੜਫਾਓ
0: ਲਓ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ
1: ਧੰਨਵਾਦ ਜੀ ਧੰਨਵਾਦ

0: ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਕੋਲ ਅਗਲੇ ਕਾਲਰ ਵੀ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਜੀ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ? ਹੈਲੋ ਹੈਲੋ ਹੈਲੋ ਲਓ ਜੀ, ਸਾਡੇ ਕਾਲਰ ਤਾਂ ਸਾਡੇ ਕੱਲ੍ਹ ਤੱਕ ਪਹੁੰਚ ਗਏ ਸੀ, ਲੇਕਿਨ ਇਸ ਤੋਂ ਅੱਗੇ ਕਿ ਸਾਡੀ ਗੱਲਬਾਤ ਥੋੜ੍ਹੀ ਚੱਲਦੀ, ਸ਼ਾਇਦ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ। ਪਰ ਚਲੋ, ਕਾਲ ਤਾਂ ਡਿਸਕਨੈਕਟ ਹੋ ਗਈ, ਲੇਕਿਨ ਗੀਤਾਂ ਦਾ ਸਿਲਸਿਲਾ ਜਿਹੜਾ ਨਾ ਪ੍ਰੋਗਰਾਮ 'ਚ ਜਾਰੀ ਰਹੇਗਾ। ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਸੁਣਵਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ।

0: ਮੁਹੰਮਦ ਰਫੀ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਕੋਲ ਅਗਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਉੱਪਰ ਵਾਲੇ ਤੇਰੀ ਮਹਿਫਿਲ ਮੇ ਹਮ ਯੇ ਫਰਿਆਦ ਕਰਤੇ ਹੈ, ਉਨਕੋ ਤੁਮ ਸਦਾ ਖੁਸ਼ ਰੱਖਣਾ, ਜਿਨ੍ਹੇ ਹਮ ਫੋਨ ਸੁਬਹ ਔਰ ਕਭੀ ਕਭੀ ਸ਼ਾਮ ਕਰਤੇ ਹੈ। ਮੈਡਮ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ ਤੋਂ ਬੋਲ ਰਹੇ ਜੀ।
0: ਸਤੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ?
1: ਸਵਾਗਤ ਹੈ ਮੈਡਮ ਜੀ, ਤੁਹਾਡਾ ਵੀ ਸਵਾਗਤ ਹੈ। ਬੋਲ
0: ਜੀ ਜੀ, ਸ਼ੁਕਰੀਆ। ਤੇ ਸਤੀਸ਼ ਜੀ, ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਾ ਦਈਏ?
1: ਫਿਲਮ ਹੀਰ ਰਾਂਝਾ ਦਾ ਲਾ ਦਿਓ ਜੀ, ਮੁਹੰਮਦ ਰਫੀ ਦੇ।
0: ਹੀਰ ਰਾਂਝਾ ਮੁਹੰਮਦ ਰਫੀ ਦੀ ਆਵਾਜ਼ ਚ। ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦਾ।
1: ਸ਼ੁਕਰੀਆ ਮੈਡਮ।

0: ਮੁਹੰਮਦ ਰਫੀ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਵੇਲਾ ਹੋ ਗਿਆ ਜੀ ਅੱਜ ਦੇ ਆਖਰੀ ਕਾਲਰ ਨੂੰ ਲੈਣ ਦਾ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਅਜੈਬ ਸਿੰਘ ਖਹਿਰਾ, ਗਾਓਂ ਕਲਾ, ਪਿੰਡ ਕਲਾਰਾਂ, ਤੁਸੀਂ ਮਾਬਾ ਜਿਹੜਾ ਬਟਾਲਾ ਤੋਂ ਬੋਲਦਾ ਜੀ।
0: ਅਜੈਬ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਹੁਣ ਪ੍ਰੋਗਰਾਮ ਦੇ ਤੁਸੀਂ ਆਖਰੀ ਕਾਲਰ ਬਣ ਗਏ ਹੋ ਅਤੇ ਛੇਤੀ ਛੇਤੀ ਆਪਣੀ ਫਰਮਾਇਸ਼ ਦੱਸ ਦਿਓ। ਮੈਂ ਕਿਹਾ ਛੇਤੀ ਛੇਤੀ ਆਪਣੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਾ ਦਈਏ?
1: ਫਿਰ ਮੈਂ ਜੀ ਆਪ ਕੀ ਪਰਛਾਈਆਂ, ਗੀਤਕਾਰ ਰਾਜਾ ਮਹਿੰਦੀ ਅਲੀ ਖਾਂ
0: ਜੀ,
1: ਗੀਤਕਾਰ ਮਦਨ ਮੋਹਨ, ਆਵਾਜ਼ ਹੈ ਮੁਹੰਮਦ ਰਫੀ ਸਾਹਿਬ ਦੀ,
0: ਗੀਤ
1: ਜਿਹੀ ਹੈ ਤਮੰਨਾ ਤੇਰੇ ਦਰ ਕੇ ਸਾਹਮਣੇ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 11 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं कनकलता। केंद्रीय मंत्रिमंडल ने उत्तर प्रदेश में वाण

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਇੱਕ ਖੂਬਸੂਰਤ ਜਿਹਾ ਭਜਨ। ਲਓ ਹੁਣ ਸੁਣੋ ਭਗਵਾਨ ਜਗਨਨਾਥ ਰਥ ਯਾਤਰਾ ਜੋ 2026 ਦਾ ਸਿੱਧਾ ਪ੍ਰਸਾਰਣ।
1: This Akashvani, we now take you over to the Mahaprabhu Jagannath Ji Dham, Pavan Chitra Puri in Odisha, for the live broadcast of the celebration of Rath Yatra. Our commentators are Shri Mohan Lal Majitia in Hindi and Professor Rajinikant Nayak

0: नमस्कार
1: वस्ते बड़े लेके गगन हाजिर
0: वास्ते बड़े प्रोग्राम च गगन दे नाल मैं पूनम भी हाजिर
1: जी। और मैनू लगता है कि जदों असीं एक दूसरे नूं मिलदे हां गल्लां सांझियां करदे हां तां बहुत वधिया लगता है।
0: बिल्कुल
1: ते
0: जी
1: जी आम तौर पर मैं देखती हाँ कि एक कोई भी जीव है दुनिया का वह हर चीज़ वो मन के कुछ आस होंगी है, लेकिन सब तो प्यारी जो चीज़ हर एक जीव लिए होंगी है वह होंगी है सुतंत्रता, फ्रीडम।
0: बिल्कुल बिल्कुल तुसी सही कहा कि आज़ादी हर एक इंसान का एक मौलिक अधिकार है, चाहे पंछी होण, चाहे इंसान होण, जानवर होए, हर एक चीज़ नू आज़ादी सब तो ज़्यादा पसंद है।
1: जी बिल्कुल जी। और जदों असी भारत देश के हुण जिहड़े नागरिक हाँ, असी एक समा सी जदों असी आज़ाद नहीं सी, असी उस खुली हवा विच साह नहीं लै सकते सीगे। उस वेले साडे एक जिहड़े महान योद्धावां ने अपनी जान की कुरबानी दित्ती और सानू आज़ादी लै के दित्ती। ते असी गल कर रहे हाँ अज अरुणा आसिफ अली जी की,
0: जी
1: जिन्हां की अज असी बर्थ एनिवर्सरी मना रहे हाँ। और उन्होंने अपनी सारे जीवन दे विच साडे जिहड़ी स्वतंत्रता संग्राम विच बहुत महत्वपूर्ण भूमिका निभाई और 117वां बर्थ एनिवर्सरी अज उन्हां दी मना रहे हैं। उन्हां दा जन्म 16 जुलाई 1909 विच होया सी और क्विट इंडिया मूवमेंट 1942 विच उन्हां दा बहुत ही अहम भूमिका सी। असी उन्हां नूं ग्रैंड ओल्ड लेडी ऑफ इंडिपेंडेंस डे भी कहिंदे हां।
0: ਜਦੋਂ ਅਸੀਂ ਆਧੁਨਿਕ ਭਾਰਤ ਦੀ ਨੀਂਹ ਦੀ ਗੱਲ ਕਰਦੇ ਹਾਂ ਨਾ, ਤਾਂ ਉਸ ਦੇ ਵਿੱਚ ਇਹੋ ਜਿਹੀਆਂ ਮਹਿਲਾਵਾਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਕਿ ਔਰਤਾਂ ਦੀ ਜੋ ਸਥਿਤੀ ਸੀ ਸਮਾਜ ਦੇ ਵਿੱਚ ਉਹ ਬਹੁਤ ਜ਼ਿਆਦਾ ਬਿਹਤਰ ਨਹੀਂ ਸੀ। ਸੋ ਉਹਨਾਂ ਦੀ ਸਥਿਤੀ ਨੂੰ ਬਹੁਤ ਜ਼ਿਆਦਾ ਸਵਾਰਨ ਦੇ ਵਿੱਚ, ਬਿਹਤਰ ਬਣਾਉਣ ਦੇ ਵਿੱਚ ਤਾਂ ਉਹਨਾਂ ਨੇ ਕੰਮ ਕੀਤਾ ਸੀ, ਨਾਲ ਹੀ ਆਜ਼ਾਦੀ ਦੇ ਲਈ, ਉਹਨਾਂ ਦੇ ਅਧਿਕਾਰਾਂ ਦੇ ਲਈ ਅਤੇ ਆਧੁਨਿਕ ਭਾਰਤ ਦੀ ਸਮਾਜ ਦੀ ਨੀਂਹ ਰੱਖਣ ਦੇ ਲਈ, ਉਸਨੂੰ ਬਿਹਤਰ ਬਣਾਉਣ ਦੇ ਲਈ ਬਹੁਤ ਮਹੱਤਵਪੂਰਨ ਵਡਮੁੱਲਾ ਯੋਗਦਾਨ ਦਿੱਤਾ ਹੈ।
1: ਜੀ ਬਿਲਕੁਲ ਜੀ। ਔਰ ਇਸ ਕਰਕੇ ਉਹਨਾਂ ਨੂੰ ਬਹੁਤ ਹੀ ਵਧੀਆ ਵੱਡੇ ਅਵਾਰਡਸ ਵੀ ਮਿਲੇ, ਜਿਵੇਂ ਭਾਰਤ ਰਤਨਾ ਅਵਾਰਡ ਵੀ ਮਿਲਿਆ ਔਰ ਪਦਮ ਵਿਭੂਸ਼ਣ ਵੀ ਮਿਲਿਆ। ਸਾਨੂੰ ਮਾਣ ਹੈ ਅਜੇ ਸਾਡੇ ਸੁਤੰਤਰਤਾ ਸੰਗਰਾਮੀਆਂ ਦੇ ਨਾਲ ਕਾਰਨ ਅਸੀਂ ਇਸ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਾਂ। ਸਾਡੀਆਂ ਭੈਣਾਂ ਮਾਤਾਵਾਂ ਨੇ ਆਪਣੇ ਘਰਾਂ ਦੀ ਪਰਵਾਹ ਨਹੀਂ ਕੀਤੀ ਔਰ ਉਹ ਸਾਰੇ ਉਸ ਮੈਦਾਨ ਵਿੱਚ ਕੰਧੇ ਨਾਲ ਕੰਧਾਂ ਮਿਲਾ ਕੇ ਜੁੜ ਕੇ ਉਹਨਾਂ ਨੇ ਇਹ ਸੰਘਰਸ਼ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ।
0: ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਅਸੀਂ ਜਦੋਂ ਵੀ ਮਹਿਲਾਵਾਂ ਦੀ ਗੱਲ ਕਰਦੇ ਹਾਂ, ਜੋ ਮਹਿਲਾਵਾਂ ਸਾਡੇ ਲਈ ਪ੍ਰੇਰਣਾਦਾਇਕ ਨੇ, ਸਾਡੇ ਰਾਧ ਸਿਰਾ ਬਣੀਆਂ ਨੇ, ਚਾਨਣ ਮੁਨਾਰੇ ਬਣੀਆਂ ਨੇ, ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਬਹੁਤ ਹੀ ਸਨਮਾਨ ਦੇ ਨਾਲ ਲਿਆ ਜਾਂਦਾ ਹੈ। ਅਤੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹਨਾਂ ਦੀ ਗੱਲ ਕੀਤੀ ਹੈ, ਤਾਂ ਦੇਖੋ ਹਰ ਪਲ ਹੀ ਸਾਨੂੰ ਇਹਨਾਂ ਦੇ ਜ਼ਿਹਨ ਇਹਨਾਂ ਨੂੰ ਜ਼ਿਹਨ ਦੇ ਵਿੱਚ ਇਹਨਾਂ ਨੂੰ ਰੱਖਦਿਆਂ ਹੋਇਆਂ ਇਹਨਾਂ ਦੇ ਪ੍ਰਤੀ ਹਮੇਸ਼ਾ ਇਹੋ ਜਿਹਾ ਭਾਵ ਰੱਖਣਾ ਚਾਹੀਦਾ ਕਿ ਇਹਨਾਂ ਦੇ ਕਾਰਨ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਹਾਂ, ਅਤੇ ਅਸੀਂ ਆਪਣੀ ਹੱਕਾਂ ਦੇ ਲਈ, ਆਪਣੇ ਅਧਿਕਾਰਾਂ ਦੇ ਲਈ ਤਾਂ ਆਵਾਜ਼ ਬੁਲੰਦ ਕਰਦੇ ਹਾਂ, ਨਾਲ ਹੀ ਨਾਲ ਆਪਣੇ ਵਤਨ ਦੇ ਲਈ, ਆਪਣੇ ਫਰਜ਼ਾਂ ਪ੍ਰਤੀ ਵੀ ਅਸੀਂ ਜਾਗਰੂਕ ਰਹੀਏ।
1: ਜੀ ਬਿਲਕੁਲ ਜੀ। ਔਰ ਹੋਰ ਸਾਰੇ ਬਹੁਤ ਸਾਰੇ ਸੈਗਮੈਂਟ ਸਿਲਸਿਲੇ ਸਾਡੇ ਸੁਣਨ ਵਾਲਿਆਂ ਲਈ ਹੈ, ਪਰ ਅਸੀਂ ਇੱਕ ਪਿਆਰਾ ਜਿਹਾ ਗੀਤ ਪਹਿਲੇ ਸੁਣ ਲੈਂਦੇ ਹਾਂ।
0: ਜੀ ਗੀਤ ਸੁਣਦੇ ਹਾਂ ਜੀ, ਉਸ ਤੋਂ ਬਾਅਦ ਅੱਜ ਦੇ ਖਾਸ ਸਿਲਸਿਲੇ ਵੀ ਲੈ ਕੇ ਹਾਜ਼ਰ ਹੋਵਾਂਗੇ, ਅਤੇ ਸੁਰਿੰਦਰ ਕੌਰ ਹੁਣਾਂ ਦੀ ਆਵਾਜ਼ ਵਿੱਚ ਪਹਿਲਾਂ ਗੀਤ ਸੁਣਦੇ ਹਾਂ।

0: ਦੇਖੋ, ਦੋ ਪਲ ਜਦੋਂ ਅਸੀਂ ਕਿਸੇ ਦੇ ਕੋਲ ਬਹਿੰਦੇ ਹਾਂ ਜਾਂ ਆਪਸ ਦੇ ਵਿੱਚ ਸੁੱਖ ਦੁੱਖ ਕਰਦੇ ਹਨ ਤਾਂ ਇਨਸਾਨ ਦੇ ਜਿਹੜੇ ਬਹੁਤ ਸਾਰੇ ਰੋਗ ਨੇ ਉਹ ਦੂਰ ਹੁੰਦੇ ਨੇ। ਖਾਸ ਤੌਰ 'ਤੇ ਮਾਨਸਿਕ ਰੋਗ, ਮਾਨਸਿਕ ਸਮੱਸਿਆਵਾਂ ਦੂਰ ਹੁੰਦੀਆਂ ਨੇ, ਮਨ ਹਲਕਾ ਹੁੰਦਾ, ਅਸੀਂ ਖੁਸ਼ ਰਹਿੰਦੇ ਹਾਂ।
1: ਜੀ ਬਿਲਕੁਲ। ਔਰ ਕੁਛ ਸਮੇਂ ਪਹਿਲੇ ਇਹ ਚੀਜ਼ ਮੰਨੀ ਜਾਂਦੀ ਸੀ ਜੇ ਕਿਸੇ ਨੂੰ ਕੋਈ ਸਰੀਰਕ ਦੁੱਖ ਹੈ, ਸਰੀਰਕ ਪ੍ਰੋਬਲਮ ਹੈ, ਤਾਂ ਉਹਨੂੰ ਹੀ ਅਸੀਂ ਬਿਮਾਰੀ ਮੰਨਦੇ ਸੀਗੇ। ਪਰ ਹੁਣ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਇੱਕ ਡਾਕਟਰਸ ਨੇ ਵੀ ਔਰ ਈਵਨ ਸਾਡੇ ਸਮਾਜ ਨੇ ਵੀ ਮੰਨਿਆ ਕਿ ਸਿਰਫ ਇੱਕ ਸਰੀਰਕ ਦੁੱਖ ਦੁੱਖ ਨਹੀਂ ਹੁੰਦਾ, ਮਾਨਸਿਕ ਦੁੱਖ ਵੀ ਉਨਾ ਹੀ ਦੁਖਦਾਈ ਹੁੰਦਾ।
0: ਬਿਲਕੁਲ ਜੀ।
1: ਸੋ ਜਿਹੜਾ ਰੇਡੀਓ ਡਾਕਟਰ ਅਗਲਾ ਸਿਲਸਿਲਾ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਸਾਡਾ ਜਿਹੜਾ ਟੌਪਿਕ ਹੈ ਉਹ ਇਹ ਹੈ ਔਰਤਾਂ ਵਿੱਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਅਤੇ ਹੱਲ।
0: ਜੀ, ਅਤੇ ਜਦੋਂ ਅਸੀਂ ਔਰਤਾਂ ਦੇ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤਾਂ ਡਾਕਟਰ ਦੀਪਾਲੀ ਗੁਲ ਹੁਣਾਂ ਨੇ ਇਸ ਗੱਲਬਾਤ ਦੇ ਵਿੱਚ ਇਹ ਦੱਸਿਆ ਹੈ ਕਿ ਔਰਤਾਂ ਦੇ ਵਿੱਚ ਇਹ ਸਮੱਸਿਆਵਾਂ ਕਿਉਂ ਹੋ ਜਾਂਦੀਆਂ ਨੇ ਅਤੇ ਅਸੀਂ ਕਿਵੇਂ ਉਸ ਨੂੰ ਪਛਾਣ ਸਕਦੇ ਹਾਂ, ਕਿਵੇਂ ਉਸ ਦਾ ਹੱਲ ਕੱਢ ਸਕਦੇ ਹਾਂ। ਸੁਣਦੇ ਹਾਂ ਜੀ ਫਿਰ।
1: ਜੀ,
0: ਰੇਡੀਓ ਡਾਕਟਰ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਜੋ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ। ਅਤੇ ਅੱਜ ਅਸੀਂ ਇਸ ਪ੍ਰੋਗਰਾਮ 'ਚ ਗੱਲ ਕਰਾਂਗੇ ਔਰਤਾਂ ਦੀ ਮਾਨਸਿਕ ਸਿਹਤ ਬਾਰੇ। ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਡਾਕਟਰ ਦੀਪਾਲੀ ਗੁਲ ਹੁਣਾਂ ਨੂੰ, ਜੋ ਕਿ ਮਨੋਰੋਗਾਂ ਦੇ ਮਾਹਿਰ ਨੇ। ਡਾਕਟਰ ਦੀਪਾਲੀ ਗੁਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
2: ਧੰਨਵਾਦ ਤੁਹਾਡਾ ਬਹੁਤ ਬਹੁਤ ਜੋ ਮੈਨੂੰ ਇਹ ਮੌਕਾ ਦਿੱਤਾ ਤੁਸੀਂ।
0: ਡਾਕਟਰ ਦੀਪਾਲੀ ਜੀ, ਅਕਸਰ ਔਰਤਾਂ ਬਾਰੇ, ਖਾਸ ਤੌਰ 'ਤੇ ਜੋ ਸਾਡੇ ਘਰਾਂ ਦੇ ਵਿੱਚ ਔਰਤਾਂ ਹੁੰਦੀਆਂ ਨੇ, ਉਹਨਾਂ ਦੇ ਬਾਰੇ ਇਹ ਮਜ਼ਾਕ ਕੀਤਾ ਜਾਂਦਾ ਹੈ ਕਿ ਇਹ ਤਾਂ ਮੂਡ ਹੀ ਅਪਸੈਟ ਰਹਿੰਦਾ ਹੈ, ਜਾਂ ਫਿਰ ਗੱਲ ਗੱਲ 'ਤੇ ਇਹ ਚਿੜ ਜਾਂਦੀ ਹੈ, ਜਾਂ ਫਿਰ ਇਹੋ ਜਿਹੀ ਕੋਈ ਸਮੱਸਿਆਵਾਂ ਨੂੰ ਲੈ ਕੇ ਅਸੀਂ ਸੀਰੀਅਸ ਨਹੀਂ ਹੁੰਦੇ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਕੀ ਔਰਤਾਂ ਦੀ ਮਾਨਸਿਕ ਸਿਹਤ ਨੂੰ ਵੱਖਰੇ ਤੌਰ 'ਤੇ ਸਮਝਣਾ ਜ਼ਰੂਰੀ ਹੈ?
2: ਬਿਲਕੁਲ ਜੀ, ਬਿਲਕੁਲ
0: ਜੀ।
2: ਕਿਉਂਕਿ ਔਰਤ ਜਿਹੜੀ ਘਰ ਦੀ ਧੂਰੀ ਹੁੰਦੀ ਹੈ
0: ਜੀ,
2: ਠੀਕ ਹੈ। ਸੋ ਔਰਤ ਹੈ ਤਾਂ ਘਰ ਚੱਲਦਾ, ਠੀਕ ਹੈ, ਘਰ ਦੇ ਕੰਮ ਤੋਂ ਲੈ ਕੇ ਬਾਹਰ ਤੱਕ ਬੱਚਿਆਂ ਨੂੰ ਸੰਭਾਲਣਾ, ਪਰਿਵਾਰ ਨੂੰ ਪੂਰਾ ਸਹਾਇਤਾ ਸੰਭਲ ਦੇਣਾ ਔਰਤ ਦਾ ਕੰਮ ਹੈ। ਸੋ ਅਗਰ ਔਰਤ ਹੀ ਖੁਸ਼ ਨਹੀਂ ਰਹਿ ਪਾ ਰਹੀ ਜਾਂ ਚਿੜਚਿੜੀ ਹੋ ਰਹੀ ਹੈ, ਉਹਦੇ ਸੁਭਾਅ 'ਚ ਕੁਛ ਦਿੱਕਤਾਂ ਆ ਰਹੀਆਂ, ਠੀਕ ਹੈ, ਉਹ ਦੱਸ ਨਹੀਂ ਪਾ ਰਹੀ, ਤਾਂ ਬਹੁਤ ਜ਼ਰੂਰੀ ਹੋ ਜਾਊਗਾ ਕਿ ਉਹਨੂੰ ਜਿਹੜਾ ਮੈਂਟਲੀ ਖੁਸ਼ ਕੀਤਾ ਜਾਵੇ, ਸਵਸਥ ਰੱਖਿਆ ਜਾਵੇ।
0: ਜੀ, ਮਤਲਬ ਕਿ ਇੱਕੋ ਸਮੇਂ 'ਤੇ ਜਦੋਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ ਕਿ ਅਤੇ ਫਿਰ ਇਹ ਸੁਭਾਵਿਕ ਹੈ ਕਿ ਉਸਨੂੰ ਇਹੋ ਜਿਹੀਆਂ ਕੋਈ ਸਮੱਸਿਆਵਾਂ ਆ ਜਾਣ।
2: ਬਿਲਕੁਲ ਜੀ, ਬਿਲਕੁਲ ਸੁਭਾਵਿਕ ਹੈ।
0: ਕਿਸ ਏਜ ਗਰੁੱਪ ਦੇ ਵਿੱਚ ਖਾਸ ਤੌਰ 'ਤੇ ਇਹ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ?
2: ਦੇਖੋ, ਵੈਸੇ ਤਾਂ ਨੋਰਮਲੀ ਜਿਹੜਾ ਹੈਗਾ ਅਸੀਂ 30-50 ਈਅਰਸ ਦੀ ਏਜ ਦੇ ਵਿੱਚ ਦੇਖਦੇ ਹਾਂ, ਲੇਕਿਨ ਕਿਉਂਕਿ ਹੁਣ ਜ਼ਮਾਨਾ ਬਦਲ ਗਿਆ, ਜੈਨ ਐਕਸ ਆ ਗਈ ਹੈ, ਸੋ ਬੱਚਿਆਂ 'ਚ ਵੀ ਜਿਵੇਂ ਯੰਗ ਹੁੰਦੀਆਂ ਕੁੜੀਆਂ 'ਚ ਵੀ ਅਸੀਂ ਇਹ ਵਾਲੀ ਸਮੱਸਿਆ ਬਹੁਤ ਜ਼ਿਆਦਾ ਦੇਖ ਰਹੇ ਹਾਂ, ਮੋਸਟਲੀ ਜੁੜੀਆਂ ਜਿਹੜੀ ਸੋਸ਼ਲ ਮੀਡੀਆ ਨਾਲ।
0: ਠੀਕ ਹੈ, ਤੁਸੀਂ ਗੱਲ ਕੀਤੀ ਕਿ ਜਿਹੜੀਆਂ ਔਰਤਾਂ ਘਰਾਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਨੇ, ਉਹਨਾਂ ਨੂੰ ਤਾਂ ਮਲਟੀਟਾਸਕਿੰਗ ਕਰਨ ਦੇ ਨਾਲ ਨਾਲ ਇਹੋ ਜਿਹੀਆਂ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਯੰਗ ਏਜ ਦੇ ਵਿੱਚ ਸੋਸ਼ਲ ਮੀਡੀਆ ਕਰਕੇ ਬਹੁਤ ਇਹ ਔਰਤਾਂ ਪ੍ਰਭਾਵਿਤ ਹੋ ਰਹੀਆਂ ਨੇ। ਸੋਸ਼ਲ ਮੀਡੀਆ ਦਾ ਸਾਡੀ ਸਿਹਤ 'ਤੇ, ਮਾਨਸਿਕ ਸਿਹਤ 'ਤੇ ਅਸਰ ਕਿਵੇਂ ਹੋ ਰਿਹਾ, ਇਸ ਦੇ ਬਾਰੇ ਦੱਸੋ ਕੁਝ।
2: ਸੋਸ਼ਲ ਮੀਡੀਆ ਬਾਰੇ ਹਰ ਜਨਰੇਸ਼ਨ

0: ਦਾ ਆਪਣਾ ਆਪਣਾ ਹੈ।
1: जी
0: ਸੋ ਪਿੱਛੇ ਜੇ ਵੀ ਇੱਕ ਪੇਸ਼ੈਂਟ ਮੇਰੇ ਕੋਲ ਜਿਹੜੀ ਫੀਮੇਲ ਦਾਖਲ ਸੀਗੀ ਮਲਟੀਟਾਸਕਿੰਗ, ਤੇ ਉਸ ਤੋਂ ਬਾਅਦ ਉਹਨੂੰ ਉਹਨੂੰ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਉਹਨੇ ਰੀਲਾਂ ਦੇਖਣਾ ਸ਼ੁਰੂ ਕਰਤਾ। ਸੋ
1: जी
0: ਰੀਲਾਂ ਦੀ ਉਹਨੂੰ ਆਦਤ ਪੈ ਗਈ। ਹੁਣ ਉਸ ਰੀਲਾਂ ਦੇ ਕਾਰਨ ਘਰ 'ਚ ਝਗੜੇ ਰਹਿਣ ਲੱਗ ਗਏ,
1: जी
0: ਠੀਕ ਹੈ। ਫਿਰ ਇਹਨਾਂ ਰੀਲਾਂ ਦੇ ਕਾਰਨ ਹੀ ਕਈ ਵਾਰ ਇੱਦਾਂ ਹੋ ਜਾਂਦਾ ਕਿ ਹਸਬੈਂਡ ਸ਼ੱਕ ਕਰਨ ਲੱਗ ਜਾਂਦੇ ਆ ਵੀ ਹਾਂ ਇਹਦਾ ਕੁਛ ਹੋਰ ਤਾਂ ਨਹੀਂ ਚੱਲ ਰਿਹਾ, ਸਾਰਾ ਦਿਨ ਫੋਨ 'ਤੇ ਲੱਗੀ ਰਹਿੰਦੀ ਹੈ, ਕੁਛ ਇਹਦਾ ਹੋਰ ਸੰਬੰਧ ਤਾਂ ਨਹੀਂ ਚੱਲ ਰਿਹਾ।
1: जी
0: ਸੋ ਇਸ ਤਰ੍ਹਾਂ ਦੀਆਂ ਸਮੱਸਿਆ ਬਹੁਤ ਜ਼ਿਆਦਾ ਆ ਰਹੀਆਂ ਅੱਜ ਕੱਲ੍ਹ।
1: जी ਉਹਨਾਂ ਦਾ ਜ਼ਿਆਦਾ ਮੋਬਾਈਲ ਦੇਖਣਾ ਇੱਕ ਪਰਿਵਾਰਿਕ ਜੀਵਨ ਤੇ ਸਮਾਜਿਕ ਜੀਵਨ ਤੇ ਤਾਂ ਅਸਰ ਪਾਉਂਦਾ ਹੈ, ਪਰ ਮਾਨਸਿਕ ਸਿਹਤ ਤੇ ਕਿਵੇਂ ਅਸਰ ਪਾ ਸਕਦਾ ਹੈ? ਜ਼ਿਆਦਾ ਮੋਬਾਈਲ ਦੇਖਣ ਦੇ ਨਾਲ ਸਾਡੀ ਮਾਨਸਿਕ ਸਿਹਤ ਤੇ ਕੀ ਅਸਰ ਪੈਂਦਾ ਹੈ?
0: ਜ਼ਿਆਦਾ ਮੋਬਾਈਲ ਦੇਖਣ ਨਾਲ ਪਹਿਲੇ ਤਾਂ ਸਭ ਤੋਂ ਜ਼ਰੂਰੀ ਹੈ ਵੀ ਤੁਹਾਡਾ ਜਿਹੜਾ ਧਿਆਨ ਹੈ ਸਾਰਾ ਮੋਬਾਈਲ ਵੱਲ ਹੋ ਗਿਆ।
1: ਜੀ
0: ਸੋ ਤੁਸੀਂ ਆਪਣਾ ਘਰ ਇਗਨੋਰ ਕਰਤਾ, ਸੋ ਘਰ ਦੇ ਕੁਛ ਕਹਿੰਦੇ ਆ ਤਾਂ ਫਿਰ ਤੁਹਾਨੂੰ ਗੁੱਸਾ ਆਉਣ ਲੱਗ ਜਾਂਦਾ, ਠੀਕ ਹੈ। ਫਿਰ ਜ਼ਿਆਦਾ ਮੋਬਾਈਲ ਦੇਖ ਦੇਖ ਕੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦੇਖਦੇ ਹੋ ਤੁਹਾਨੂੰ ਉਹੀ ਐਕਸਪੈਕਟੇਸ਼ਨਸ ਹੋ ਜਾਂਦੀਆਂ, ਇੱਦਾਂ ਮੈਨੂੰ ਕਿਉਂ ਨਹੀਂ ਹੁੰਦਾ, ਇਹ ਵਾਲੀ ਚੀਜ਼ ਮੈਂ ਕਿਉਂ ਨਹੀਂ ਖਰੀਦ ਸਕਦੀ, ਇੱਦਾਂ ਹਰ ਲੋਕ ਖੁਸ਼ ਰਹਿੰਦੇ ਮੈਂ ਕਿਉਂ ਨਹੀਂ ਕਰ ਸਕਦੀ। ਸੋ ਉਹ ਹਰ ਚੀਜ਼ ਤਾਂ ਪੋਸੀਬਲ ਨਹੀਂ ਹੈ। ਸੋ ਉਸ ਚੀਜ਼ ਨੂੰ ਅਚੀਵ ਕਰਨ ਲਈ ਜਿਹੜੀ ਹੈਗੀ ਐਕਸਪੈਕਟੇਸ਼ਨਸ ਪੂਰੀਆਂ ਨਾ ਕਰ ਪਾਉਣ ਲਈ ਇਨਸਾਨ ਚਿੜਚਿੜਾ ਹੋ ਜਾਂਦਾ, ਉਦਾਸ ਰਹਿਣ ਲੱਗ ਜਾਂਦਾ, ਅਪਸੈਟ ਹੋ ਜਾਂਦਾ, ਫਿਰ ਗੁੱਸਾ ਕੱਢਣ ਲੱਗ ਜਾਂਦਾ। ਹੁਣ ਉਹ ਗੁੱਸਾ ਆਪਣੇ ਪਤੀ ਅਤੇ ਬੱਚਿਆਂ 'ਤੇ ਨਿਕਲੂਗਾ, ਸੁਭਾਵਿਕ ਹੈ।
1: ਜੀ ਜੀ
0: ਸੋ ਅਲਟੀਮੇਟਲੀ ਉਹ ਡਿਪਰੈਸ਼ਨ 'ਚ ਲੈਂਡ ਕਰ ਜਾਂਦੀ ਹੈ
1: ਅਤੇ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਲੈਂਡ ਕਰ ਗਈ।
0: ਬਿਲਕੁਲ
1: ਡਾਕਟਰ ਦੀਪਾਲੀ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ ਜੋ ਸਾਡੀ ਮਾਨਸਿਕ ਸਿਹਤ ਨਾਲ ਜੁੜੀਆਂ ਹੋਈਆਂ ਨੇ ਜ਼ਿਆਦਾ ਅਸੀਂ ਦੇਖ ਰਹੇ ਹਾਂ?
0: ਸਭ ਤੋਂ ਜ਼ਿਆਦਾ ਇੰਪੋਰਟੈਂਟ ਤਾਂ ਹੈ ਜੀ ਨੀਂਦ ਪੂਰੀ ਨਾ ਹੋਣਾ।
1: ਜੀ
0: ਸੋ ਅਗਰ ਤੁਸੀਂ ਦੇਖੋ ਜੇ ਰੀਲਾਂ ਨਾਲ ਹੀ ਰਿਲੇਟਡ ਦੇਖ ਲਓ ਤਾਂ ਬੰਦੇ ਦਾ ਜੇ ਰੀਲਾਂ ਦੇਖਣ 'ਚ ਇੰਨਾ ਵਿਅਸਤ ਹੋ ਜਾਂਦਾ, ਉਹ ਸਕਰੋਲਿੰਗ ਜਿਹੜੀ ਚੀਜ਼ ਹੈ ਨਾ ਫੋਨ ਦੀ, ਉਹਦੇ ਨਾਲ ਨੀਂਦ ਉੱਡ ਜਾਂਦੀ ਹੈ,
1: ਜੀ
0: ਠੀਕ ਹੈ। ਸੋ ਨੀਂਦ ਪੂਰੀ ਨਹੀਂ ਹੋਊਗੀ, ਇਨਸਾਨ ਨੂੰ ਘਰ ਦੇ ਕੰਮ ਤਾਂ ਪੂਰੇ ਹੀ ਕਰਨੇ ਪੈਣੇ ਆ, ਤਾਂ ਚਿੜਚਿੜਾਪਨ ਸੁਭਾਵਿਕ ਹੀ ਆ ਜੂਗਾ। ਫਿਰ ਉਹਦੇ ਨਾਲ ਸੈਕੰਡਰੀ ਜਿਹੜਾ ਹੈਗਾ ਉਹਨੂੰ ਸੈਕੰਡਰੀ ਡਿਪਰੈਸ਼ਨ ਵੀ ਹੋ ਸਕਦਾ। ਫਿਰ ਐਂਗਜ਼ਾਇਟੀ ਸਿਮਟਮਸ ਬਹੁਤ ਜ਼ਿਆਦਾ ਹੋ ਜਾਂਦੇ ਆ, ਜਿਵੇਂ ਕਈ ਵਾਰ ਫੋਨ ਨਹੀਂ ਹੁੰਦਾ, ਫੋਨ ਅਲਾਊਡ ਨਹੀਂ ਹੈ, ਜਾਂ ਫਿਰ ਫੀਮੇਲਸ ਨੂੰ ਦੇਖਣਾ ਆ ਉਹਦੇ ਕੋਲ ਨਹੀਂ ਹੈ, ਉਹ ਕਿਸੇ ਹੋਰ ਦਾ ਲੈ ਕੇ ਦੇਖ ਰਹੀ ਹੈ। ਸੋ ਹੋ ਸਕਦਾ ਉਹ ਦੂਸਰੇ ਬੰਦੇ ਦਾ ਗੁੱਸਾ ਉਹਨੂੰ ਸਹਿਣਾ ਪਏ, ਸਰ ਉਹਦੇ ਨਾਲ ਉਹਦੇ 'ਚ ਐਂਗਜ਼ਾਇਟੀ ਦੇ ਸਿਮਟਮਸ ਆ ਜਾਂਦੇ, ਡਰ ਲੱਗਣ ਲੱਗ ਜਾਂਦਾ ਵੀ ਕਿਤੇ ਮੈਨੂੰ ਕੁਛ ਕਹਿ ਨਾ ਦੇ ਕੋਈ, ਛੁੱਪ ਕੇ ਫੋਨ ਦੇਖਿਆ, ਮੈਂ ਕੋਈ ਮੈਸੇਜ ਕਿਸੇ ਨੂੰ ਕਰਤਾ। ਸੋ ਐਂਗਜ਼ਾਇਟੀ, ਡਿਪਰੈਸ਼ਨ, ਪੈਨਿਕ ਅਟੈਕਸ, ਇਹ ਚੀਜ਼ਾਂ ਬਹੁਤ ਕਾਮਨਲੀ ਅੱਜ ਕੱਲ੍ਹ ਦੇਖਣੀਆਂ ਪੈਂਦੀਆਂ।
1: ਜੀ ਅਤੇ ਕਿਹੜੇ ਕਿਹੜੇ ਸਿਮਟਮ ਹੋ ਸਕਦੇ ਨੇ ਜਿੱਥੋਂ ਸਾਨੂੰ ਪਤਾ ਚੱਲੇ ਕਿ ਮਾਨਸਿਕ ਸਿਹਤ ਜਿਹੜੀ ਹੈ ਉਹ ਸਾਡੇ ਘਰ ਦੀ ਜੋ ਔਰਤ ਹੈ ਉਹ ਉਸਦੀ ਮਾਨਸਿਕ ਸਿਹਤ ਵਿਗੜ ਰਹੀ ਹੈ?
0: ਮਾਨਸਿਕ ਸਿਹਤ ਵਿਗੜੀ ਦਾ ਸਭ ਤੋਂ ਪਹਿਲਾਂ ਤਾਂ ਚਿੜਚਿੜਾਪਨ ਆ ਜਾਣਾ।
1: ਜੀ
0: ਠੀਕ ਹੈ, ਜਿਸ ਤਰ੍ਹਾਂ ਉਹ ਤੁਹਾਡੇ ਨਾਲ ਬਿਹੇਵ ਕਰ ਰਹੀ ਸੀ, ਜਿੱਦਾਂ ਸਪੋਜ਼ ਹੈ ਬੱਚਿਆਂ ਨੂੰ ਮਾਂ ਨੇ ਆਉਂਦੇ ਸਾਰ ਪਿਆਰ ਨਾਲ ਸਕੂਲ ਤੋਂ ਪੁੱਛਣਾ ਬੇਟਾ ਕਿੱਦਾਂ ਹੋਇਆ, ਕਿੱਦਾਂ ਰਹੇ, ਠੀਕ ਹੈ, ਖਾਣਾ ਪਰੋਸਣਾ, ਸੋ ਉਹ ਚੀਜ਼ਾਂ ਅਫੈਕਟ ਹੋ ਗਈਆਂ।
1: ਜੀ
0: ਫਿਰ ਬੱਚਿਆਂ ਨੇ ਜਾਂ ਪਤੀ ਨੇ ਕੁਛ ਕਹਿ ਕੇ ਜਾਣਾ, ਅੱਜ ਇਹ ਕਰਕੇ ਰੱਖੀਓ ਆਪਾਂ ਬਾਹਰ ਚੱਲਾਂਗੇ ਜਾਂ ਕੁਛ, ਉਹ ਸਭ ਭੁੱਲ ਜਾਣਾ। ਸੋ ਭੁੱਲਣ ਦਾ ਇਹ ਹੁੰਦਾ ਕਿਉਂਕਿ ਦਿਮਾਗ ਹੀ ਨਹੀਂ ਲੱਗ ਰਿਹਾ ਕਿਤੇ, ਦਿਮਾਗ ਖੋਇਆ ਖੋਇਆ ਰਹਿਣ ਲੱਗ ਗਿਆ, ਸੋ ਭੁੱਲਣ ਦੀ ਸਮੱਸਿਆ ਨਾਲ ਸ਼ੁਰੂ ਹੋ ਜਾਂਦੀ ਹੈ। ਫਿਰ ਚਿੜਚਿੜਾਪਨ, ਫਿਰ ਗੁੱਸਾ ਆਉਣਾ, ਫਿਰ ਚੀਜ਼ਾਂ ਸੁੱਟਣਾ, ਸੋ ਇਹ ਸਾਰੀ ਸਮੱਸਿਆ ਇੱਕ ਤੋਂ ਇੱਕ ਕਰਕੇ ਵੱਧਦੀਆਂ ਚਲੀਆਂ ਜਾਂਦੀਆਂ।
1: ਮਤਲਬ ਕਿ ਸਾਨੂੰ ਫਰਕ ਤਾਂ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਇਹ ਬਿਲਕੁਲ ਤੰਦਰੁਸਤ ਸੀ ਪਰ ਹੁਣ ਅੱਜ ਕੱਲ੍ਹ ਚਿੜਚਿੜੀ ਰਹਿਣ ਲੱਗ ਪਈ ਹੈ, ਪਰ ਅਸੀਂ ਉਸਨੂੰ ਦੋਸ਼ ਦੇਣ ਲੱਗ ਜਾਂਦੇ ਹਾਂ, ਉਸਦੇ ਪਿੱਛੇ ਜੋ ਕਾਰਨ ਹੈ ਉਸਨੂੰ ਨਹੀਂ ਸਮਝ
0: ਨਹੀਂ ਸਮਝਦੇ।
1: ਅਤੇ ਜੇਕਰ ਅਸੀਂ ਔਰਤਾਂ ਦੀ ਸਰੀਰਕ ਪੱਖੋਂ ਗੱਲ ਕਰੀਏ ਤਾਂ ਉਹਨਾਂ ਦੇ ਕਿਹੜੇ ਕਿਹੜੇ ਫੈਕਟਰ ਹੋ ਸਕਦੇ ਨੇ ਜਿਸ ਦੇ ਕਾਰਨ ਉਹ ਡਿਪਰੈਸ਼ਨ 'ਚ ਜ਼ਿਆਦਾ ਜਾਣ ਦੇ ਚਾਂਸਸ ਹੁੰਦੇ ਨੇ?
0: ਸੋ ਬਹੁਤ ਸਾਰੇ ਫੈਕਟਰ ਹੈ, ਇੱਕ ਤਾਂ ਇਹੀ ਆਪਾਂ ਦੇਖਿਆ ਪਰਿਵਾਰਿਕ,
1: ਜੀ,
0: ਫਿਰ ਜਿਹੜੇ ਹੈਗੇ ਸਮਾਜਿਕ, ਠੀਕ ਹੈ, ਸੋਸ਼ਲ, ਫਿਰ ਉਸ ਤੋਂ ਬਾਅਦ ਹਾਰਮੋਨਲ।
1: ਜੀ
0: ਸੋ ਹਾਰਮੋਨਲ ਚੇਂਜਸ ਜਿਹੜੇ ਫੀਮੇਲਸ 'ਚ ਹੈ, ਆਪਾਂ ਬਹੁਤ ਵਾਰ ਦੇਖਿਆ, ਬਹੁਤ ਸਾਰੀ ਫੀਮੇਲਸ ਇਹ ਰਿਪੋਰਟ ਕਰਦੀਆਂ ਵੀ ਜਦੋਂ ਮੈਨੂੰ ਪੀਰੀਅਡਸ ਆਉਣ ਵਾਲੇ ਹੈ ਸੋ ਉਸ ਤੋਂ ਪਹਿਲਾਂ ਮੈਂ ਬਹੁਤ ਅਪਸੈਟ ਹੋ ਜਾਂਦੀ ਹੈ
1: ਬਾਅਦ ਵਿੱਚ
0: ਮੈਨੂੰ
1: ਸਕਦੇ ਨੇ,
0: ਹਾਂ, ਜਾਂ ਫਿਰ ਜਦੋਂ ਪੀਰੀਅਡਸ ਖਤਮ ਹੋ ਜਾਣ ਉਦੋਂ, ਠੀਕ ਹੈ। ਸੋ ਹਾਰਮੋਨਲ ਚੇਂਜਸ, ਫਿਰ ਜਿੱਦਾਂ 50 ਤੋਂ ਬਾਅਦ ਜਦੋਂ ਮੀਨੋਪੋਜ਼ਲ ਸਟੇਜ ਆ ਜਾਂਦੀ ਹੈ ਫਿਰ ਬੰਦਾ ਬਹੁਤ ਇਰੀਟੇਟਿਡ ਰਹਿ ਸਕਦਾ, ਅਪਸੈਟ ਰਹਿ ਸਕਦਾ, ਅਤੇ ਕੁਛ ਕਰਨ ਨੂੰ ਦਿਲ ਨਹੀਂ ਕਰਦਾ, ਖੋਏ ਖੋਏ ਰਹਿਣਾ, ਇਹ ਸਾਰੇ ਸਿਮਟਮਸ ਹੋ ਸਕਦੇ ਆ।
1: ਜੀ ਤੁਸੀਂ ਗੱਲ ਕੀਤੀ ਕਿ ਮੈਨੋਪੌਜ਼ ਅਤੇ ਪੀਰੀਅਡਸ ਦੇ ਆਸ ਪਾਸ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ, ਪ੍ਰੈਗਨੈਂਸੀ ਦੇ ਦੌਰਾਨ ਅਤੇ ਪ੍ਰੈਗਨੈਂਸੀ ਤੋਂ ਬਾਅਦ, ਡਿਲੀਵਰੀ ਤੋਂ ਬਾਅਦ ਵੀ ਇਹੋ ਜਿਹੇ ਬਹੁਤ ਸਾਰੇ ਚਾਂਸਸ ਹੁੰਦੇ ਨੇ ਕਿ ਉਹ ਮਾਨਸਿਕ ਤੌਰ 'ਤੇ ਗੰਭੀਰ ਬਿਮਾਰ ਹੋ ਜਾਏ?
0: ਬਹੁਤ ਕਾਮਨ ਹੈ ਜੀ, ਸੋ ਇਹ ਤਾਂ ਲੋਕ ਇਗਨੋਰ ਵੀ ਕਰ ਦਿੰਦੇ ਆ, ਕਈ ਵਾਰ ਪ੍ਰੈਗਨੈਂਸੀ ਦੇ ਲਾਸਟ 'ਚ ਜਾ ਕੇ ਪਤਾ ਚੱਲਣ ਲੱਗ ਜਾਂਦਾ ਵੀ ਇਹਨੂੰ ਡਿਪਰੈਸ਼ਨ ਸ਼ੁਰੂ ਹੋ ਰਿਹਾ, ਲੇਕਿਨ ਲੋਕ ਇਗਨੋਰ ਕਰ ਦਿੰਦੇ, ਕੋਈ ਗੱਲ ਨਹੀਂ, ਪ੍ਰੈਗਨੈਂਸੀ ਹੈ, ਫਸਟ ਪ੍ਰੈਗਨੈਂਸੀ ਹੈ, ਕੋਈ ਗੱਲ ਨਹੀਂ, ਠੀਕ ਹੋ ਜਾਏਗਾ। ਸੋ ਆਫਟਰ ਪ੍ਰੈਗਨੈਂਸੀ ਪੋਸਟਪਾਰਟਮ ਡਿਪਰੈਸ਼ਨ, ਠੀਕ ਹੈ, ਉਹ ਲੋਕ ਦੇਖ ਨਹੀਂ ਪਾਉਂਦੇ ਵੀ ਇਹ ਚੁੱਪ ਰਹਿ ਰਹੀ ਹੈ ਜਾਂ ਅਪਸੈਟ ਹੋ ਰਹੀ ਹੈ, ਗੱਲਬਾਤ ਨਹੀਂ ਕਰ ਰਹੀ, ਸੋ ਹੌਲੀ ਹੌਲੀ ਵੱਧਦੇ ਵੱਧਦੇ ਕਈ ਵਾਰ ਉਹ ਪੋਸਟਪਾਰਟਮ ਸਾਈਕੋਸਿਸ 'ਚ ਬਦਲ ਜਾਂਦਾ, ਜਿਹਦੇ 'ਚ ਉਹ ਇੰਨੀ ਅਪਸੈਟ ਹੋ ਜਾਂਦੀ ਹੈ ਵੀ ਉਹਨੂੰ ਸਭ ਦੁਸ਼ਮਣ ਲੱਗਣ ਲੱਗ ਜਾਂਦੇ ਆ। ਸੋ ਉਹ ਕਹਿੰਦੀ ਹੈ ਮੈਂ ਇਹ ਬੱਚਾ ਵੀ ਮੇਰਾ

0: ਜਿਹੜੀ ਮੈਂਟਲ ਹੈਲਥ ਹੈ, ਇਟ ਇਜ਼ ਵੈਰੀ ਇੰਪੋਰਟੈਂਟ, ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
1: ਜੀ, ਅਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਜੋ ਸਮੱਸਿਆ ਆ ਰਹੀ ਹੈ ਇਹ ਹਾਰਮੋਨਲ ਇੰਬੈਲੈਂਸ ਦੇ ਕਾਰਨ ਇਹ ਨੋਰਮਲ ਹੈ, ਇਹ ਥੋੜ੍ਹੀ ਦੇਰ ਬਾਅਦ ਠੀਕ ਹੋ ਜਾਏਗੀ, ਜਾਂ ਫਿਰ ਇਹ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਅਤੇ ਇਸਦਾ ਇਲਾਜ ਕਰਾਉਣਾ ਪਏਗਾ?
0: ਇਹ ਸਾਰਾ ਕੁਝ ਜੀ ਹੈ, ਜਦੋਂ ਵੀ ਕੋਈ ਡਿਪਰੈਸ਼ਨ ਵਾਲਾ ਪੇਸ਼ੈਂਟ ਜਾਂ ਕੋਈ ਇੱਦਾਂ ਅਪਸੈਟ ਹੋਏ, ਉਹਦੇ ਫੈਮਿਲੀ ਮੈਂਬਰਸ ਨੇ ਨੋਟ ਕੀਤਾ, ਇਗਨੋਰ ਨਹੀਂ ਕਰਨਾ ਚਾਹੀਦਾ।
1: ਜੀ
0: ਸੋ ਉਹਦੀ ਇੱਕ ਪ੍ਰੋਪਰ ਹਿਸਟਰੀ ਲੈ ਕੇ, ਸੋ ਹਿਸਟਰੀ ਕਦੋਂ ਕਿੱਥੋਂ ਸ਼ੁਰੂ ਹੋਈ ਸੀ, ਕੀ ਹੋਇਆ ਸੀ, ਉਸ ਤੋਂ ਹੀ ਅਸੀਂ ਇਹ ਲੱਭ ਸਕਦੇ ਬਾਕੀ ਸਿਮਟਮਸ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਹੈ, ਬਾਕੀ ਕਿਸ ਟਾਈਮ 'ਚ ਹੋ ਰਿਹਾ, ਅਤੇ ਬਾਕੀ ਉਹਦੀ ਇਨਵੈਸਟੀਗੇਸ਼ਨਸ ਕਰਾ ਕੇ ਅਸੀਂ ਇਹ ਕੈਲਕੂਲੇਟ ਕਰ ਸਕਦੇ ਹਾਂ ਵੀ ਇਹ ਇੱਕ, ਜਾਂ ਫਿਰ ਉਹਦੀ ਕਈ ਵਾਰ ਫੈਮਿਲੀ ਹਿਸਟਰੀ ਹੁੰਦੀ ਹੈ ਵੀ ਪੇਸ਼ੈਂਟ ਦੀ, ਜਿਹੜਾ ਫੀਮੇਲ ਦੀ ਮਦਰ 'ਚ ਵੀ ਹੈ, ਦਾਦੀ 'ਚ ਵੀ ਹੈ, ਪੂਰੇ ਪਰਿਵਾਰ 'ਚ ਹੀ ਇੱਦਾਂ ਦਾ ਡਿਪਰੈਸ਼ਨ ਆ, ਜਾਂ ਫਿਰ ਬੱਚਾ ਹੋਣ ਵਾਲੇ ਉਹਨੂੰ ਡਿਪਰੈਸ਼ਨ ਹੋ ਜਾਂਦਾ। ਸੋ ਇਹ ਸਾਰਾ ਕਰਕੇ ਉਹਦੀ ਹਿਸਟਰੀ ਲੈ ਕੇ ਹੀ ਅਸੀਂ ਡਿਟੈਕਟ ਕਰ ਲੈਂਦੇ ਹਾਂ ਵੀ ਕਿਸ ਤਰ੍ਹਾਂ ਦਾ ਇਹਨੂੰ ਹੋਇਆ ਹੋਇਆ।
1: ਤੁਸੀਂ ਦੱਸਿਆ ਕਿ ਫੈਮਿਲੀ ਹਿਸਟਰੀ ਵੀ ਤੁਸੀਂ ਇਸ ਦੇ ਬਾਰੇ ਪਤਾ ਕਰਦੇ ਹੋ ਕਿ ਫੈਮਿਲੀ ਹਿਸਟਰੀ ਵੀ ਮੈਟਰ ਕਰਦੀ ਹੈ?
0: ਬਿਲਕੁਲ, ਬਹੁਤ ਜ਼ਿਆਦਾ
1: ਜੀ।
0: ਸੋ ਅਗਰ ਕਿਸੇ ਦੀ ਫੈਮਿਲੀ ਹਿਸਟਰੀ 'ਚ ਹੈਗਾ ਵੀ ਇਹਨੂੰ ਪ੍ਰੈਗਨੈਂਸੀ 'ਚ ਡਿਪਰੈਸ਼ਨ ਹੋਇਆ ਸੀ, ਸੋ ਕਾਫੀ ਚਾਂਸਿਸ ਹੁੰਦੇ ਹੈ ਕਿ ਅਗਲੀ ਜਨਰੇਸ਼ਨ 'ਚ ਵੀ ਇਸ ਤਰ੍ਹਾਂ ਦੇ ਸਿਮਟਮ ਆ ਸਕਦੇ ਆ।
1: ਹਾਂਜੀ, ਅਤੇ ਪ੍ਰੈਗਨੈਂਸੀ ਦੇ ਵਿੱਚ ਜਦੋਂ ਕਦੇ ਮਹਿਲਾਵਾਂ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ, ਤਾਂ ਪ੍ਰੈਗਨੈਂਸੀ ਤੋਂ ਬਾਅਦ ਯਾਨੀ ਕਿ ਡਿਲੀਵਰੀ ਤੋਂ ਬਾਅਦ ਉਹ ਨੋਰਮਲ ਵੀ ਹੋ ਸਕਦੀਆਂ ਨੇ ਜਾਂ ਹਰ ਵਾਰੀ ਦਵਾਈ ਦੀ ਹੀ ਲੋੜ ਪੈਂਦੀ ਹੈ?
0: ਬਿਲਕੁਲ ਹੋ ਜਾਂਦੀ ਹੈ, ਪੋਸਟਪਾਰਟਮ ਡਿਪਰੈਸ਼ਨ ਜਿਹੜਾ ਬਹੁਤ ਜਲਦੀ ਠੀਕ ਹੋ ਸਕਦਾ, ਲੇਕਿਨ ਇਹ ਹੈ ਵੀ ਉਹਦੇ ਸਿਮਟਮ ਡਿਟੈਕਟ ਅਗਰ ਟਾਈਮ 'ਤੇ ਕਰ ਲਈਏ।
1: ਜੀ,
0: ਸੋ ਜੇ ਐਸ ਸੂਨ ਐਸ ਸਾਨੂੰ ਪਤਾ ਚੱਲਦਾ ਵੀ ਉਹਨੂੰ ਸਿਮਟਮਸ ਆ ਰਹੇ ਆ, ਉਹਦਾ ਇਹ ਨਹੀਂ ਦੇਖ ਕੇ ਵੀ ਕੋਈ ਟੂਣਾ ਟੋਟਕਾ ਜਾਂ ਕੁਛ ਇੱਦਾਂ ਹੋ ਗਿਆ, ਉਹਦਾ ਪ੍ਰੋਪਰ ਟ੍ਰੀਟਮੈਂਟ ਸ਼ੁਰੂ ਕੀਤਾ ਜਾਏ ਤਾਂ ਕਿ ਉਹ ਜਲਦੀ ਠੀਕ ਹੋ ਸਕੇ। ਔਰ ਇਹ ਦਵਾਈ ਸਾਰੀ ਉਮਰ ਖਾਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ।
1: ਇਹ ਬਹੁਤ ਮਹੱਤਵਪੂਰਨ ਗੱਲ ਤੁਸੀਂ ਕਹੀ ਹੈ, ਕਿਉਂਕਿ ਅਸੀਂ ਦਵਾਈਆਂ ਬਾਰੇ ਅਕਸਰ ਇਹ ਸੋਚਦੇ ਹਾਂ ਕਿ ਜੇਕਰ ਕੋਈ ਦਵਾਈ ਸਾਨੂੰ ਸ਼ੁਰੂ ਹੋ ਗਈ ਹੈ ਖਾਣੀ, ਅਸੀਂ ਡਾਕਟਰ ਨੇ ਸੁਜੈਸਟ ਕੀਤੀ ਹੈ, ਤਾਂ ਪਤਾ ਨਹੀਂ ਸ਼ਾਇਦ ਪੂਰੀ ਉਮਰ ਹੀ ਖਾਣੀ ਪਏਗੀ, ਲੱਗ ਜਾਏਗੀ।
0: ਬਿਲਕੁਲ, ਇਹ ਬਹੁਤ ਵੱਡੀ ਭ੍ਰਾਂਤੀ ਹੈ ਕਿ ਜਿਹੜੀਆਂ ਹੈਗੀਆਂ ਦਿਮਾਗ ਦੀਆਂ ਦਵਾਈਆਂ ਕਦੇ ਛੁੱਟਣਗੀਆਂ ਨਹੀਂ, ਆਦਤ ਆਦਮੀ ਦੇ ਨਾਲ ਹੀ ਜਾਣਗੀਆਂ।
1: ਜੀ,
0: ਸੋ ਇਹ ਇੱਦਾਂ ਨਹੀਂ ਹੈ। ਸੋ ਜਿਹਨੂੰ ਤਾਂ ਬਾਰ ਬਾਰ ਡਿਪਰੈਸ਼ਨ ਹੋ ਰਿਹਾ, ਹੋ ਸਕਦਾ ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ, ਫਿਰ ਤਾਂ ਦਵਾਈ ਥੋੜ੍ਹੀ ਲੰਬੀ ਚੱਲੇਗੀ, ਲੇਕਿਨ ਕਈ ਪੇਸ਼ੈਂਟ ਜਿਨ੍ਹਾਂ ਨੂੰ ਸਿਰਫ ਇੱਕ ਵਾਰ ਡਿਪਰੈਸ਼ਨ ਜਾਂ ਮਾਈਲਡ ਜੀ ਐਂਗਜ਼ਾਇਟੀ ਹੈ, ਉਹਨਾਂ ਨੂੰ ਅਸੀਂ ਇੱਕ ਵਾਰ ਦਵਾਈ ਦੇ ਕੇ 2-3 ਮਹੀਨੇ ਖਿਲਾ ਕੇ ਬੰਦ ਕਰ ਦੀ ਦੀ ਹੈ, ਅਤੇ ਉਸ ਤੋਂ ਬਾਅਦ ਖਾਣ ਦੀ ਜ਼ਰੂਰਤ ਕਦੇ ਨਹੀਂ ਪੈਂਦੀ।
1: ਜੀ, ਤੁਸੀਂ ਦੱਸਿਆ ਕਿ ਕਈ ਵਾਰੀ ਬਾਰ ਬਾਰ ਰਿਪੀਟਡਲੀ ਵੀ ਡਿਪਰੈਸ਼ਨ ਹੋ ਸਕਦਾ ਹੈ, ਮੈਡੀਸਨ ਦੇ ਨਾਲ ਨਾਲ ਕਿਹੜੀਆਂ ਆਦਤਾਂ ਸਾਨੂੰ ਮੇਨਟੇਨ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਉਹ ਵੀ ਸਾਨੂੰ ਸਪੋਰਟ ਕਰਨ ਮਾਨਸਿਕ ਸਿਹਤ ਨੂੰ ਠੀਕ ਰੱਖਣ ਦੇ ਲਈ?
0: ਬਿਲਕੁਲ, ਜਿੱਦਾਂ ਅੱਜ ਕੱਲ੍ਹ ਹਰ ਚੀਜ਼ ਕਿਹਾ ਜਾਂਦਾ ਹੈਲਦੀ ਲਾਈਫ ਸਟਾਈਲ,
1: ਜੀ
0: ਠੀਕ ਹੈ, ਸੋ ਇੱਕ ਪ੍ਰੋਪਰ ਹੈਲਦੀ ਲਾਈਫ ਸਟਾਈਲ, ਹੈਲਦੀ ਫੂਡ, ਫਿਰ ਥੋੜ੍ਹਾ ਜਿਹਾ ਮੀ ਟਾਈਮ, ਕਿਉਂਕਿ ਫੀ ਔਰਤਾਂ ਜਿਹੜੀਆਂ ਹੁੰਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ 'ਚ ਪਿਸਦੀਆਂ, ਫਿਰ ਥੱਕੀਆਂ ਹਾਰੀਆਂ ਸੋ ਜਾਂਦੀਆਂ ਸਵੇਰੇ, ਫਿਰ ਸੋ ਉਹਨਾਂ ਨੂੰ ਇੱਕ ਮੀ ਟਾਈਮ, ਮੀ ਟਾਈਮ ਮਤਲਬ ਅੱਧਾ ਘੰਟਾ ਘੱਟੋ ਘੱਟ ਆਪਣੇ ਆਪ ਲਈ ਰੱਖੋ ਪੂਰੇ ਦਿਨ 'ਚ, ਜਿਹਦੇ 'ਚ ਤੁਸੀਂ ਉਹ ਕੰਮ ਕਰਨਾ ਜਿਹੜਾ ਤੁਹਾਨੂੰ ਖੁਸ਼ੀ ਦੇਵੇ।
1: ਜੀ,
0: ਸੋ ਇਹ ਬਹੁਤ ਜ਼ਰੂਰੀ ਹੈ, ਤੁਹਾਨੂੰ ਡਾਂਸ ਪਸੰਦ ਹੈ ਡਾਂਸ ਕਰ ਲਓ, ਮਿਊਜ਼ਿਕ ਪਸੰਦ ਹੈ ਉਹ ਸੁਣ ਲਓ, ਗਾਣੇ ਸੁਣ ਲਓ, ਠੀਕ ਹੈ, ਕੋਈ ਪੇਂਟਿੰਗ ਪਸੰਦ ਹੈ ਉਹ ਕਰ ਲਓ, ਪਰ ਆਪਣੇ ਲਈ ਟਾਈਮ ਜ਼ਰੂਰ ਕੱਢੋ ਜੋ ਤੁਹਾਨੂੰ ਖੁਸ਼ੀ ਦੇਵੇ।
1: ਮਤਲਬ ਕਿ ਕੋਈ ਵੀ ਔਰਤ ਇਸ ਤਰ੍ਹਾਂ ਨਹੀਂ ਹੁੰਦੀ ਕਿ ਉਸਦੇ ਕੋਲ ਕੋਈ ਗੁਣ ਨਹੀਂ ਹੈ,
0: ਬਿਲਕੁਲ,
1: ਉਹ ਗੁਣ ਕੋਈ ਵੀ ਹੋ ਸਕਦਾ, ਤੁਸੀਂ ਉਹੀ ਤੁਹਾਡਾ ਮੀ ਟਾਈਮ ਵੀ ਹੋ ਸਕਦਾ ਹੈ।
0: ਬਿਲਕੁਲ
1: ਜੀ, ਅਕਸਰ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਗੱਲ ਗੱਲ 'ਤੇ ਰੋਣ ਲੱਗ ਜਾਂਦੀਆਂ ਨੇ, ਬਹੁਤ ਭਾਵੁਕ ਹੁੰਦੀਆਂ ਨੇ, ਕੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਡਿਪਰੈਸ਼ਨ ਦਾ ਜ਼ਿਆਦਾ ਸ਼ਿਕਾਰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਹੁੰਦੀਆਂ ਨੇ?
0: ਬਿਲਕੁਲ, ਸੁਭਾਵਿਕ ਹੈ, ਜਿਹੜੀਆਂ ਔਰਤਾਂ ਹੈਗੀਆਂ ਜਾੜੇ ਮਲਟੀਟਾਸਕਿੰਗ 'ਤੇ, ਉਹ ਜਲਦੀ ਜਿਹੜੀਆਂ ਹੈਗੀਆਂ ਅਫੈਕਟ ਹੋ ਜਾਂਦੀਆਂ,
1: ਜੀ,
0: ਸੋ ਬਹੁਤ ਜਲਦੀ ਇਮੋਸ਼ਨਲ ਹੋ ਜਾਂਦੀ ਹੈ ਅਤੇ ਉਹਨਾਂ ਦਾ ਰੋਣਾ ਆ ਜਾਂਦਾ।
1: ਤੁਸੀਂ ਲਾਈਫ ਸਟਾਈਲ ਦੀ ਗੱਲ ਕੀਤੀ ਕਿ ਕਿਹੋ ਜਿਹਾ ਲਾਈਫ ਸਟਾਈਲ ਹੋਣਾ ਚਾਹੀਦਾ ਹੈ, ਫੂਡ ਹੈਬਿਟਸ ਦੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਉਹ ਔਰਤ ਜੋ ਪੂਰੇ ਪਰਿਵਾਰ ਨੂੰ ਭੋਜਨ ਬਣਾ ਕੇ ਦਿੰਦੀ ਹੈ, ਕਈ ਵਾਰੀ ਖੁਦ ਆਪਣੇ ਪ੍ਰਤੀ ਲਾਪਰਵਾਹ ਹੋ ਜਾਂਦੀ ਹੈ,
0: ਬਿਲਕੁਲ,
1: ਉਸ ਨੂੰ ਕਿਹੜੇ ਕਿਹੜੇ ਭੋਜਨ ਦੇ ਜ਼ਰੂਰੀ ਤੱਤ ਚਾਹੀਦੇ ਹੁੰਦੇ ਨੇ ਤਾਂ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹੇ?
0: ਸੋ ਹੈਲਦੀ ਫੂਡ ਜਿਹੜਾ ਬਹੁਤ ਜ਼ਰੂਰੀ ਹੈ, ਸੋ ਹਰ ਸਟੇਜ ਦੇ ਵਿੱਚ ਜਿਹੜਾ ਹੈਗਾ ਫੀਮੇਲ 'ਚ ਪ੍ਰੋਟੀਨਸ ਕਾਰਬੋਹਾਈਡਰੇਟ ਤਾਂ ਚਾਹੀਦੇ ਹੀ ਹੈ, ਲੇਕਿਨ ਕੈਲਸ਼ੀਅਮ ਦੀ ਜ਼ਰੂਰਤ ਬਹੁਤ ਹੁੰਦੀ ਹੈ, ਕਿਉਂਕਿ ਪੀਰੀਅਡਸ ਆਉਂਦੇ ਆ, ਫਿਰ ਮੀਨੋਪੌਜ਼ ਦੇ ਟਾਈਮ ਜਿਹੜਾ ਕੈਲਸ਼ੀਅਮ ਨਹੀਂ ਬਣਨਾ ਤਾਂ ਤੁਹਾਡੀ ਹੱਡੀਆਂ 'ਚ ਜਲਦੀ ਓਸਟੋਪੋਰੋਸਿਸ ਹੋ ਸਕਦਾ।
1: ਜੀ,
0: ਸੋ ਪ੍ਰੋਟੀਨਸ, ਕੈਲਸ਼ੀਅਮ, ਫੋਸਫੋਰਸ, ਇਹ ਸਾਰਾ ਜਿਹੜਾ ਤੁਹਾਡੇ ਇੱਕ ਪ੍ਰੋਪਰ ਇਹਦਾ ਮਿਲਣ ਹੋਣਾ ਚਾਹੀਦਾ ਤੁਹਾਡੇ ਖਾਣੇ ਦੇ ਵਿੱਚ, ਇਹ ਨਹੀਂ ਇਗਨੋਰ ਕਰਨਾ ਵੀ ਚੱਲ ਅੱਜ ਸਬਜ਼ੀ ਨਹੀਂ ਬਚੀ ਤਾਂ ਮੈਂ ਅਚਾਰ ਨਾਲ ਰੋਟੀ ਖਾ ਕੇ ਕੰਮ ਚਲਾ ਲੂੰਗੀ। ਸੋ ਇੱਕ ਪ੍ਰੋਪਰ ਮੀਲਸ ਜਿਹਦੇ ਵਿੱਚ ਹਰੀ ਸਬਜ਼ੀਆਂ, ਪ੍ਰੋਪਰ ਰੋਟੀ, ਦੁੱਧ, ਦਹੀਂ, ਇਹ ਬਹੁਤ ਜ਼ਰੂਰੀ ਹੈ
1: ਜੀ। ਮੌਸਮੀ ਫਲ,
0: ਮੌਸਮੀ ਫਲ,
1: ਸਬਜ਼ੀਆਂ,
0: ਬਿਲਕੁਲ
1: ਜੀ। ਔਰਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਲਗਾਤਾਰ ਕੁਝ ਨਾ ਕੁਝ ਕਰ ਰਹੀਆਂ ਹੁੰਦੀਆਂ ਨੇ ਅਤੇ ਬਿਲਕੁਲ ਵੀ ਫ੍ਰੀ ਨਹੀਂ ਬੈਠ ਸਕਦੀਆਂ, ਉਹਨਾਂ ਦੇ ਅੰਦਰ ਇੱਕ ਐਂਗਜ਼ਾਇਟੀ ਹੋ ਜਾਂਦੀ ਹੈ ਜਾਂ ਅਲੱਗ ਅਲੱਗ ਤਰ੍ਹਾਂ ਦੇ ਓ ਸੀ ਡੀ ਹੋ ਸਕਦੇ ਨੇ ਸਫਾਈ ਨੂੰ ਲੈ ਕੇ ਜਾਂ ਕੰਮ

0: ਨੂੰ ਲੈ ਕੇ ਉਹਨਾਂ ਨੂੰ ਆਰਾਮ ਕਰਨਾ ਜਾਂ ਫਿਰ ਉਹਨਾਂ ਦੀ ਜ਼ਿੰਦਗੀ 'ਚ ਠਹਿਰਾਓ ਉਹਨਾਂ ਦੇ ਲਈ ਕੀ ਇਹ ਹੈਲਪਫੁਲ ਹੋ ਸਕਦਾ?
1: ਬਿਲਕੁਲ ਬਿਲਕੁਲ ਜੀ, ਉਹਨਾਂ ਲਈ ਜਿਹੜਾ ਹੈਗਾ ਕੁਛ ਟਾਈਮ ਦਾ ਆਰਾਮ, ਕਿਉਂਕਿ ਸਾਰਾ ਦਿਨ ਕੰਮ ਕਰਕੇ ਥੱਕ ਜਾਣਾ ਅਤੇ ਫਿਰ ਦਿਮਾਗ ਦੀ ਸੋਚ ਵੀ ਉਸ ਤਰ੍ਹਾਂ ਹੀ ਹੋ ਜਾਂਦੀ ਹੈ ਕਿ ਮੈਂ ਤਾਂ ਬਸ ਕੰਮ ਕਰਨ ਲਈ ਬਣੀ ਹੈ। ਸੋ ਕੁਛ ਅਗਰ ਦਿਨ ਦੇ ਵਿੱਚ 15-20 ਮਿੰਟ ਦੀ ਨੈਪ ਮਿਲ ਜੇ ਜਾਂ ਥੋੜ੍ਹਾ ਰੈਸਟ ਮਿਲ ਜੇ ਤਾਂ ਇਹ ਬਹੁਤ ਉਹਨਾਂ ਲਈ ਕੰਫਰਟੇਬਲ ਹੋ ਸਕਦਾ ਹੈ।
0: ਜੀ, ਅਸੀਂ ਰੈਸਟ ਦੀ ਗੱਲ ਕੀਤੀ ਹੈ ਤਾਂ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਅੱਜ ਕੱਲ੍ਹ ਔਰਤਾਂ ਕੰਮ ਕਾਜੀ ਨੇ, ਘਰਾਂ ਦੇ ਵਿੱਚ ਫਰੀ ਟਾਈਮ ਹੋਣ 'ਤੇ ਰੈਸਟ ਕਰਨਾ ਜਿਹੜਾ ਹੈ ਉਹ ਫਿਰ ਵੀ ਸਾਡੇ ਲਈ ਆਸਾਨ ਹੋ ਸਕਦਾ ਹੈ, ਪਰ ਜੋ ਔਰਤਾਂ ਦਫ਼ਤਰਾਂ ਜਾਂਦੀਆਂ ਨੇ ਜਾਂ ਕੰਮ ਕਾਜੀ ਔਰਤਾਂ ਨੇ ਉਹਨਾਂ ਦੇ ਲਈ ਤਾਂ ਦੋਹਰੀ ਭੂਮਿਕਾ ਹੋ ਜਾਂਦੀ ਹੈ।
1: ਬਿਲਕੁਲ ਜੀ।
0: ਅਤੇ ਉਹਨਾਂ ਨੂੰ ਡਿਪਰੈਸ਼ਨ ਤੋਂ ਬਚਣਾ ਜਾਂ ਮਾਨਸਿਕ ਅਤੇ ਸਰੀਰਕ ਥਕਾਨ ਤੋਂ ਬਚਣਾ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਉਸ ਤੋਂ ਅਸੀਂ ਉਸਨੂੰ ਸੰਭਵ ਬਣਾਇਆ ਜਾ ਸਕੇ?
1: ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਫੈਮਿਲੀ ਸਪੋਰਟ।
0: ਜੀ,
1: ਸੋ ਔਰਤਾਂ ਜਿਹੜੀਆਂ ਕੰਮ ਕਾਜੀ ਹੈ, ਸੋ ਫੈਮਿਲੀ ਹੈ, ਲੇਕਿਨ ਚਾਹੇ ਏਕਲ ਫੈਮਿਲੀ ਹੈ ਪਰ ਉਹਦੇ ਵਿੱਚ ਇਹ ਹੈ ਵੀ ਹਸਬੈਂਡ ਅਤੇ ਬੱਚੇ ਸਪੋਰਟ ਕਰ ਸਕਦੇ ਹੈ। ਜਿੱਦਾਂ ਥੱਕੇ ਹਾਰੀ ਔਰਤ ਆਈ ਤਾਂ ਹੋ ਸਕਦਾ ਉਸ ਟਾਈਮ ਅਗਰ ਹਸਬੈਂਡ 1 ਕੱਪ ਚਾਹ ਦਾ ਬਣਾ ਕੇ ਪਿਲਾ ਦੇ ਤਾਂ ਉਹਦੇ ਲਈ ਬਹੁਤ ਸਾਰੀ ਥਕਾਨ ਦੂਰ ਹੋ ਜਾਏਗੀ। ਠੀਕ ਹੈ, ਜਾਂ ਬੱਚੇ ਸ਼ਾਮ ਨੂੰ ਥੋੜ੍ਹੀ ਜਿਹੀ ਹੈਲਪ ਕਰ ਦੇਣ ਤਾਂ ਉਹਦੇ ਲਈ ਬਹੁਤ ਅੱਛਾ ਇੱਕ ਸੰਬਲ ਮਿਲ ਜਾਏਗਾ ਉਹਨੇ।
0: ਜੀ, ਅਤੇ ਡਾਕਟਰ ਦੀਪਾਲੀ ਜੀ, ਹੋਰ ਕਿਹੜੀ ਕਿਹੜੀਆਂ ਜਿਹੜਾ ਮਾਨਸਿਕ ਸਿਹਤ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਜੋ ਔਰਤਾਂ ਨੂੰ ਹੋ ਸਕਦੀਆਂ ਨੇ?
1: ਜਿਸ ਤਰ੍ਹਾਂ ਤੁਸੀਂ ਕਿਹਾ ਜੀ, OCT, ਪੈਨਿਕ, ਐਂਗਜ਼ਾਇਟੀ ਡਿਸਆਰਡਰ, ਜਿਹਦਾ ਬਹੁਤ ਜ਼ਿਆਦਾ ਅਸੀਂ ਸੋਚਦੇ ਹਾਂ ਕਿ ਹਾਏ ਕੁਛ ਹੋ ਨਾ ਜਾਏ, ਕੁਛ ਹੋ ਨਾ ਜਾਏ, ਸੋ ਇੱਕ ਜਰਨਲਜ਼ ਐਂਗਜ਼ਾਇਟੀ ਦੀ ਫੋਰਮ ਲੈ ਲੈਂਦਾ। ਫਿਰ ਸੋਮੈਟੋ ਫੋਰਮ, ਜਦੋਂ ਕੀ ਹੁੰਦਾ ਔਰਤਾਂ ਜਿਹੜੀਆਂ ਹੈਗੀਆਂ ਸੋਚਦੀਆਂ ਰਹਿੰਦੀਆਂ, ਠੀਕ ਹੈ ਮੈਂ ਸਭ ਦਾ ਕਰੀਆ ਨਹੀਂ, ਮੇਰਾ ਕਰਦਾ ਨਹੀਂ, ਜਾਂ ਕੁਛ ਇੱਦਾਂ ਦੀਆਂ ਗੱਲਾਂ ਘਰ 'ਚ ਹੋ ਜਾਂਦੀਆਂ ਜਿਹੜਾ ਉਹਦੇ ਦਿਮਾਗ 'ਚ ਘਰ ਕਰ ਲੈਂਦੀਆਂ, ਸੋ ਬਾਹਰ ਨਹੀਂ ਕੱਢ ਪਾਉਂਦੀ। ਸੋ ਇਸ ਟਾਈਮ 'ਚ ਇੱਦਾਂ ਦੇ ਕਨਵਰਜਨ ਡਿਸਆਰਡਰ, ਸੋਮੈਟੋ ਫੋਰਮ ਡਿਸਆਰਡਰ, ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਸਾਹਮਣੇ ਆ ਜਾਂਦੀਆਂ। ਸੋ ਕਿਉਂਕਿ ਆਪਣੀ ਗੱਲ ਸ਼ੇਅਰ ਨਹੀਂ ਕਰ ਪਾਈਆਂ, ਸੋ ਦਿਮਾਗ 'ਚ ਇਕੱਠੀਆਂ ਹੋਈਆਂ ਗੀਆਂ, ਤੋ ਇੱਕ ਦਿਨ ਫਟ ਗਈਆਂ। ਫਟਣ ਦੀ ਫੋਰਮ 'ਚ ਉਹਨੂੰ ਇੱਕ ਤਰ੍ਹਾਂ ਸਿਮਟਮ ਆ ਗਏ, ਜਿੱਦਾਂ ਬੇਹੋਸ਼ ਹੋ ਕੇ ਗਿਰ ਗਈ ਜਾਂ ਉਹਦਾ ਹੱਥ ਹਿੱਲਣ ਲੱਗ ਗਿਆ ਜਾਂ ਉਹ ਤੋਂ ਬੋਲਿਆ ਨਹੀਂ ਜਾ ਰਿਹਾ। ਸੋ ਇਸ ਤਰ੍ਹਾਂ ਦੀਆਂ ਸਮੱਸਿਆ ਵੀ ਔਰਤਾਂ 'ਚ ਆ ਜਾਂਦੀਆਂ।
0: ਇਹ ਸਾਰੀਆਂ ਗੱਲਾਂ ਡਾਕਟਰ ਦੀਪਾਲੀ ਜੋ ਦੱਸ ਰਹੇ ਨੇ ਉਹ ਇਸ ਚੀਜ਼ ਨਾਲ ਜੁੜੀਆਂ ਨੇ, ਸਾਡੇ ਮਨ ਦੇ ਵਿੱਚ ਜੋ ਵੀ ਥਿੰਕਿੰਗ ਚੱਲ ਰਹੀ ਹੈ, ਜੋ ਵਿਚਾਰ ਚੱਲ ਰਹੇ ਨੇ, ਵਿਚਾਰਾਂ ਦੇ ਵਲਵਲੇ ਚੱਲ ਰਹੇ ਨੇ, ਉਹਨਾਂ ਨੂੰ ਅਸੀਂ ਐਕਸਪ੍ਰੈਸ ਕਰ ਸਕੀਏ, ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰ ਸਕੀਏ। ਜੀ, ਕਾਉਂਸਲਿੰਗ ਅੱਜ ਦੇ ਦੌਰ ਦੇ ਵਿੱਚ ਤੁਸੀਂ ਸਮਝਦੇ ਹੋ ਕਿੰਨੀ ਕੁ ਜ਼ਰੂਰੀ ਹੈ, ਕਿਉਂਕਿ ਹਰ ਵਾਰੀ ਇਸ ਦਾ ਹੱਲ ਮੈਡੀਸਨਸ ਨਹੀਂ ਹੁੰਦਾ, ਇਲਾਜ ਨਹੀਂ ਹੁੰਦਾ?
1: ਸੋ ਕਾਉਂਸਲਿੰਗ ਬਹੁਤ ਇੰਪੋਰਟੈਂਟ ਹੈ। ਸੋ ਕਾਉਂਸਲਿੰਗ ਦੇ ਵਿੱਚ ਇੱਕ ਤਾਂ ਇਹ ਹੁੰਦਾ ਵੀ ਤੁਹਾਡੇ ਜਿਹੜੀ ਹੈਗੀ ਥੋਟ ਵੈਂਟੀਲੇਸ਼ਨ ਹੋ ਜਾਂਦੀ ਹੈ। ਸੋ ਜੋ ਵੀ ਵਿਚਾਰ ਤੁਹਾਡੇ ਮਨ ਸਾਰਾ ਦਿਨ ਚੱਲ ਰਿਹਾ, ਹੋ ਸਕਦਾ ਕੋਈ ਛੋਟੀ ਜਿਹੀ ਗੱਲ ਹੀ ਕਿਸੇ ਨੇ ਕਹਿ ਤਾ ਹੋਵੇ ਵੀ ਚਾਹ 'ਚ ਖੰਡ ਘੱਟ ਸੀ, ਸੋ ਹੋ ਸਕਦਾ ਤੁਹਾਨੂੰ ਉਹੀ ਦਿਲ ਨੂੰ ਚੁਭਗੀ ਹੋਏ, ਸੋ ਇੱਦਾਂ ਦੀਆਂ ਗੱਲਾਂ ਸ਼ੇਅਰ ਹੋ ਜਾਂਦੀਆਂ। ਫਿਰ ਸ਼ੇਅਰ ਹੋ ਕੇ ਜਿਹੜਾ ਇੱਕ ਐਕਸਪਰਟ ਕੌਂਸਲਰ ਹੈ ਉਹ ਤੈਨੂੰ ਇਹ ਸੁਜੈਸ਼ਨ ਦੇ ਸਕਦਾ ਹੈ ਵੀ ਇਹਨੂੰ ਕਿੱਦਾਂ ਡੀਲ ਕਰਨਾ। ਹਰ ਛੋਟੀ ਛੋਟੀ ਗੱਲ ਨੂੰ ਦਿਲ 'ਤੇ ਲੈਣ ਦੀ ਥਾਂ ਮੈਡੀਟੇਸ਼ਨ ਕਰਨੀ ਹੈ, ਐਕਸਰਸਾਈਜ਼ ਕਰਨੀ ਹੈ, ਪ੍ਰੋਪਰ ਫੂਡ ਖਾਣਾ, ਆਪਣੀਆਂ ਗੱਲਾਂ ਡਿਸਕਸ ਕਰਨੀਆਂ, ਨਹੀਂ ਕਰ ਸਕਦੇ ਤਾਂ ਪੇਪਰ 'ਤੇ ਲਿਖ ਦੇਣੀਆਂ, ਅਤੇ ਨਾਲ ਹੀ ਉਹਨਾਂ ਨੂੰ ਐਕਸਰਸਾਈਜ਼ ਦੱਸੀ ਜਾਂਦੀ ਹੈ, ਰਿਲੈਕਸੇਸ਼ਨ ਐਕਸਰਸਾਈਜ਼, ਡੀਪ ਬਰੀਥਿੰਗ ਐਂਡ, ਸੋ ਇਹ ਕਰਕੇ ਉਹ ਆਪਣੇ ਆਪ ਨੂੰ ਕੰਫਰਟੇਬਲ ਕਰ ਸਕਦੀਆਂ।
0: ਜੀ, ਤੁਸੀਂ ਯੋਗਾ ਦੀ ਗੱਲ ਕੀਤੀ ਹੈ, ਕਸਰਤ ਦੀ ਗੱਲ ਕੀਤੀ ਹੈ, ਓਬੈਸਿਟੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਅਕਸਰ ਮਹਿਲਾਵਾਂ, ਅਤੇ ਉਹ ਵੀ ਇਸ ਦੇ ਲਈ ਜ਼ਿੰਮੇਵਾਰ ਕਾਰਨ ਹੁੰਦਾ ਹੈ?
1: ਬਿਲਕੁਲ, ਕਿਉਂਕਿ ਅਗਰ ਤੁਸੀਂ ਆਪਣੀ ਗੱਲਾਂ ਸ਼ੇਅਰ ਨਹੀਂ ਕਰ ਪਾ ਰਹੇ, ਡਿਪਰੈਸ ਹੋ ਰਹੇ ਹੋ, ਤਾਂ ਹਾਰਮੋਨਲ ਚੇਂਜਿਸ ਹੋਣਗੇ, ਉਹਦੇ ਨਾਲ ਫਿਰ ਤੁਸੀਂ ਹੋਰ ਐਕਸਰਸਾਈਜ਼ ਨਹੀਂ ਕਰ ਰਹੇ ਤਾਂ ਓਬੇਸਿਟੀ ਆ ਸਕਦੀ ਹੈ। ਸੋ ਉਹਦੇ ਨਾਲ ਫਰਦਰ ਹੋਰ ਹਾਰਮੋਨਲ ਇੱਕ ਚੇਨ ਬਣ ਜਾਂਦੀ ਹੈ ਜਿਹਦੇ ਵਿੱਚ ਮੋਟਾਪਾ ਘਰ ਕਰ ਲੈਂਦਾ। ਸੋ ਥੋੜ੍ਹੀ ਜਿਹੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ।
0: ਜੀ, ਅਤੇ ਇਹ ਵੀ ਸਮੱਸਿਆ ਹੁੰਦੀ ਹੈ ਡਾਕਟਰ ਦੀਪਾਲੀ ਕਿ ਸਾਡੇ ਸਮਾਜ ਦੇ ਵਿੱਚ ਅਕਸਰ ਕੁਝ ਮਹਿਲਾਵਾਂ ਨੂੰ ਡਾਕਟਰ ਦੇ ਕੋਲ, ਖਾਸ ਤੌਰ 'ਤੇ ਜੋ ਸਾਡੀਆਂ ਮਾਨਸਿਕ ਸਿਹਤ ਨਾਲ ਜੁੜੇ ਹੋਏ ਡਾਕਟਰ ਨੇ, ਉਹਨਾਂ ਕੋਲ ਜਾਣ ਦੀ ਪਰਮਿਸ਼ਨ ਵੀ ਨਹੀਂ ਹੁੰਦੀ, ਅਤੇ ਇੱਕ ਸੋਸ਼ਲ ਸਟਿਗਮਾ ਵੀ ਹੈ ਕਿ ਜੇਕਰ ਅਸੀਂ ਚਲੇ ਜਾਵਾਂਗੇ ਤਾਂ ਪਤਾ ਨਹੀਂ ਪਾਗਲ ਕਹਿਲਾਵਾਂਗੇ।
1: ਬਿਲਕੁਲ,
0: ਇਸ ਦੇ ਬਾਰੇ ਵੀ ਕੁਝ ਸਾਡੇ ਸੁਣਨ ਵਾਲਿਆਂ ਨੂੰ ਦੱਸਿਓ ਕਿ ਇਹ ਕਿੰਨਾ ਕੁ ਨੋਰਮਲ ਮੰਨਿਆ ਜਾਣਾ ਚਾਹੀਦਾ ਹੈ?
1: ਇਹ ਬਿਲਕੁਲ ਮੰਨਿਆ ਜਾਂਦਾ ਜੀ, ਪਰ ਇਹ ਨਹੀਂ ਮੰਨਿਆ ਜਾਣਾ ਚਾਹੀਦਾ, ਕਿਉਂਕਿ ਜਿਹੜੀ ਬਿਮਾਰੀ ਦਾ ਇਲਾਜ ਹੈ ਉਹਨੂੰ ਕਿਉਂ ਵਧਾਉਣਾ?
0: ਜੀ,
1: ਠੀਕ ਹੈ। ਸੋ ਤੁਸੀਂ ਘਰੇ ਬੁਲਾ ਕੇ ਟੂਣਾ ਟੋਟਕਾ ਕਰਾ ਸਕਦੇ ਹੋ ਪਰ ਡਾਕਟਰ ਕੋਲ ਨਹੀਂ ਲਿਜਾ ਸਕਦੇ, ਇਹਦੇ ਨਾਲ ਬਿਮਾਰੀ ਹੋਰ ਵਧੇਗੀ। ਠੀਕ ਹੈ, ਉਹ ਸਿਮਟਮ ਵਧਦੇ ਵਧਦੇ ਫਿਰ ਇੱਕ ਸਟੇਜ 'ਤੇ ਪਹੁੰਚ ਜਾਣਗੇ ਜੇ ਤੁਹਾਨੂੰ ਐਡਮਿਟ ਨਾ ਕਰਾਉਣਾ ਪੈ ਜੇ। ਸੋ ਇਟ ਇਜ਼ ਬੈਟਰ ਜਦੋਂ ਵੀ ਥੋੜ੍ਹੇ ਬਹੁਤ ਸਿਮਟਮ ਹੋਣ। ਸਾਈਕੈਟਰੀ ਜਿਹੜੀ ਹੈਗੀ ਕੋਈ ਪਾਗਲਾਂ ਦੇ ਡਾਕਟਰ ਨਹੀਂ ਹੈ, ਇਹ ਮਾਨਸਿਕ ਰੋਗ ਹੈ ਔਰ ਮਾਨਸਿਕ ਰੋਗ ਵੀ ਆਮ ਬਿਮਾਰੀਆਂ ਵਾਂਗੂ ਹੀ ਹੁੰਦੇ ਆ। ਜਿੱਦਾਂ ਕੋਈ ਮਾਨਸਿਕ ਰੋਗ ਹੋਇਆ, ਜਿੱਦਾਂ ਬੁਖਾਰ ਹੋਇਆ, ਟਾਈਫਾਇਡ ਹੋਇਆ, ਤਾਂ ਇਹ ਵੀ ਠੀਕ ਹੋ ਸਕਦੇ ਆ ਅਤੇ ਦਵਾਈ ਬੰਦ ਹੋ ਸਕਦੀ ਹੈ।
0: ਬਹੁਤ ਵਧੀਆ ਤੁਸੀਂ ਗੱਲ ਕਹੀ ਹੈ, ਨਹੀਂ ਤਾਂ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਇੱਕ ਵਾਰ ਕੋਈ ਮਾਨਸਿਕ ਸਮੱਸਿਆ ਹੋਈ ਤਾਂ ਅਸੀਂ ਸ਼ਾਇਦ ਹਮੇਸ਼ਾ ਦੇ ਲਈ ਪਾਗਲ ਕਹਿਲਾਏ ਜਾਵਾਂਗੇ। ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਨੋਰਮਲ ਹੈ ਕਾਉਂਸਲਿੰਗ, ਅਤੇ ਸਾਨੂੰ ਕਾਉਂਸਲਿੰਗ ਵੱਲ ਜ਼ਰੂਰ ਜਾਣਾ ਚਾਹੀਦਾ ਹੈ। ਇਸ ਦਾ ਇੱਕ ਜੋ ਛੋਟਾ ਰੂਪ ਹੈ ਨਾ,

0: ਦੇਖਦੇ ਹਾਂ ਕਿ ਆਸ ਪਾਸ ਮਹਿਲਾਵਾਂ ਇਕੱਠੀਆਂ ਹੋ ਕੇ ਆਪਸ 'ਚ ਗੱਲਬਾਤ ਕਰ ਲੈਂਦੀਆਂ ਨੇ,
1: ਬਿਲਕੁਲ,
0: ਅਤੇ ਉਹ ਰਿਸ਼ਤੇ ਵੀ ਆ ਸਾਡੇ ਛੁੱਟਦੇ ਜਾ ਰਹੇ ਨੇ, ਅਸੀਂ ਸਮਾਜਿਕ ਤੌਰ 'ਤੇ ਵੱਖ ਹੁੰਦੇ ਜਾ ਰਹੇ ਹਾਂ, ਸਾਡੇ ਕਹਿ ਰਹੇ ਪਰਿਵਾਰ ਨੇ, ਇਹ ਜਿਹੜੀ ਔਰਤਾਂ ਦੀ ਆਪਸ ਦੇ ਵਿੱਚ ਮਿਲਣਾ ਜੁਲਣਾ ਜਾਂ ਪਰਿਵਾਰਾਂ ਦਾ ਮਿਲਣਾ ਜੁਲਣਾ ਜਾਂ ਇਕੱਠੇ ਪਰਿਵਾਰ ਦਾ ਹੋਣਾ, ਇਹ ਵੀ ਇੱਕ ਕਾਰਨ ਹੋ ਸਕਦਾ ਹੈ।
1: ਬਿਲਕੁਲ ਜੀ, ਸੋ ਜਿਸ ਤਰ੍ਹਾਂ ਇਕੱਠੇ ਹੋ ਕੇ ਬੈਠਦੇ ਸੀਗੇ ਪਹਿਲਾਂ ਸ਼ਾਮ ਨੂੰ, ਈਵਨ ਇੱਕ ਪਰਿਵਾਰ 'ਚ ਜਦੋਂ ਸੰਯੁਕਤ ਪਰਿਵਾਰ ਸੀਗੇ ਤਾਂ ਇੱਕ ਦੂਜੇ ਦੀ ਗੱਲ ਕਰ ਲਈ, ਸ਼ੇਅਰ ਕਰ ਲਈ, ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਸਹਾਰਾ ਮਿਲ ਜਾਂਦਾ ਸੀ। ਸੋ ਹੁਣ ਇਕੱਲ ਪਰਿਵਾਰ ਹੈ, ਕਿਤੇ ਜਾ ਨਹੀਂ ਸਕਦੇ, ਸੋ ਸਾਰੀਆਂ ਗੱਲਾਂ ਅੰਦਰ ਹੀ ਅੰਦਰ ਘੁੱਟਦੀਆਂ ਚਲੀਆਂ ਜਾਂਦੀਆਂ।
0: ਤੁਸੀਂ ਆਪਣੇ ਪੇਸ਼ੈਂਟਸ ਨੂੰ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਕਿਹੜੀ ਪ੍ਰੈਕਟਿਸ ਦੱਸਦੇ ਹੋ ਜਾਂ ਕਿਹੋ ਜਿਹਾ ਲਾਈਫ ਸਟਾਈਲ ਦੱਸਦੇ ਹੋ ਕਿ ਉਹਨਾਂ ਨੂੰ ਕਿਹੜੀ ਕਿਹੜੀਆਂ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਨੇ, ਕੁਝ ਇਹੋ ਜਿਹੀ ਐਕਸਰਸਾਈਜ਼? ਸੋ
1: ਅਸੀਂ ਉਹਨਾਂ ਨੂੰ ਇੱਕ ਡੇਲੀ ਐਕਟੀਵਿਟੀ ਸ਼ੈਡਿਊਲਿੰਗ ਜ਼ਰੂਰ ਦੱਸੀ ਦੀ ਹੈ, ਸੌਣ ਦਾ ਟਾਈਮ, ਉੱਠਣ ਦਾ ਟਾਈਮ, ਅਤੇ ਆਪਣੇ ਟਾਈਮ ਨੂੰ ਡਿਵਾਈਡ ਕਰ ਲਓ। ਜਦੋਂ ਹਮੇਸ਼ਾ ਕੋਈ ਕਹਿੰਦਾ ਮੈਨੂੰ ਟਾਈਮ ਨਹੀਂ ਮਿਲਦਾ, ਟਾਈਮ ਮਿਲਦਾ ਨਹੀਂ ਹੈ ਪਰ ਟਾਈਮ ਕੱਢਿਆ ਜਾ ਸਕਦਾ। ਸੋ ਅਗਰ ਟਾਈਮ ਨੂੰ ਪ੍ਰੋਪਰਲੀ ਡਿਵਾਈਡ ਕਰ ਲਓ, ਉਹਦੇ 'ਚ ਕੁਛ ਟਾਈਮ ਥੋੜ੍ਹਾ ਜਿਹਾ ਐਕਸਰਸਾਈਜ਼ ਨੂੰ ਦੇ ਦਿਉ। ਸਪੋਜ਼ ਤੁਸੀਂ ਘਰ 'ਚ ਹੀ ਬਾਹਰ ਨਹੀਂ ਜਾ ਸਕਦੇ, ਤਦ ਵੀ ਤੁਸੀਂ ਆਪਣੇ ਘਰ ਦੀ ਛੱਤ 'ਤੇ ਜਾ ਕੇ ਐਕਸਰਸਾਈਜ਼ ਕਰ ਸਕਦੇ ਹੋ, ਮਿਊਜ਼ਿਕ ਕਰ ਸਕਦੇ ਹੋ, ਮਿਊਜ਼ਿਕ ਨਾਲ ਥੋੜ੍ਹਾ ਡਾਂਸ ਕਰ ਲਿਆ, ਯੋਗਾ ਕਰ ਲਿਆ, ਤਾਂ ਉਹ ਵੀ ਤੁਹਾਡੀ ਐਕਸਰਸਾਈਜ਼ ਹੋ ਗਈ। ਫਿਰ ਹੈਲਦੀ ਫੂਡ ਲਈ ਤੁਸੀਂ ਆਪ ਹੀ ਜ਼ਿੰਮੇਵਾਰੋਂ ਲੈ ਸਕਦੇ ਹੋ ਜਿੰਨਾ ਮਰਜ਼ੀ, ਸੋ ਇਹ ਜ਼ਰੂਰੀ ਹੈ।
0: ਡਾਕਟਰ ਦੀਪਾਲੀ, ਕਈ ਵਾਰੀ ਇਹ ਸਿਮਟਮ ਹਮੇਸ਼ਾ ਲਾਊਡ ਹੀ ਹੁੰਦੇ ਨੇ ਜਾਂ ਕਈ ਵਾਰੀ ਸਾਇਲੈਂਟ ਵੀ ਹੋ ਸਕਦੇ ਨੇ?
1: ਸਾਇਲੈਂਟ ਵੀ ਹੋ ਸਕਦੇ ਆ ਜੀ। ਕਈ ਵਾਰ ਬੰਦਾ ਜਿਹੜਾ ਹੈਗਾ ਇੰਨਾ ਜ਼ਿਆਦਾ ਉਹ ਡਿਪਰੈਸ ਹੋ ਜਾਂਦਾ ਵੀ ਉਹ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿਸੇ ਨਾਲ, ਬਿਲਕੁਲ ਚੁੱਪ ਹੋ ਕੇ ਕੋਨੇ 'ਚ ਪਿਆ ਹੋਇਆ
0: ਜੀ,
1: ਸੋ ਇਹ ਵੀ ਹੋ ਸਕਦੀ ਹੈ ਫੋਰਮ।
0: ਓਵਰ ਥਿੰਕਿੰਗ ਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਮਹਿਲਾਵਾਂ ਓਵਰ ਥਿੰਕ ਬਹੁਤ ਕਰਦੀਆਂ ਨੇ, ਹਮੇਸ਼ਾ ਪਰਿਵਾਰ ਦੇ ਜੀਆਂ ਨੂੰ ਲੈ ਕੇ ਫਿਕਰਮੰਦ ਰਹਿੰਦੀਆਂ ਨੇ, ਡਰੀਆਂ ਰਹਿੰਦੀਆਂ ਨੇ। ਓਵਰ ਥਿੰਕਿੰਗ ਨੂੰ ਸਟੋਪ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ?
1: ਸੋ ਓਵਰ ਥਿੰਕਿੰਗ ਨੂੰ ਸਟੋਪ ਕਰਨ ਲਈ ਵੀ ਜਿਹੜਾ ਹੈਗਾ ਜੀ, ਉਹੀ ਆਪਣੇ ਟਾਈਮ ਨੂੰ ਡਿਵਾਈਡ ਕਰੋ, ਆਪਣੀ ਸ਼ੈਡਿਊਲਿੰਗ ਕਰੋ, ਆਪਣੇ ਆਪ ਨੂੰ ਡਾਈਵਰਟ ਕਰੋ
0: ਜੀ।
1: ਸੋ ਡਾਈਵਰਜਨ ਇਜ਼ ਵੈਰੀ ਜ਼ਰੂਰੀ। ਜਦੋਂ ਤੁਹਾਨੂੰ ਲੱਗ ਰਿਹਾ ਵੀ ਮੈਨੂੰ ਬਾਰ ਬਾਰ ਖਿਆਲ ਆਈ ਜਾ ਰਿਹਾ, ਤਾਂ ਆਪਣੇ ਮਨ ਹੀ ਮਨ ਤੁਸੀਂ ਕਹਿਣਾ ਥੋਟ ਸਟੋਪ, ਰੋਕ ਕੇ ਇੱਕ ਕੁਛ ਅੱਛੇ ਵਿਚਾਰ ਮਨ 'ਚ ਲਿਆਓ, ਤੁਸੀਂ ਉਹਨਾਂ ਨੂੰ ਰਿਪੀਟ ਕਰਨਾ। ਸੋ ਇਹ ਵੀ ਇੱਕ ਟੈਕਨੀਕ ਹੁੰਦੀ ਹੈ,
0: ਮਤਲਬ ਆਪਣੇ ਆਪ ਨੂੰ ਯਾਦ ਦਿਲਾਉਣਾ, ਜਦੋਂ ਵੀ ਕੋਈ ਥੋਟ ਆਵੇ ਆਪਣੇ ਆਪ ਨੂੰ ਯਾਦ ਦਿਲਾਉਣਾ ਕਿ ਇਹ ਵਿਚਾਰ ਰੋਕ ਕੇ ਮੈਂ ਕੋਈ ਪੋਜ਼ਿਟਿਵ,
1: ਚੰਗੇ ਵਿਚਾਰ, ਪੋਜ਼ਿਟਿਵ ਵਿਚਾਰਾਂ ਵੱਲ ਜਾਵਾਂ।
0: ਅਸੀਂ ਗੱਲ ਕੀਤੀ ਸੀ ਪ੍ਰੈਗਨੈਂਸੀ ਦੀ, ਪ੍ਰੈਗਨੈਂਸੀ ਦੇ ਵਿੱਚ ਔਰਤ ਪੋਜ਼ਿਟਿਵ ਰਹੇ, ਉਸਨੂੰ ਨੈਗੇਟਿਵ ਥੋਟਸ ਨਾ ਆਉਣ, ਉਦੋਂ ਕਿਹੋ ਜਿਹੀ ਐਕਸਰਸਾਈਜ਼ ਕਰਨੀਆਂ ਚਾਹੀਦੀਆਂ?
1: ਉਸ ਟਾਈਮ ਵੀ ਉਹਨਾਂ ਨੂੰ ਜਿਹੜਾ ਆਪਣੇ ਆਪ ਨੂੰ ਇੱਕ ਤਾਂ ਬਿਜ਼ੀ ਰੱਖਣਾ ਚਾਹੀਦਾ ਹੈ, ਫਿਰ ਅੱਛੀ ਬੁੱਕਸ ਪੜ੍ਹ ਸਕਦੇ ਹੈ, ਅੱਛੇ ਥੋਟਸ ਸੁਣ ਸਕਦੇ ਹੈ। ਸੋ ਇਹੋ ਜਿਹੀਆਂ ਰੀਲਾਂ ਆ ਉਹ ਫੋਨ 'ਤੇ ਨਾ ਦੇਖਣ ਜਿਹੜਾ ਕੋਈ ਨੈਗੇਟਿਵ ਇੰਪੈਕਟ ਦੇਣ।
0: ਅੱਜ ਕੱਲ੍ਹ ਬਹੁਤ ਸਾਰੀਆਂ ਰੀਲਸ ਦੇ ਵਿੱਚ ਸਾਨੂੰ ਮੈਡੀਕਲ ਐਡਵਾਈਸਸ ਵੀ ਬਹੁਤ ਦਿੱਤੀਆਂ ਜਾਂਦੀਆਂ,
1: ਬਿਲਕੁਲ। ਸੋ ਸਾਰੀਆਂ ਚੀਜ਼ਾਂ 'ਤੇ ਯਕੀਨ ਨਾ ਕਰਨ, ਸੋ ਇਹ ਡਾਕਟਰੀ ਯਕੀਨ ਜਿਹੜਾ ਜਿਹੜੇ ਤੁਹਾਡੇ ਡਾਕਟਰ ਨੂੰ ਕਿਹਾ ਉਹ 'ਤੇ ਹੀ ਕਰਨ, ਠੀਕ ਹੈ? ਸੋ ਇਸ ਅਗਰ ਤੁਸੀਂ, ਕਿਉਂਕਿ ਇੱਕ ਰੀਲ ਦੇਖਣ ਲੱਗ ਜਾਓ, ਜੇ ਤੁਸੀਂ ਕੋਈ ਨੈਗੇਟਿਵ ਰੀਲ ਦੇਖ ਲਈ ਇੱਦਾਂ ਹੋ ਗਿਆ ਸੀ ਉਹਦੀ ਪ੍ਰੈਗਨੈਂਸੀ 'ਚ, ਤਾਂ ਫਿਰ ਉਹੀ ਆਈ ਜਾਣਗੀਆਂ ਇੱਕੋ ਨਾਲ ਦੀਆਂ, ਅਤੇ ਉਹ ਦੇਖੋਗੇ ਤਾਂ ਨੈਚੁਰਲੀ ਤੁਹਾਡੇ ਦਿਮਾਗ 'ਤੇ ਉਹਦਾ ਇੰਪੈਕਟ ਪਏਗਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਵੋਇਡ ਕਰੋ, ਅੱਵਲ ਤਾਂ ਫੋਨ ਦੇਖਣਾ ਹੀ ਬਹੁਤ ਘੱਟ ਕਰ ਦਿਓ, ਲਿਮਿਟਿਡ ਕਰ ਦਿਓ, ਅਤੇ ਅੱਛੀ ਬੁੱਕਸ ਪੜ੍ਹੋ
0: ਜੀ। ਪਰਿਵਾਰ ਦਾ ਬਹੁਤ ਸਹਿਯੋਗ ਜ਼ਰੂਰੀ ਹੁੰਦਾ ਹੈ। ਅਕਸਰ ਅਸੀਂ ਇੱਕ ਔਰਤ 'ਤੇ ਹੀ ਪੂਰਾ ਬਰਡਨ ਪਾ ਦਿੰਦੇ ਹਾਂ ਅਤੇ ਉਸਨੂੰ ਬਹੁਤ ਸਾਰੀ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ, ਅਤੇ ਉਹ ਇੱਕ ਸਮੇਂ ਬਾਅਦ ਉਸਦੀ ਆਦਤਨ ਵੀ ਹੋ ਜਾਂਦੀ ਹੈ ਕਿ ਚਲੋ ਮੈਂ ਹੀ ਨਿਭਾਉਣੀਆਂ ਨੇ ਸਾਰੀ ਜ਼ਿੰਮੇਦਾਰੀਆਂ, ਪਰ ਉਸ ਚੱਕਰ ਦੇ ਵਿੱਚ ਉਸਦੀ ਮਾਨਸਿਕ ਸਿਹਤ, ਉਸਦੀ ਸਰੀਰਕ ਸਿਹਤ ਲਗਾਤਾਰ ਨਿਗੜਦੀ ਜਾਂਦੀ ਹੈ। ਪਰਿਵਾਰ ਦਾ ਸਹਿਯੋਗ ਔਰਤ ਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਕਿੰਨਾ ਕੁ ਜ਼ਰੂਰੀ ਹੈ ਅਤੇ ਕਿਵੇਂ ਕੀਤਾ ਜਾ ਸਕਦਾ ਹੈ?
1: ਬਹੁਤ ਜ਼ਰੂਰੀ ਹੈ ਜੀ। ਸੋ ਕਈ ਪਰਿਵਾਰ ਹੈ ਜਿੱਥੇ ਖੁਦ ਹੀ ਸਹਿਯੋਗ ਬਹੁਤ ਦਿੰਦੇ ਆ, ਜੇ ਬਹੁ ਕੰਮ ਕਾਜੀ ਹੈ ਤਾਂ ਇਹ ਹੈਲਪ ਪੂਰੀ ਕਰਨਗੇ, ਪਰ ਜਿੱਥੇ ਨਹੀਂ ਹੈ ਉੱਥੇ ਕਹਿ ਦੇਣਾ ਚਾਹੀਦਾ, ਡਰਨਾ ਨਹੀਂ ਚਾਹੀਦਾ ਵੀ ਮੈਂ ਇੰਨਾ ਹੀ ਕੰਮ ਕਰ ਸਕਦੀ ਹਾਂ, ਇਸ ਤੋਂ ਬਾਅਦ ਨਹੀਂ ਹੋ ਪਾਏਗਾ। ਸੋ ਸਾਰੇ ਜਣੇ ਮੇਰੀ ਹੈਲਪ ਕਰੋ, ਅਗਰ ਨਹੀਂ ਹੈਲਪ ਕਰ ਸਕਦੇ ਤਾਂ ਮੇਡ ਰੱਖੀ ਜਾ ਸਕਦੀ ਹੈ ਤਾਂ ਕਿ ਉਹਦੀ ਮਦਦ ਲਿੱਤੀ ਜਾ ਸਕੇ, ਕਿਉਂਕਿ ਤਦੀ ਤੁਹਾਡਾ ਮਾਨਸਿਕ ਸਵਾਸਥਯ ਜਿਹੜਾ ਚੰਗਾ ਰਹੇਗਾ
0: ਜੀ। ਹੁਣ ਆਖਿਰ ਦੇ ਵਿੱਚ ਇੱਕ ਸਵਾਲ ਕਿ ਅਸੀਂ, ਕਿਉਂਕਿ ਔਰਤਾਂ ਭਾਵੁਕ ਜ਼ਿਆਦਾ ਹੁੰਦੀਆਂ, ਅਕਸਰ ਗੱਲ ਗੱਲ 'ਤੇ ਭਾਵੁਕ ਵੀ ਹੋ ਜਾਂਦੀਆਂ, ਰੋਣ ਵੀ ਲੱਗ ਜਾਂਦੀਆਂ, ਅਤੇ ਤੁਸੀਂ ਕਿਹਾ ਕਿ ਹਾਰਮੋਨਸ ਦਾ ਬਹੁਤ ਵੱਡਾ ਰੋਲ ਹੈ,
1: ਬਿਲਕੁਲ,
0: ਅਸੀਂ ਖੁਸ਼ ਰਹਿ ਸਕੀਏ, ਪੋਜ਼ਿਟਿਵ ਰਹਿ ਸਕੀਏ, ਅਤੇ ਹੈਪੀ ਹਾਰਮੋਨਸ ਦੀ ਗੱਲ ਅਕਸਰ ਕੀਤੀ ਜਾਂਦੀ ਹੈ,
1: ਬਿਲਕੁਲ,
0: ਉਹ ਕਿਸ ਤਰ੍ਹਾਂ ਅਸੀਂ ਨੈਚੁਰਲੀ ਬਣਾ ਸਕਦੇ ਹਾਂ?
1: ਸੋ ਹੈਪੀ ਹਾਰਮੋਨਸ ਦਾ ਜਿਹੜਾ ਰਿਲੀਜ਼ ਹੈ, ਕੋਈ ਵੀ ਜੇ ਖੁਸ਼ੀ ਵਾਲੀ ਗੱਲ ਹੈ, ਜੇ ਸਪੋਜ਼ ਤੁਹਾਨੂੰ ਚਾਹ ਪੀਣ 'ਤੇ ਹੀ ਖੁਸ਼ੀ ਮਿਲਦੀ ਹੈ ਤਾਂ ਤਦ ਵੀ ਉਹ ਹੈਪੀ ਹਾਰਮੋਨ ਰਿਲੀਜ਼ ਹੋਣਗੇ, ਫਿਰ ਐਕਸਰਸਾਈਜ਼ ਕਰਨ ਨਾਲ ਹੈਪੀ ਹਾਰਮੋਨ ਰਿਲੀਜ਼ ਹੋਣਗੇ। ਸੋ ਕੋਈ ਵੀ ਇੱਦਾਂ ਦਾ ਕੰਮ ਜਿਹੜਾ ਤੁਹਾਨੂੰ ਖੁਸ਼ੀ ਦੇ ਰਿਹਾ, ਉਹਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ ਤਾਂ ਕਿ ਤੁਹਾਡਾ ਡੋਪਾਮੀਨ ਰਿਲੀਜ਼ ਜਿਹੜਾ ਜ਼ਿਆਦਾ ਹੋ ਜਾਏ। ਸੋ ਡੋਪਾਮੀਨ ਆਏਗਾ ਤਾਂ ਖੁਸ਼ੀਆਂ ਨਾਲ ਹੀ ਆਏਗੀਆਂ।
0: ਜੇ ਗੱਲ ਮੁੱਕਦੀ ਇਹੀ ਹੈ ਕਿ ਜੋ ਵੀ ਤੁਹਾਨੂੰ ਚੰਗਾ ਲੱਗ ਰਿਹਾ ਉਸ ਲਈ ਸਮਾਂ ਜ਼ਰੂਰ ਕੱਢੋ ਤਾਂ ਆਪਣੇ ਆਪ ਤੁਹਾਡੀ ਮਾਨਸਿਕ ਸਿਹਤ ਚੰਗੀ ਹੁੰਦੀ ਜਾਏਗੀ। ਡਾਕਟਰ ਦੀਪਾਲੀ ਗੁਲ ਜੀ ਬਹੁਤ ਬਹੁਤ

0: ਪ੍ਰਿਆ ਤੁਸੀਂ ਵਿਸਤਾਰ ਸਹਿਤ ਅੱਜ ਸਾਡੇ ਨਾਲ ਗੱਲਬਾਤ ਕੀਤੀ, ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਬਹੁਤ ਬਹੁਤ।
0: ਸੋ ਜੀ, ਔਰਤਾਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੀ ਅਸੀਂ ਵਿਸਤਾਰ ਦੇ ਵਿੱਚ ਡਾਕਟਰ ਦੀਪਾਲੀ ਗੁੱਲ ਹੋਣਾ ਦੇ ਨਾਲ ਗੱਲ ਕੀਤੀ
1: ਜੀ। ਬਿਲਕੁਲ, ਔਰ ਦੋ ਚੀਜ਼ਾਂ ਤੇ ਖਾਸ ਕਰਕੇ ਮੇਰੀਆਂ ਭੈਣਾਂ ਨੇ ਵੀ ਸਮਝ ਲਈਆਂ ਔਰ ਅਸੀਂ ਵੀ ਸਮਝ ਲਈਆਂ ਨੇ ਕਿ ਹਰ ਇੱਕ ਔਰਤ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਇੱਕ ਚੀਜ਼ ਬਹੁਤ ਜ਼ਰੂਰੀ ਹੈ, ਦੈਟ ਇਜ਼ ਮੀ ਟਾਈਮ। ਆਪਣੇ ਲਈ ਟਾਈਮ ਜ਼ਰੂਰ ਕੱਢੋ, ਕੋਈ ਵੀ ਐਕਟੀਵਿਟੀ ਜੋ ਤੁਹਾਨੂੰ ਚੰਗੀ ਲੱਗਦੀ ਹੈ, ਗਾਣਾ ਸੁਣਨਾ, ਪੇਂਟਿੰਗ ਕਰਨਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ, ਇਹ ਜ਼ਰੂਰ ਥੋੜ੍ਹਾ ਟਾਈਮ ਆਪਣੇ ਲਈ ਕੱਢੋ। ਔਰ ਦੂਜਾ, ਪਰਿਵਾਰ ਦਾ ਸਹਿਯੋਗ ਜੇ ਤੁਹਾਡੇ ਨਾਲ ਹੈ ਫਿਰ ਤੁਹਾਨੂੰ ਕਦੀ ਡਿਪਰੈਸ਼ਨ ਨਹੀਂ ਆ ਸਕਦਾ। ਪਰ ਇਹਦੀ ਵੀ ਰੈਮੇਡੀ ਦੱਸੀ ਗਈ ਹੈ ਇਸ ਵਿੱਚ ਕਿ ਜੇਕਰ ਤੁਹਾਨੂੰ ਸਹਿਯੋਗ ਨਹੀਂ ਮਿਲਦਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਸਹਿਯੋਗ ਦਿਓ, ਖਾਸ ਕਰਕੇ ਜੇ ਤੁਸੀਂ ਕੰਮ ਕਾਜੀ ਹੋ।
0: ਬਿਲਕੁਲ, ਨਾ ਕਹਿਣਾ ਵੀ ਸਿੱਖੋ, ਅਤੇ ਇੱਕ ਜੋ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਹੀ ਖੂਬਸੂਰਤ ਜ਼ਰੀਆ ਉਹ ਸੰਗੀਤ ਹੈ
1: ਜੀ।

0: ਇਸ ਖੂਬਸੂਰਤ ਗੀਤ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਆਪਣੇ ਅਗਲੇ ਸਿਲਸਿਲੇ ਦੇ ਨਾਲ ਅਤੇ ਸਾਡਾ ਅਗਲਾ ਸਿਲਸਿਲਾ ਹੈ ਜੀ
1: ਕਥਾ ਲੋਕ ਔਰ ਵਿਸ਼ਾ ਹੈ ਜੀ ਘਰ
0: ਕਥਾ ਲੋਕ ਸਿਲਸਿਲੇ ਤਹਿਤ ਕਹਾਣੀ ਸੁਣਦੇ ਹਾਂ ਘਰ

0: ਮੈਨੂੰ ਤੀਜਾ ਦਿਨ ਹੈ ਘਰ ਪਹੁੰਚੇ ਨੂੰ। ਤਿੰਨਾਂ ਦਿਨਾਂ 'ਚ ਬਾਪੂ ਕਈ ਵਾਰ ਫਿਸ ਚੁੱਕਿਆ। ਜ਼ਰਾ ਜਿੰਨੀ ਕੋਈ ਗੱਲ ਛਿੜਦੀ ਉਹ ਗਲਾ ਭਰ ਲੈਂਦਾ। ਬਾਪੂ ਦੀਆਂ ਅੱਖਾਂ ਵਿੱਚ ਆਏ ਹੰਝੂ ਮੈਨੂੰ ਬਹੁਤ ਅਜੀਬ ਲੱਗਦੇ ਨੇ। ਮੇਰਾ ਦਿਲ ਕਰਦਾ ਬਾਪੂ ਨੂੰ ਕਹਾਂ ਹੁਣ ਬਸ ਵੀ ਕਰ ਐਵੇਂ, ਪਰ ਪਖੰਡ ਸ਼ਬਦ ਵਰਤਣਾ ਮੈਨੂੰ ਔਖਾ ਲੱਗਦਾ। ਹਰ ਵਾਰ ਮੇਰੀਆਂ ਅੱਖਾਂ ਅੱਗੇ 4 ਸਾਲ ਪਹਿਲਾਂ ਵਾਲਾ ਬਾਪੂ ਆਣ ਖੜਦਾ ਅਤੇ ਮੇਰੇ ਜ਼ਿਹਨ 'ਚ 20 ਸਾਲ ਤੋਂ ਵਸੀ ਤਸਵੀਰ ਸਾਹਮਣੇ ਹੰਝੂ ਕੇਰਦਾ ਵਾਲਾ ਬਾਪੂ ਮੈਨੂੰ ਕੋਈ ਹੋਰ ਜਾਪਣ ਲੱਗਦਾ। ਮੈਂ ਸੋਚਦਾ ਇਹ ਇੰਝ ਕਿਵੇਂ ਬਦਲ ਸਕਦਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੈਨੂੰ ਮੇਰੇ ਘਰੋਂ ਤੁਰਨ ਵੇਲੇ ਲੱਗਿਆ ਸੀ। ਬੇਬੇ ਕੋਲੋਂ ਆਪਣੇ ਹੰਝੂ ਨਹੀਂ ਸੀ ਰੁਕ ਰਹੇ।
1: ਰੋਟੀ ਜੋਗਾ ਕੀ ਨਹੀਂ ਹੈਗਾ ਆਪਣੇ ਕੋਲ,
0: ਉਹ ਕਈ ਦਿਨ ਕਲਪਦੀ ਰਹੀ ਸੀ। ਪਰ ਬਾਪੂ ਇੰਨੀ ਗੱਲ ਸੁਣਦਿਆਂ ਹੀ ਭੜਕ ਪੈਂਦਾ।
2: ਤੇਰੇ ਵਸ ਹੋਵੇ ਨਾ ਸੋਈਆਂ ਦੀ ਝੰਡੀ ਕਰਨੀ ਹੈ ਪਿੰਡ 'ਚ, ਉਹ ਲੰਡੀ ਬੁੱਚੀ ਨਹੀਂ ਆ ਮੈਂ ਕੋਈ, ਇਹਨੂੰ ਬਸ ਰੋਟੀ ਉਹ ਦਿਸਦੀ ਹੈ।
0: ਸੇਠੀ ਏਜੰਟ ਨਾਲ ਕਿਸੇ ਵੀ ਤਰ੍ਹਾਂ ਵਾਧਾ ਘਾਟਾ ਕਰਕੇ ਬਾਪੂ ਨੇ ਮੈਨੂੰ ਆਸਟ੍ਰੇਲੀਆ ਤੋਰ ਦਿੱਤਾ ਸੀ। ਘਰੋਂ ਤੁਰਨ ਵੇਲੇ ਮੈਂ ਬੇਬੇ ਨੂੰ ਚਿੰਬੜ ਕੇ ਕਿੰਨੀ ਦੇਰ ਤੱਕ ਰੋਂਦਾ ਰਿਹਾ ਸੀ। ਗੱਡੀ 'ਚ ਬੈਠਣ ਵੇਲੇ ਝੁੱਕ ਕੇ ਬਾਪੂ ਦੇ ਪੈਰੀ ਹੱਥ ਲਗਾਉਣ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਕੇ ਅੱਖਾਂ ਵਿੱਚ ਝਾਕਦੇ ਹੋਏ ਕਿਹਾ ਸੀ,
2: ਬੁੜੀਆਂ ਵਾਂਗੂ ਡੁਸਕੇ ਨਾ ਲਗਾਈ ਜਾਈ, ਹੁਣ ਉੱਥੇ ਜਾ ਕੇ ਰੁਗ ਰੁਪਈਆਂ

0: ਪਤਾ ਲੱਗਿਆ, ਚੇਤੇ ਰੱਖੀ।
1: ਏਅਰਪੋਰਟ ਤੀਕ ਜਾਂਦਿਆਂ ਮੈਂ ਬਾਪੂ ਦੀ ਇਸੇ ਗੱਲ ਬਾਰੇ ਸੋਚਦਾ ਰਿਹਾ ਸੀ। ਕਾਸ਼ ਬਾਪੂ ਨੇ ਕਿਹਾ ਹੁੰਦਾ, ਭੋਲਿਆ ਆਪਣਾ ਖਿਆਲ ਰੱਖੀ, ਖਾਣ ਪੀਣ ਤੋਂ ਘੌਲ ਨਾ ਕਰੀ, ਕਮਾਈਆਂ ਨਾਲ ਵੀ ਰੱਜਿਆ ਕਦੀ ਬੰਦਾ। ਪਰ ਮੈਂ ਜਾਣਦਾ ਸੀ ਬਾਪੂ ਦਾ ਇੰਜ ਦਾ ਕਦੀ ਵੀ ਨਹੀਂ ਸੀ। ਫਿਰ ਉਹ ਜਿਸ ਨੂੰ ਮੈਂ 3 ਦਿਨਾਂ ਤੋਂ ਦੇਖ ਰਿਹਾ, ਬਾਪੂ ਦਾ ਇਹ ਰੂਪ ਮੇਰੀ ਸਮਝੋਂ ਬਾਹਰ ਸੀ। ਇਹਨਾਂ 3 ਦਿਨਾਂ 'ਚ ਬਾਪੂ ਦੇ ਕਈ ਰੂਪ ਮੇਰੇ ਸਾਹਮਣੇ ਉਭਰੇ ਨੇ। ਹਰ ਰੂਪ ਵਿੱਚ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਅਜੀਬ ਲੱਗਿਆ। ਮੈਂ 9 ਸਾਲਾਂ ਤੋਂ ਉਸ ਦੇ ਨਾਲ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਸੀ, ਪਰ ਉਸਦਾ ਕੋਈ ਵੀ ਰੂਪ ਮੇਰੇ ਕਦੀ ਸਮਝ ਨਹੀਂ ਸੀ ਆਇਆ। ਅਤੇ ਉਸਨੂੰ ਇੰਜ ਹੰਝੂ ਕੇਰਦਿਆਂ ਦੇਖ ਕੇ ਇੱਕ ਪਲ ਲਈ ਮੇਰਾ ਮਨ ਬਾਪੂ ਲਈ ਤਰਸ ਨਾਲ ਭਰ ਜਾਂਦਾ, ਪਰ ਉਸੇ ਪਲ ਬਾਪੂ ਕਿਸੇ ਹੋਰ ਰੂਪ 'ਚ ਮੇਰੀਆਂ ਅੱਖਾਂ ਅੱਗੇ ਆਣ ਖੜਦਾ।
0: ਤੂੰ ਤਾਂ ਮੇਰੇ ਜੋਗੀ ਰੱਖੀ ਸੀ, ਘਾਟੇ ਦਾ ਘਰ, ਕਦੇ ਕਿਹਾ ਵੀ ਆ ਤੂੰ ਕਿ ਮੈਂ ਠੀਕ ਹਾਂ? ਚੱਤੋ ਪਹਿਰ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ ਤੇਰਾ, ਮਲੇ ਕੋਲੋਂ ਦਾਰੂ ਲਿਆ ਕੇ ਪੀ ਲੈ।
1: ਮੈਂ ਪਹਿਲੀ ਤਨਖਾਹ 'ਚੋਂ ਖਰਚੇ ਜੋਗੇ ਪੈਸੇ ਰੱਖ ਕੇ ਬਾਕੀ ਸਾਰੇ ਬਾਪੂ ਨੂੰ ਭੇਜ ਦਿੱਤੇ ਸੀ, ਪਰ ਬਾਪੂ ਬੇਬੇ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਲਈ ਨਹੀਂ ਸੀ ਮੰਨਿਆ। ਜੀਆਂ ਨਾਲੋਂ ਪੈਸਾ ਤਾਂ ਨਹੀਂ ਚੰਗਾ, ਚੜ੍ਹੇ ਮਹੀਨੇ ਮੈਂ ਇੰਨੇ ਹੀ ਹੋਰ ਪਾ ਦਊਂ। ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਮੈਨੂੰ ਲੱਗਿਆ ਜੇ ਕਿਤੇ ਮੈਂ ਫੋਨ ਦੀ ਥਾਂ ਸਾਹਮਣੇ ਹੁੰਦਾ ਤਾਂ ਬਾਪੂ ਮੇਰੇ ਮੂੰਹ 'ਤੇ ਤਾੜ ਕਰਦਾ, ਥੱਪੜ ਮਾਰਦਾ।
0: ਜੰਮ ਮੁੱਕਿਆ ਨਹੀਂ ਪਿਓ ਨੂੰ ਮੱਤਾ ਦਿੰਦਾ, ਅੰਨੀ ਤਣੀ ਹੋ ਗਈ ਉਹ, ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ।
1: ਅਤੇ ਬਾਪੂ ਨੇ ਫੋਨ ਕੱਟ ਦਿੱਤਾ। ਮੇਰੇ ਸਾਹਮਣੇ ਬੇਬੇ ਖੜੀ ਸੀ, ਲਾਚਾਰ ਜਿਹੀ, ਹਰੇਕ ਚੀਜ਼ ਨੂੰ ਤਰਸਦੀ। ਅਸੀਂ ਦੋਵੇਂ ਭੈਣ ਭਰਾ ਸਕੂਲ ਪੜ੍ਹਦੇ ਸਾਂ। ਬੇਬੇ ਜਦ ਵੀ ਕੁਝ ਖਰੀਦਦੀ ਬਾਪੂ ਤੋਂ ਪਰਦਾ ਰੱਖਦੀ।
2: ਵੇ ਨਿੱਕਿਆ, ਤੇਰੀ ਜ਼ੁਬਾਨ ਨਹੀਂ ਖਲੋਂਦੀ ਹੁੰਦੀ, ਐਵੇਂ ਨਾ ਆਪਣੇ ਬਾਪੂ ਕੋਲੋਂ।
1: ਅਤੇ ਬਾਪੂ ਅੱਗੇ ਚੁੱਪ ਰਹਿੰਦਾ ਰਹਿੰਦਾ ਮੈਂ ਵੱਡਾ ਹੋ ਕੇ ਵੀ ਬਾਪੂ ਕੋਲੋਂ ਦੂਰ ਹੋ ਗਿਆ ਸੀ। ਅਸੀਂ ਆਪਸ 'ਚ ਮੁੱਲ ਦਾ ਹੀ ਬੋਲਦੇ, ਬੱਚਿਆਂ 'ਤੇ ਅਸਰ ਤਾਂ ਫਿਰ ਪੈਣਾ ਹੀ ਹੈ। ਜਦ ਹਰ ਵੇਲੇ ਮੇਰੀ ਮਾਸੀ ਬਾਪੂ ਦੇ ਇਸ ਕਲੇਸ਼ ਦੀਆਂ ਗੱਲਾਂ ਕਰਿਆ ਕਰਦੀ ਸੀ, ਪਰ ਬਾਪੂ 'ਤੇ ਔਲਾਦ ਦੇ ਵੱਡੀ ਹੋਣ ਦਾ ਵੀ ਕੋਈ ਅਸਰ ਨਹੀਂ ਸੀ।
2: ਹੁਣ ਤਾਂ ਧੀ ਵੀ ਵਿਆਹੀ ਗਈ, ਖਬਰੇ ਹੁਣੇ ਹੀ।
1: ਬੇਬੇ ਬਾਪੂ ਦੇ ਸੁਭਾਅ ਦੇ ਬਦਲ ਜਾਣ ਦੀ ਉਮੀਦ ਰੱਖਦੀ ਸੀ, ਪਰ ਬਾਪੂ ਤਾਂ ਸ਼ਾਮ ਨੂੰ 2-3 ਜਣੇ ਦਰਵਾਜ਼ੇ ਨਾਲ ਦੀ ਬੈਠਕ 'ਚ ਬੈਠੇ ਹੁੰਦੇ। ਬੇਬੇ ਸਾਨੂੰ ਰੋਟੀ ਖਵਾ ਕੇ ਚੁੱਲ੍ਹੇ ਅੱਗੇ ਬੈਠੀ ਬਾਪੂ ਦੀ ਰੋਟੀ ਖਾਣ ਦੀ ਉਡੀਕ ਕਰਦੀ ਰਹਿੰਦੀ। ਸਿਆਲ ਦੀ ਰੁੱਤੇ ਲੋਕ ਅੱਧੀ ਨੀਂਦ ਪੂਰੀ ਕਰ ਲੈਂਦੇ, ਜਦ ਬੇਬੇ ਬਾਪੂ ਦੇ ਉਹਦੇ ਬੇਲੀਆਂ ਲਈ ਰੋਟੀ ਪਕਾਉਂਦੀ। ਜਦ ਬਾਪੂ ਘਰ ਹੁੰਦਾ ਅਸੀਂ ਦੋਨੋਂ ਭੈਣ ਭਰਾ ਉੱਚੀ ਸਾਹ ਨਹੀਂ ਸੀ ਲੈਂਦੇ। ਜਦ ਕਦੀ ਬਾਪੂ ਬੇਬੇ ਨਾਲ ਝਗੜਨ ਲੱਗਦਾ ਅਸੀਂ ਦੋਨੋਂ ਜਣੇ ਅੰਦਰ ਵੜ ਕੇ ਰੋਣ ਲੱਗਦੇ। ਬਾਪੂ ਰੋਟੀ ਵਾਲੀ ਥਾਲੀ ਦੂਰ ਬਗਾ ਮਾਰਦਾ ਅਤੇ ਬੇਬੇ ਨੂੰ ਬਾਲਾਂ ਤੋਂ ਫੜ ਲੈਂਦਾ।
0: ਸਾਲੀ ਗੰਦੇ ਖਾਨਦਾਨ ਦੀ, ਬੰਦੇ 1 ਰੋਟੀ ਖਾਣੀ ਹੁੰਦੀ ਹੈ ਸਾਰੀ ਦਿਹਾੜੀ ਖਪ ਕੇ, ਉਹ ਵੀ ਨਹੀਂ ਜੁੜਦੀ ਚੱਜ ਨਾਲ।
1: ਤਵੇ 'ਤੇ ਪਈ ਰੋਟੀ ਮੱਚ ਕੇ ਕੋਲਾ ਬਣ ਜਾਂਦੀ।
0: 20 ਵਾਰ ਕਿਹਾ ਰੋਟੀ ਤੱਤੀ ਲਿਆ ਕਰ,
1: ਬੁੜਬੁੜ ਕਰਦਾ ਬਾਪੂ ਅੰਦਰ ਵੜ ਜਾਂਦਾ। ਮੱਚੀ ਹੋਈ ਰੋਟੀ ਵੱਲ ਦੇਖਦੀ ਬੇਬੇ ਆਪਣੀ ਹਰ ਵੇਲੇ ਧੁਖਦੀ ਰਹਿੰਦੀ ਜ਼ਿੰਦਗੀ ਬਾਰੇ ਸੋਚ ਸੋਚ ਹੰਝੂ ਗੇਰਦੀ। ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਨਾਲ ਘੁੱਟ ਕੇ ਸੌਣ ਦੀ ਕੋਸ਼ਿਸ਼ ਕਰਦੀ, ਪਰ ਮੈਂ ਸਾਰੀ ਉਮਰ ਉਹਦੀਆਂ ਅੱਖਾਂ ਵਿੱਚ ਸਕੂਨ ਦੀ ਨੀਂਦ ਨਹੀਂ ਸੀ ਦੇਖੀ। ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਭੇਜ ਕੇ ਬੇਬੇ ਦਾ ਆਪਰੇਸ਼ਨ ਕਰਵਾਉਣ ਲਈ ਆਖਿਆ ਸੀ। ਉਹ ਜਦੋਂ ਬੇਬੇ ਨੂੰ ਲੈਣ ਆਇਆ ਉਹਨੇ ਆਪਰੇਸ਼ਨ ਵਾਲੀ ਗੱਲ ਬਾਪੂ ਨੂੰ ਨਹੀਂ ਸੀ ਦੱਸੀ।
0: ਲੈ ਜਾ ਭਾਈ, ਪੇਕੇ ਲੈਣ ਆਏ ਨੇ, ਮੈਂ ਕੌਣ ਹੁੰਦਾ ਰੋਕਣ ਵਾਲਾ।
1: ਬੇਬੇ ਗੁਆਂਢਣ ਤਾਈ ਨੂੰ ਰੋਟੀ ਦਾ ਪੱਕਾ ਕਰਕੇ ਗਈ ਸੀ। ਆਪਰੇਸ਼ਨ ਮਗਰੋਂ ਜਦੋਂ ਬੇਬੇ ਪਿੰਡ ਆਈ ਤਾਈ ਬਾਪੂ ਦੀ ਕਥਾ ਛੇੜ ਕੇ ਬੈਠ ਗਈ।
3: ਭਾਈ ਰੋਟੀ ਤਾਂ ਦਿੰਦੀ ਜੇ ਤੇਰਾ ਸਾਊ ਵੇਲੇ ਸਿਰ ਘਰ ਮੁੜਦਾ, 10-10 ਬੰਦੇ ਬਿਠਾ ਛੱਡਦਾ ਸੀ। ਮੈਂ ਤਾਂ ਪਹਿਲੇ ਦਿਨ ਹੀ ਡਿਊਟੀ 'ਚੋਂ

0: ਗਈ ਸੀ ਸ਼ਰਾਬੀ ਬੰਦੇ ਦਾ ਕਾਹਦਾ ਚੱਜ, ਬਾਕੀ ਤੂੰ ਆਪ ਸਮਝਦਾਰ ਹੈ।
1: ਤੇ ਬਾਪੂ ਆਪਣੇ ਸਾਰੇ ਚੱਜ ਭੁੱਲ ਗਿਆ ਸੀ। ਉਹ ਬੇਬੇ ਨਾਲ ਆਪਰੇਸ਼ਨ ਪਿੱਛੇ ਉਖੜਿਆ ਫਿਰਦਾ ਸੀ।
2: ਜਗਤਾਰ ਸਿੰਘ ਸੋਹੀ ਨਾ ਹੈ ਮੇਰਾ, ਸਿਰ ਸਵਾਹ ਪਾ ਦਿੱਤੀ ਮੇਰੀ, ਉਹ ਮੈਥੋਂ ਲਾਜਣਾ ਹੁੰਦਾ ਤੇਰਾ ਪੁੱਤ ਮੇਰਾ ਦੋਹੀ ਹੱਥੀ ਨੋਟ ਇਕੱਠੇ ਕਰਦਾ।
1: ਪਰ ਬਾਪੂ ਨੇ ਕਦੀ ਨਹੀਂ ਸੀ ਸੋਚਿਆ ਕਿ ਦੋਹਾਂ ਹੱਥਾਂ ਨਾਲ ਨੋਟ ਕਿੱਦਾਂ ਇਕੱਠੇ ਹੁੰਦੇ ਨੇ। ਉਹਨੇ ਕਦੀ ਮੈਨੂੰ ਮੇਰਾ ਹਾਲ ਨਹੀਂ ਸੀ ਪੁੱਛਿਆ, ਹਮੇਸ਼ਾ ਕੰਮ ਕਾਰ ਦਾ ਹੀ ਪੁੱਛਦਾ। ਪਰ ਹੁਣ ਉਹੀ ਬਾਪੂ ਮੈਨੂੰ 3 ਦਿਨਾਂ 'ਚ 30 ਵਾਰ ਆਖ ਚੁੱਕਿਆ ਸੀ।
2: ਭੋਲਿਆ, ਹੁਣ ਨਹੀਂ ਜਾਣ ਦੇਣਾ ਮੈਂ ਤੈਨੂੰ। ਉਹ ਵਿਆਹ ਦੀ ਤੇਰੀ ਉਮਰ ਟੱਪਦੀ ਜਾਂਦੀ ਹੈ, ਤੇਰੇ ਹਾਣੀ 2-2 ਜਵਾਕ ਚੱਕੀ ਫਿਰਦੇ ਆ।
1: ਬੇਬੇ ਨੇ ਵੀ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਕਹੀ ਸੀ ਇਹ ਗੱਲ ਮੈਨੂੰ। ਉਹ ਫੋਨ ਉੱਤੇ ਹੀ ਮਨ ਭਰ ਆਉਂਦੀ।
3: ਮੈਂ ਤਾਂ ਜਿਵੇਂ ਸੁੱਖ ਲਿਖਾ ਕੇ ਹੀ ਨਹੀਂ ਆਈ, ਧੀ ਵਿਆਹ ਕੇ ਆਪਣੇ ਘਰ ਤੋਰਤੀ, ਪੁੱਤ ਪਰਦੇਸੀ ਰੁਲਦਾ ਫਿਰਦਾ।
1: ਪਰਦੇਸੀ ਰੁਲਣ ਦਾ ਕਿਸ ਦਾ ਦਿਲ ਕਰਦਾ ਸੀ, ਪਰ ਮੇਰੀ ਤੇ ਬਾਪੂ ਦੀ ਬਣਦੀ ਨਹੀਂ ਸੀ। ਉਹਨੂੰ ਕਿਸੇ ਗੱਲ ਦੀ ਲੱਥੀ ਚੜ੍ਹੀ ਨਹੀਂ ਸੀ। ਨਿਤ ਦਾਰੂ ਪੀਂਦਾ ਤੇ ਪੀ ਕੇ ਗਾਲਾਂ ਬਿਨਾਂ ਗੱਲ ਤੋਂ ਹੀ ਕੱਢਦਾ ਰਹਿੰਦਾ। ਬੁੜੇ ਬਾਰੇ ਵੀ ਬੇਬੇ ਨਾਲ ਧੌਲ ਧੱਫਾ ਕਰਨ ਲੱਗਦਾ। ਇਹਨਾਂ ਗੱਲਾਂ ਪਿੱਛੇ ਸਾਡੇ 'ਚ ਝਗੜਾ ਹੋ ਜਾਂਦਾ। ਇੱਕ ਵਾਰ ਬਾਪੂ ਘਰ ਛੱਡ ਕੇ ਮੋਟਰ 'ਤੇ ਜਾ ਬੈਠਾ, ਵਿਹੜੇ 'ਚੋਂ ਕਿਸੇ ਕੁੜੀ ਨੂੰ ਰੋਟੀ ਪਕਾਉਣ ਲਈ ਲਗਾ ਲਿਆ। ਉਹਦੀ ਸ਼ਰਮ ਹੋਰ ਚੁੱਕੀ ਗਈ।
4: ਭਾਈਆ, ਇਉਂ ਠੀਕ ਨਹੀਂ ਉਹ ਲੱਗਦਾ, ਕੁੜਮਾਲਾ ਤੂੰ ਸੁੱਖ ਨਾਲ, ਹੋਰ ਸਾਲ ਨੂੰ ਨੂੰਹ ਆਜੂ ਘਰੇ। ਟੱਬਰ ਤੋਂ ਪਾਸੇ ਮਾਮਾ ਬਾਪੂ ਨੂੰ ਸਮਝਾਉਣ ਲਈ ਆਇਆ ਸੀ।
2: ਮੈਂ ਕਿਹੜਾ ਲੱਲੀ ਛੱਲੀਆਂ ਫੌਜੀਆ, ਜਦ ਟੱਬਰ ਹੀ ਕਦਰ ਨਾ ਕਰੇ, ਦੁਨੀਆਂ ਖਾਂਦੀ ਪੀਂਦੀ ਨਹੀਂ ਯਾਰ।
1: ਮਾਮੇ ਨੇ ਸਮਝਾਇਆ ਵੀ, ਬਾਪੂ ਘਰ ਨਹੀਂ ਸੀ ਆਇਆ। ਲੋਕ ਘਰ ਆ ਕੇ ਦੱਸਦੇ, ਕਹਿੰਦੇ ਜਗਤਾਰ ਸਿੰਘ ਕਹਿੰਦਾ ਮੈਂ ਜ਼ਮੀਨ ਦਾਨ ਕਰ ਦੇਣੀ ਆ ਗੁਰਦੁਆਰੇ ਨੂੰ। ਐਸੀਆਂ ਗੱਲਾਂ ਸੁਣ ਕੇ ਬੇਬੇ ਹੋਰ ਕਲਪਣ ਲੱਗਦੀ। ਫਿਰ ਇੱਕ ਦਿਨ ਬਿਸਤਰਾ ਚੁੱਕ ਕੇ ਬਾਪੂ ਖੁਦ ਹੀ ਘਰ ਆ ਗਿਆ।
3: ਤੂੰ ਨਾ ਐਵੇਂ ਖੈਬੜਿਆ ਕਰੀ ਜਾਣਦੇ ਜੋ ਕਰਦਾ।
1: ਬੇਬੇ ਨੇ ਬਾਪੂ ਦੇ ਘਰ ਮੁੜੇ ਤੇ ਜਿਵੇਂ ਸੁੱਖ ਦਾ ਸਾਹ ਲਿਆ ਸੀ। ਬਾਪੂ ਮੇਰੇ ਨਾਲ ਘੁੱਟਿਆ ਘੁੱਟਿਆ ਰਹਿੰਦਾ, ਮੈਂ ਬਾਪੂ ਕੋਲੋਂ ਦੂਰ। ਜਦ ਜਵਾਕ ਨਾਲ ਬੋਲਣਾ ਹੀ ਨਹੀਂ ਹੈ ਸਿੱਧੇ ਮੂੰਹ। ਪਰ ਉਸ ਦਿਨ ਹਰਖੀ ਬੇਬੇ ਅੱਗਿਓਂ ਬੋਲ ਹੀ ਪਈ ਸੀ।
3: ਤੂੰ ਤਾਂ ਕਰਾਤਾ ਸੀ ਲਾਜ, ਹੈਂ? ਮੇਰੇ ਪੁੱਤ ਨੇ ਤਾਂ ਮੇਰੀ ਸਾਰ ਲੈਣੀ ਹੋਈ ਸੀ, ਤੇਰੀ ਪੁੱਤ ਨੇ ਭੇਜੇ ਸੀ ਡਾਲਰ, ਤੇਰੀ ਸ਼ਾਨ ਨੂੰ ਫਰਕ ਨਹੀਂ ਪਾ ਕੇ ਆਈ ਪੇਕੇ।
1: ਬਾਪੂ ਦੂਣਾ ਉੱਖੜ ਗਿਆ ਸੀ।
2: ਸਾਲੇ ਚੋਰੀਆਂ ਕਮਾਉਂਦੇ ਨੇ ਮੈਥੋਂ।
1: ਉਹ ਦਿਨ ਰਾਤ ਦਾਰੂ ਪੀ ਕੇ ਮੈਨੂੰ ਤੇ ਬੇਬੇ ਨੂੰ ਗਾਲਾਂ ਕੱਢਦਾ ਰਿਹਾ। ਪਰ ਉਹੀ ਬਾਪੂ ਹੁਣ ਕਈ ਦਿਨਾਂ ਤੋਂ ਦਾਰੂ ਛੱਡੀ ਬੈਠਾ। ਰਾਤ ਨੂੰ ਉਹਨੂੰ ਠੀਕ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ। ਮੈਂ ਨੀਂਦ ਦੀ ਗੋਲੀ ਦੇਣੀ ਚਾਹੀ, ਪਰ ਬਾਪੂ ਨੇ ਇਨਕਾਰ ਕਰ ਦਿੱਤਾ। ਉਹ ਘੁੱਟ ਲਾ ਲੈ ਬਾਪੂ, ਨੀਂਦ ਆਜੂ, ਸਾਰੀ ਰਾਤ ਪਾਸੇ ਮਾਰਦਾ ਰਹਿੰਦਾ।
2: ਨਾ ਭੋਲਿਆ, ਰੂਹ ਨਹੀਂ ਮੰਨਦੀ।
1: ਬਾਪੂ ਦਾਰੂ ਲਈ ਵੀ ਨਹੀਂ ਸੀ ਮੰਨਿਆ। ਨੀਂਦ ਤਾਂ ਮੇਰੀ ਵੀ ਉਖੜੀ ਹੋਈ ਹੈ। ਮੈਂ ਬਾਪੂ ਲਈ ਰੋਟੀ ਪਵਾ ਕੇ ਲਿਆਇਆ।

0: ਪੂਹਣੀ ਕੁਝ ਬੋਲੀ।
1: ਓਏ ਹੱਥ ਟੁੱਟਦਿਆਂ ਸੇਕ ਲਾਉਂਦਿਆਂ ਕੱਚੀਆਂ ਮੰਨੀਆਂ ਮਾਰ ਧਰੀਆਂ ਮੇਰੇ ਮੱਥੇ।
0: ਥਾਲੀ ਘੁੰਮਦੀ ਹੋਈ ਵਿਹੜੇ ਵਿੱਚ ਜਾ ਡਿੱਗਦੀ। ਬੇਬੇ ਰੋਟੀਆਂ ਇਕੱਠੀਆਂ ਕਰਕੇ ਖੁਰਲੀ 'ਚ ਸੁੱਟ ਦਿੰਦੀ ਅਤੇ ਨਵੀਆਂ ਪਕਾਉਣ ਲਈ ਫੇਰ ਬੈਠ ਜਾਂਦੀ। ਕਈ ਵਾਰ ਬਾਪੂ ਦੂਜੇ ਪਾਸਿਓਂ ਕਲੇਸ਼ ਪਾ ਲੈਂਦਾ।
1: ਅੱਖਾਂ ਤਾਂ ਮੱਥੇ 'ਤੇ ਧਰੀਆਂ ਹੁੰਦੀਆਂ, ਸੜੇ ਮੰਡ ਲਿਆ ਧਰੇ ਮੇਰੇ ਅੱਗੇ, ਡੰਗਰ ਆਣਾ ਮੈਂ।
0: ਉਹ ਬਿਨ ਰੋਟੀ ਖਾਧੇ ਹੀ ਪੈ ਜਾਂਦਾ, ਮੋਮਬੱਤੀ ਜਿਵੇਂ ਦੋਵੇਂ ਪਾਸੇ ਤੋਂ ਬਲ ਰਹੀ ਹੋਏ।
2: ਇਹ ਤਾਂ ਮੁੱਢ ਤੋਂ ਹੀ ਇਹੋ ਜਿਹਾ, ਮੈਂ ਤਾਂ ਭੇਤ ਪਾ ਲਿਆ, ਤੂੰ ਨਾ ਐਵੇਂ ਹਰਖੀ ਜਾਇਆ ਕਰ।
0: ਮੈਂ ਕੁਝ ਬੋਲਦਾ ਤਾਂ ਬੇਬੇ ਮੈਨੂੰ ਚੁੱਪ ਕਰਾ ਦਿੰਦੀ। ਤੂੰ ਕਿਵੇਂ ਕੱਟੀ ਗਈ ਇਹਦੇ ਨਾਲ, ਮੈਂ ਬੇਬੇ ਦਾ ਸਿਰੜ ਦੇਖ ਕੇ ਹੈਰਾਨ ਹੁੰਦਾ। ਬਾਪੂ ਜੋ ਮਰਜ਼ੀ ਕਰਦਾ, ਬੇਬੇ ਮੱਥੇ ਵੱਟ ਨਾ ਪਾਉਂਦੀ।

0: ਹਰ ਵੇਲੇ ਉਹਨੂੰ ਜ਼ਲੀਲ ਕਰਦਾ, ਪਰ ਉਹ ਹਰ ਗੱਲ ਢਿੱਡ 'ਚ ਪਾ ਲੈਂਦੀ। ਪਰ ਅੱਜ ਤਾਂ ਜਿਵੇਂ ਬਾਪੂ ਸਿਰਫ ਢਿੱਡ ਹੀ ਭਰ ਰਿਹਾ ਸੀ, ਉਹਨੇ ਰੋਟੀਆਂ ਜਿਵੇਂ ਅੰਦਰ ਸੁੱਟਣ ਦੀ ਕੀਤੀ ਅਤੇ ਉੱਠ ਕੇ ਬਾਹਰ ਨੂੰ ਤੁਰ ਗਿਆ। ਇਸੇ ਤਰ੍ਹਾਂ ਹੀ ਚੁੱਪਚਾਪ ਉਹ ਇੱਕ ਵਾਰ ਫਿਰ ਘਰ ਤੋਂ ਤੁਰ ਗਿਆ ਸੀ ਭੈਣ ਦੇ ਵਿਆਹ ਤੋਂ ਬਾਅਦ। ਬੇਬੇ ਸਾਰਾ ਦਿਨ ਉਡੀਕਦੀ ਰਹੀ, ਉਡੀਕ 'ਚ ਬੈਠੀ ਉਹਨੇ ਖੁਦ ਵੀ ਰੋਟੀ ਨਹੀਂ ਖਾਧੀ। ਮੈਂ ਸ਼ਾਮੀ ਕਾਲਜ ਤੋਂ ਮੁੜਿਆ, ਬੇਬੇ ਨੇ ਮੈਨੂੰ ਬਾਪੂ ਨੂੰ ਲੱਭਣ ਲਈ ਤੋਰ ਦਿੱਤਾ। ਮੈਂ ਬਾਪੂ ਨੂੰ ਹਰ ਥਾਂ ਲੱਭਿਆ ਪਰ ਉਹ ਕਿਤੇ ਵੀ ਨਾ ਮਿਲਿਆ। ਮੈਂ ਥੱਕ ਹਾਰ ਕੇ ਘਰ ਮੁੜਿਆ। ਬੇਬੇ ਨੇ ਰੋਟੀ ਪਕਾਈ ਪਰ ਖੁਦ ਚੱਜ ਨਾਲ ਨਾ ਖਾ ਸਕੀ। ਮੈਂ ਬੇਬੇ ਵੱਲ ਦੇਖ ਦੇਖ ਹੈਰਾਨ ਹੋਈ ਜਾਂਦਾ।
1: ਖਬਰੇ ਕਿੱਥੇ ਗਿਆ ਹੋਣਾ ਡੁੱਬੜਾ, ਸਵੇਰੇ ਚਾਹ ਪੀਂਦਾ ਹੀ ਤੁਰ ਗਿਆ ਸੀ।
0: ਬੁਰਕੀ ਮੂੰਹ 'ਚ ਪਾਉਂਦੀ ਬੇਬੇ ਬੁਸਕੀ ਜਾਂਦੀ। ਬੇਬੇ ਰੋਟੀ ਖਾ ਕੇ ਪੈ ਜਾ, ਕਿਉਂ ਕਲਪੀ ਜਾਂਦੀ ਹੈ? ਸਾਰੀ ਉਮਰ ਤੇਰੀ ਕੁੱਟ ਖਾਂਦੀ ਦੀ ਲੰਘ ਗਈ, ਹੁਣ ਤੈਨੂੰ ਫਿਕਰ ਪੈ ਗਿਆ? ਮੈਂ ਬੇਬੇ ਨੂੰ ਭੱਜ ਕੇ ਪੈ ਗਿਆ। ਬੇਬੇ ਹੋਰ ਫਿਸ ਪਈ।
1: ਫਿਕਰ ਨਾ ਕਰਾਂ, ਬਾਨ ਨਾ ਕਰਦਾ, ਨਾ ਗੁੱਸੇ ਨਾ ਰਾਜੀ, ਫਿਰ ਕਾਹਤੋਂ ਤੁਰ ਗਿਆ।
0: ਅਗਲੇ ਦਿਨ ਵੱਡੇ ਤਾਏ ਨੇ ਦੱਸਿਆ ਕਿ ਬਾਪੂ ਬਾਬੇ ਰੰਗੀ ਰਾਮ ਦੇ ਡੇਰੇ ਬੈਠਾ ਸੀ।
2: ਕੁੜੀ ਵਿਆਹ ਕੇ ਆਪਦੇ ਘਰ ਭੇਜ ਦਿੱਤੀ, ਕਬੀਲਦਾਰੀ ਨਜਿੱਠਦੀ, ਸੰਸਾਰ ਤਿਆਗਤਾ ਮੈਂ ਤਾਂ।
0: ਸਾਡੇ ਮਨਾਉਣ ਗਿਆਂ ਤੋਂ ਬਾਪੂ ਅੱਗਿਓਂ ਇਹ ਗੱਲਾਂ ਕਰਨ ਲੱਗਿਆ। ਤਾਏ ਨੇ ਬਹੁਤ ਸਮਝਾਇਆ ਪਰ ਬਾਪੂ ਨਹੀਂ ਮੰਨਿਆ। ਬੇਬੇ ਦੋ ਦਿਨ ਉਖੜੀ ਰਹੀ। ਆਂਢ ਗੁਆਂਢ ਤੋਂ ਕੋਈ ਤੀਵੀਂ ਆਉਂਦੀ ਤੇ ਬੇਬੇ ਬੁਸਕਣ ਲੱਗਦੀ।
1: ਖਬਰੇ ਕੀ ਆਈ ਉਹਦੇ ਮਨ 'ਚ, ਸਾਧ ਦੇ ਡੇਰੇ ਜਾ ਬੈਠਾ, ਨਾ ਕੋਈ ਦੁੱਖ ਦੱਸੇ ਤੇ ਨਾ ਹੀ ਕੋਈ ਬਾਤ।
0: ਤੇ ਦੂਜੇ ਚੌਥੇ ਦਿਨ ਬਾਪੂ ਦੇ ਮਨ 'ਚ ਪਤਾ ਨਹੀਂ ਕੀ ਆਈ, ਪਿਛਲੇ ਪਹਿਰ ਨੂੰ ਘਰ ਮੁੜ ਆਇਆ। ਬੇਬੇ ਨੇ ਚਾਹ ਪਾਣੀ ਦਾ ਪੁੱਛਿਆ ਪਰ ਉਹ ਕੁਝ ਨਾ ਬੋਲਿਆ। ਬਾਰੀ 'ਚੋਂ ਬੋਤਲ ਕੱਢ ਕੇ ਮੇਜ਼ 'ਤੇ ਰੱਖ ਲਈ। ਉਹ ਦਿਨ ਰਾਤ ਸ਼ਰਾਬ ਪੀਂਦਾ ਰਿਹਾ। ਮੈਂ ਬਾਪੂ ਦੇ ਉਸ ਰੂਪ ਤੋਂ ਹੈਰਾਨ ਹੁੰਦਾ ਰਹਿੰਦਾ ਜਿਵੇਂ ਹੁਣ ਬਾਪੂ ਦੇ ਇਸ ਰੂਪ ਤੋਂ ਹੈਰਾਨ ਹੈ। ਤਿੰਨ ਚਾਰ ਦਿਨਾਂ ਬਾਅਦ ਬਾਪੂ ਫਿਰ ਚੰਗਾ ਭਲਾ ਹੋ ਗਿਆ। ਇੱਕ ਸ਼ਾਮ ਪੈਗ ਲਗਾਉਂਦਾ ਉੱਠ ਕੇ ਬਾਹਰ ਨੂੰ ਤੁਰ ਗਿਆ। ਸਿਆਲੀ ਰੁੱਤ ਸੀ, ਮੁੜਦਾ ਹੋਇਆ ਹੱਟੀਓਂ ਮੂੰਗਫਲੀ ਰਿਓੜੀਆਂ ਚੁੱਕ ਲਿਆਇਆ, ਰੋਟੀ ਖਾ ਕੇ ਮੇਰੇ ਤੇ ਬੇਬੇ ਕੋਲ ਆਣ ਬੈਠਾ।
2: ਖਾ ਲਓ ਭਾਈ, ਰੁੱਤ ਰੁੱਤ ਦਾ ਮੇਵਾ।
0: ਮੇਰੀ ਸੰਭਾਲ ਵਿੱਚ ਬਾਪੂ ਪਹਿਲੀ ਵਾਰ ਇਉਂ ਜੀਆਂ 'ਚ ਬੈਠਿਆ ਸੀ।
2: ਭੋਲਿਆ, ਬਾਹਰ ਨਾ ਭੇਜ ਦੀਏ ਤੈਨੂੰ, ਇੱਥੇ ਕਿਹੜਾ ਰੱਖਿਆ ਕੁਛ? ਕੀ ਕਹਿੰਦਾ, ਕੀ ਪਤਾ ਮੈਂ ਤੇ ਤੇਰੀ ਮਾਂ ਵੀ ਲੈ ਲਈਏ ਜਹਾਜ਼ ਦਾ ਝੂਟਾ।
0: ਇਹ ਗੱਲ ਕਰਕੇ ਉਹ ਖੁਦ ਹੀ ਹੱਸਦਾ ਰਿਹਾ। ਮੈਂ ਸੋਚਿਆ ਦਾਰੂ ਪੀ ਕੇ ਕੀਤੀਆਂ ਗੱਲਾਂ ਬਾਪੂ ਨੇ ਸਵੇਰ ਨੂੰ ਭੁੱਲ ਭੁਲਾ ਜਾਣੀਆਂ, ਪਰ ਉਹ ਤਾਂ ਏਜੰਟ ਨਾਲ ਪੱਕੀਆਂ ਪਕਾਉਣ ਲੱਗਿਆ ਸੀ। ਮੈਂ ਐਮਏ ਤੇ ਦੂਜੇ ਸਾਲ 'ਚ ਸੀ ਪਰ ਐਮਏ ਪੂਰੀ ਨਾ ਹੋਈ, ਮੇਰਾ ਵੀਜ਼ਾ ਆ ਗਿਆ। ਨਾ ਮੈਂ ਖੁਸ਼ ਸੀ ਅਤੇ ਨਾ ਬੇਬੇ, ਪਰ ਬਾਪੂ ਕੋਲੋਂ ਚਾਹ ਨਹੀਂ ਸੀ ਸਾਂਭਿਆ ਜਾਂਦਾ। ਮੈਂ ਬਾਰਾਂ ਫੋਨ ਕਰਦਾ, ਬੇਬੇ ਜਿਵੇਂ ਬਹੁਤ ਡੂੰਘੀ ਥਾਂ ਤੋਂ ਬੋਲਦੀ।
1: ਘਰ ਹੀ ਖਾਲੀ ਹੋ ਗਿਆ, ਕੰਧਾਂ ਵੱਲ ਵੇਖਦੀ ਰਹਿੰਦੀ ਹਾਂ ਸਾਰਾ ਸਾਰਾ ਦਿਨ, ਪਿਓ ਤੇਰੇ ਦਾ ਤਾਂ ਪਤਾ ਹੀ ਹੈ ਤੈਨੂੰ।
0: ਬਾਪੂ ਜਿਵੇਂ ਹੋਰ ਆਜ਼ਾਦ ਹੋ ਗਿਆ ਸੀ।
2: ਜੀਆਂ ਨਾਲ ਹੀ ਰੌਣਕਾਂ, ਤੇਰਾ ਵਿਆਹ ਹੋਇਆ ਹੁੰਦਾ ਤਾਂ ਵਿਹੜਾ ਭਰਿਆ ਹੁੰਦਾ, ਕੁੜੀ ਕਿਹੜਾ ਬਹਿ ਰਹਿਣਾ, ਉਹਦਾ ਵੀ ਟੱਬਰ ਟੀਹਰ ਹੈ, ਹੱਦ ਭੋਗ ਤਿੱਕ ਰੁਕ ਜਾਓ, ਰੌਣਕ ਤਾਂ ਨਾਲ ਹੀ ਰਹਿ ਗਈ ਤੇਰੀ ਬੇਬੇ।
0: ਬਾਹਰੋਂ ਵਾਪਸ ਆ ਕੇ ਬਾਪੂ ਫਿਰ ਮਨ ਭਰ ਆਇਆ। ਰੋਟੀ ਵਾਲੇ ਭਾਂਡੇ ਉੱਥੇ ਹੀ ਪਏ ਸੀ, ਮੇਰੀ ਸੁਰਤੀ ਟੁੱਟੀ। ਜਦ ਬੇਬੇ ਢਿੱਲੀ ਸੀ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਬਾਪੂ? ਤਿੰਨਾਂ ਦਿਨਾਂ ਤੋਂ ਮੈਂ ਬਾਪੂ ਨਾਲ ਬੇਬੇ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
2: ਪੁੱਤ ਸੋਚਿਆ ਪਰਦੇਸ ਦਾ ਕੰਮ ਹੈ, ਢਿੱਲ ਮੱਠ ਤਾਂ ਹੋਈ ਜਾਂਦੀ ਹੈ, ਕੀ ਪਤਾ ਸੀ ਤੂੰ ਮੁੱਕੀ ਤੋਂ ਪਹੁੰਚਣਾ।
0: ਮੇਰੀਆਂ ਅੱਖਾਂ ਅੱਗੇ ਬੇਬੇ ਆ ਗਈ। ਜਦ ਮੈਂ ਘਰ ਪਹੁੰਚਿਆ ਸੰਸਕਾਰ ਦੀ ਤਿਆਰੀ ਹੋ ਰਹੀ ਸੀ।

0: ਦਿਨ ਹੋ ਗਏ ਪੁੱਤ ਰਾਹ ਵੇਖਦਿਆਂ
1: ਕੋਈ ਜਾਣਾ ਮੈਨੂੰ ਵਰਾਉਣ ਲੱਗਿਆ ਸੀ। ਮੈਂ ਚਿਤਾ ਨੂੰ ਲਾਂਬੂ ਲਾਇਆ, ਸਭ ਤੋਂ ਉੱਚੀ ਭੁੱਬ ਬਾਪੂ ਨੇ ਮਾਰੀ।
2: ਤੇਰੇ ਬਿਨਾ ਮੇਰਾ ਕੌਣ ਬਚਨ ਕਰੇ।
1: ਉਹ ਨਿਆਣਿਆਂ ਵਾਂਗ ਰੋਂਦਾ ਰਿਹਾ। ਬਾਪੂ ਨੂੰ ਰੋਂਦਿਆਂ ਵੇਖ ਕੇ ਮੇਰਾ ਮਨ ਵੀ ਬੇਕਾਬੂ ਹੋ ਗਿਆ। ਮੜੀਆਂ ਤੋਂ ਕਾਰਤੀਕ ਆਉਂਦਿਆਂ ਮੇਰੇ ਪੈਰ ਮਣਾ ਮੂਹੀ ਭਾਰੇ ਹੋ ਗਏ। ਕਦੇ ਮੇਰੇ ਸਾਹਮਣੇ ਤਾਂ ਹਾਂ ਮਾਰਦਾ ਬਾਪੂ ਆ ਜਾਂਦਾ, ਕਦੇ ਬੇਬੇ, ਕਦੇ ਸੁਰਤ ਸੰਭਲੀ ਤੋਂ ਲੈ ਕੇ ਹੁਣ ਤੱਕ ਘਰ ਵਿੱਚ ਚੱਲਦੇ ਰਹਿੰਦੇ ਯੁੱਧ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਚੱਲਣ ਲੱਗਦੀ। ਪਰ ਬਾਪੂ ਦਾ ਇਹ ਰੂਪ ਮੈਨੂੰ ਹੈਰਾਨ ਕਰੀ ਜਾਂਦਾ। ਬੰਦੇ ਦੇ ਕਿੰਨੇ ਰੂਪ ਹੁੰਦੇ ਨੇ, ਮੈਂ ਮਨ ਵਿੱਚ ਸੋਚਦਾ।

0: ਕਦੇ ਸੁਰਤ ਸੰਭਲੀ ਤੋਂ ਲੈ ਕੇ ਹੁਣ ਤੱਕ ਘਰ ਵਿੱਚ ਚੱਲਦੇ ਰਹਿੰਦੇ ਯੁੱਧ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਚੱਲਣ ਲੱਗਦੀ, ਪਰ ਬਾਪੂ ਦਾ ਇਹ ਰੂਪ ਮੈਨੂੰ ਹੈਰਾਨ ਕਰੀ ਜਾਂਦਾ। ਬੰਦੇ ਦੇ ਕਿੰਨੇ ਹੀ ਰੂਪ ਹੁੰਦੇ ਨੇ, ਮੈਂ ਮਨ ਵਿੱਚ ਸੋਚਦਾ।
1: ਕੀ ਸੋਚੀ ਜਾਂਦਾ ਭੋਲਿਆ, ਜਾ ਕੇ ਪੈ ਜਾ ਹੁਣ। ਹੁਣ ਲਿਖਤਾਂ ਨੂੰ ਕੌਣ ਮੋੜੇ, ਘਰ ਤਾਂ ਜੀ ਜੰਤ ਨਾਲ ਹੀ ਸੌਂਦੇ ਨੇ, ਤੀਵੀਂ ਬਿਨਾਂ ਘਰ ਕਾਹਦਾ। ਵਾਹਿਗੁਰੂ।

0: ਨਾਟਕੀ ਅੰਦਾਜ਼ ਦੇ ਵਿੱਚ ਅਸੀਂ ਕਹਾਣੀ ਸੁਣੀ ਕਥਾਲੋਗ ਪ੍ਰੋਗਰਾਮ ਤਹਿਤ ਘਰ ਬਹੁਤ ਹੀ ਖੂਬਸੂਰਤ ਕਹਾਣੀ
1: ਬਹੁਤ ਖੂਬਸੂਰਤ ਔਰ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਔਰ ਲੱਗਦਾ ਹੈ ਕਿ ਜਿਵੇਂ ਇਹ ਇੱਕ ਪਰਿਵਾਰ ਦੇ ਨਹੀਂ ਕਈ ਪਰਿਵਾਰਾਂ ਦੇ ਵਿੱਚ ਇਹ ਕਹਾਣੀ ਜਿਹੜੀ ਹੈ ਵਸਦੀ ਪਈ ਹੈ ਇੱਕ ਔਰਤ ਦੇ ਸੰਘਰਸ਼ ਬਾਰੇ ਵੀ ਦੱਸਿਆ ਗਿਆ ਇੱਕ ਬੱਚੇ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਦੇ ਸੰਘਰਸ਼ ਬਾਰੇ ਵੀ ਦੱਸਿਆ ਗਿਆ ਸੋ ਇੱਕ ਬਹੁਤ ਹੀ ਇੱਕ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਜਿਹੜੀ ਹੈ ਉਸ ਸਭ ਨੇ ਮਿਲ ਕੇ ਸੁਣੀ ਔਰ ਉਮੀਦ ਹੈ ਕਿ ਸਭ ਨੂੰ ਬਹੁਤ ਵਧੀਆ ਲੱਗੀ ਹੋਵੇਗੀ
0: ਕਈ ਵਾਰੀ ਇੰਝ ਹੁੰਦਾ ਹੈ ਕਿ ਅਸੀਂ ਆਪਣੇ ਮਨ ਦੀ ਗੱਲ ਸ਼ਬਦਾਂ ਦੇ ਵਿੱਚ ਨਹੀਂ ਕਹਿ ਪਾਉਂਦੇ ਪਰ ਇਹ ਜੋ ਖੂਬਸੂਰਤ ਕਲਾਵਾਂ ਨੇ ਕਵਿਤਾਵਾਂ ਕਹਾਣੀਆਂ ਜਾਂ ਨਾਟਕ ਇਹਨਾਂ ਦੇ ਵਿੱਚ ਇਹ ਗੱਲ ਬਹੁਤ ਹੀ ਖੂਬਸੂਰਤੀ ਅਤੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਹਿ ਦਿੱਤੀ ਜਾਂਦੀ ਹੈ
1: ਜੀ ਬਿਲਕੁਲ ਜੀ ਔਰ ਜਿਵੇਂ ਅਸੀਂ ਪਹਿਲੇ ਸਿਲਸਿਲੇ ਵਿੱਚ ਵੀ ਗੱਲ ਕੀਤੀ ਔਰਤਾਂ ਦੀ ਗੱਲ ਔਰ ਕੁਛ ਉਹ ਸਿਲਸਿਲਾ ਇਸ ਲੋਕ ਕਥਾ ਦੇ ਨਾਲ ਕਥਾ ਲੋਕ ਨਾਲ ਮਿਲਦਾ ਵੀ ਸੀ ਕਿਉਂਕਿ ਇਹਦੇ ਵਿੱਚ ਜਿਹੜੀ ਮੁੱਖ ਪਾਤਰ ਉਸ ਦੀ ਮਾਂ ਹੁੰਦੀ ਹੈ ਉਹ ਸਾਰੀ ਉਮਰ ਜੋ ਹੈ ਉਹ ਸਹਿੰਦੀ ਸਹਿੰਦੀ ਦੁਨੀਆਂ ਤੋਂ ਚਲੀ ਜਾਂਦੀ ਹੈ ਔਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਫਾਦਰ ਨੂੰ ਰਿਅਲਾਈਜ਼ ਹੁੰਦਾ ਹੈ ਕਿ ਉਹ ਉਹਨਾਂ ਦੀ ਲਾਈਫ ਵਿੱਚ ਉਹਨਾਂ ਦੀ ਕਿੰਨੀ ਵਧੀਆ ਔਰ ਮਹੱਤਵਪੂਰਨ ਭੂਮਿਕਾ ਸੀ ਪਰ ਫਿਰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਪਰ ਉਸ ਔਰਤ ਨੂੰ ਵੀ ਸਾਰੀ ਉਮਰ ਸੰਘਰਸ਼ ਹੀ ਕਰਨਾ ਪੈਂਦਾ
0: ਸੋ ਇਸ ਤੋਂ ਪਹਿਲਾਂ ਦੇਰ ਨਾ ਹੋਵੇ ਅਸੀਂ ਸਮੇਂ ਰਹਿੰਦਿਆਂ ਹੀ ਇਹ ਗੱਲ ਸਮਝ ਜਾਈਏ ਅਤੇ ਖੁਦ ਵੀ ਸਮਝੀਏ ਕਿ ਸਾਡੀ ਪ੍ਰਾਥਮਿਕਤਾ ਪਹਿਲੀ ਅਸੀਂ ਖੁਦ ਹਾਂ ਇਸੇ ਸੁਨੇਹੇ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਖਤਮ ਕਰਨ ਦਾ ਵੇਲਾ ਵੀ ਹੋ ਗਿਆ ਜੀ
1: ਜੀ ਫਿਰ ਮਿਲਣ ਦੇ ਵਾਅਦੇ ਨਾਲ
0: ਲੈਂਦੇ ਹਾਂ ਜੀ ਇਜਾਜ਼ਤ
1: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਡਾਕਟਰ ਜਗੀਰ ਨੂਰ ਦੀ ਆਵਾਜ਼ ਵਿੱਚ ਗੀਤ ਸੁਣੋਗੇ। ਦੁਪਹਿਰ 3 ਸੁਣੋਗੇ ਭਗਵਾਨ ਜਗਨਨਾਥ ਯਾਤਰਾ 2026 ਦਾ ਸਿੱਧਾ ਪ੍ਰਸਾਰਣ ਅਤੇ ਸ਼ਾਮ 4 ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ।

ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ, ਸ਼ਾਮ 5:30 ਵਜੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ TS ਚਾਹਲ ਤੋਂ ਬਾਗਵਾਨੀ ਰਾਹੀਂ ਖੇਤੀ ਵਿਭਿੰਨਤਾ ਬਾਰੇ ਜਾਣਕਾਰੀ ਲਵੋਗੇ। ਰਾਤ 7:40 'ਤੇ ਸੁਣੋਗੇ ਪ੍ਰੋਗਰਾਮ ਸਮਾਚਾਰ ਦਰਸ਼ਨ। ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਗਜ਼ਲਾਂ ਦਾ ਆਨੰਦ ਮਾਣੋਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਛਾਉਣੀ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਸਟੇਸ਼ਨ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ 'ਚੋਂ ਇੱਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਨੇ ਅਤੇ ਸਥਾਨਕ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਇਹ ਵਿਰਾਸਤ ਵੀ ਵਿਕਾਸ ਵੀ ਦੀ ਸੋਚ ਨਾਲ ਬਣਾਏ ਗਏ ਨੇ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਵੀ ਦਿਖਾਉਣਗੇ। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨਡ ਰੇਲ ਗੱਡੀ ਹੈ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਹੈ। ਪ੍ਰਧਾਨ ਮੰਤਰੀ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਰਟੋਲੀ ਅੰਬਾਲਾ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਂ ਚਿੰਤਪੁਰਨੀ ਮੰਦਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜੋ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ

0: ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿੱਦਿਅਕ ਸੰਸਥਾ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਜਲੰਧਰ ਦੇ ਵਧੀਕ ਜ਼ਿਲ੍ਹਾ ਮਜਿਸਟ੍ਰੇਟ ਅਮਰਿੰਦਰ ਕੌਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਲਕੇ ਜ਼ਿਲ੍ਹਾ ਜਲੰਧਰ ਵਿਖੇ 9 ਫਲਾਇੰਗ ਜ਼ੋਨ ਐਲਾਨਿਆ ਹੈ। ਉਹਨਾਂ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ ਡਰੋਨ ਹੈਲੀਕਾਪਟਰ ਉਡਾਉਣ 'ਤੇ ਪਾਬੰਦੀ ਰਹੇਗੀ। ਇਹ ਹੁਕਮ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹਿਣਗੇ। ਉੱਧਰ ਮੋਹਾਲੀ ਦੀ ਜ਼ਿਲ੍ਹਾ ਮਜਿਸਟ੍ਰੇਟ ਕੋਮਲ ਮਿੱਤਲ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ SAS ਨਗਰ ਦੇ ਹਵਾਈ ਖੇਤਰ ਨੂੰ 9 ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੁਧਾਈ ਸੰਬੰਧੀ ਪਹਿਲਾਂ ਐਲਾਨੇ ਗਏ ਸ਼ੈਡਿਊਲ ਵਿੱਚ ਸੋਧ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਗਿਆ। ਮੁੱਖ ਚੋਣ ਅਫਸਰ ਅਨੰਤਤਾ ਮਿੱਤਰਾ ਨੇ ਦੱਸਿਆ ਹੈ ਕਿ ਘਰੋਂ ਘਰੀ ਗਣਨਾ ਫਾਰਮਾਂ ਦੀ ਵੰਡ ਦਾ ਕਾਰਜ 3 ਅਗਸਤ 2026 ਤੱਕ ਜਾਰੀ ਰਹੇਗਾ। ਇਸੇ ਤਰ੍ਹਾਂ ਵੋਟ ਕੇਂਦਰਾਂ ਨੂੰ ਤਰਕਸੰਗਤ ਕਰਨ ਦਾ ਕੰਮ ਵੀ 3 ਅਗਸਤ 2026 ਤੱਕ ਕੀਤਾ ਜਾਏਗਾ। ਵੋਟਰ ਸੂਚੀਆਂ ਦਾ ਖਰੜਾ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸੰਬੰਧੀ ਇਤਰਾਜ਼ ਅਤੇ ਦਾਅਵੇ 13 ਅਗਸਤ ਤੋਂ 12 ਸਤੰਬਰ ਤੱਕ ਪੇਸ਼ ਕੀਤੇ ਜਾ ਸਕਦੇ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਕੱਲ੍ਹ ਕੋਟਪੁਰਾ ਵਿਖੇ BSF ਦੇ ਸ਼ਹੀਦ ਸਬ ਇੰਸਪੈਕਟਰ ਬਲਵੀਰ ਸਿੰਘ ਦੇ ਅੰਤਮ ਸੰਸਕਾਰ ਵਿੱਚ ਸ਼ਿਰਕਤ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਸੰਧਵਾਂ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੀ ਡਿਊਟੀ ਨਿਭਾਉਣ ਵਾਲੇ ਜਵਾਨਾਂ ਦੀ ਕੁਰਬਾਨੀ ਸਦਾ ਯਾਦ ਰੱਖੀ ਜਾਏਗੀ। ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ 'ਚ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਏ। ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਉਹ ਪੰਜਾਬ ਏਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਹੇਠ ਜੇਲ੍ਹ 'ਚ ਬੰਦ ਨੇ। 6 ਜੁਲਾਈ ਨੂੰ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਅੰਮ੍ਰਿਤਸਰ ਵਿਖੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰੱਦ ਕਰ ਦਿੱਤਾ ਹੈ। ਸੂਬੇ 'ਚ ਚੱਲ ਰਹੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 176ਵੇਂ ਦਿਨ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਮੈਪ ਕੀਤੇ ਗਏ 636 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ ਹੈ। 176ਵੇਂ ਦਿਨ ਪੁਲਿਸ ਟੀਮਾਂ ਨੇ 6 ਹਥਿਆਰਾਂ ਸਮੇਤ 440 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫਤਾਰੀਆਂ 49,270 ਹੋ ਗਈਆਂ ਨੇ। ਇਸ ਤੋਂ ਇਲਾਵਾ 422 ਵਿਅਕਤੀਆਂ ਨੂੰ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 20 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਂਡ ਗ੍ਰਨੇਡ ਗਲੋਕ ਪਿਸਤੌਲ ਅਤੇ 4 ਅਣਚੱਲੇ ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰੂਪਨਗਰ ਦੇ ਸੁਮਿਤ ਕੁਮਾਰ ਵਜੋਂ ਹੋਈ ਹੈ। ਉਹ ਇਸ ਵੇਲੇ ਅੰਮ੍ਰਿਤਸਰ ਵਿਖੇ ਰਹਿ ਰਿਹਾ ਸੀ। ਹੈਂਡ ਗ੍ਰਨੇਡ ਅਤੇ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪਦਮ ਸ਼੍ਰੀ ਡਾਕਟਰ ਰਤਨ ਸਿੰਘ ਜੱਗੀ ਮੈਮੋਰੀਅਲ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਹਿਲਾ ਯਾਦਗਾਰੀ ਗੁਰਮਤਿ ਰਤਨ ਐਵਾਰਡ ਸਰਦਾਰ ਤਰਲੋਚਨ ਸਿੰਘ ਸਾਬਕਾ MP ਨੂੰ ਦਿੱਤਾ ਜਾਏਗਾ। ਸਾਬਕਾ MP ਤਰਲੋਚਨ ਸਿੰਘ ਨੇ ਹਰ ਮੰਚ ਉੱਤੇ ਗੁਰਮਤ ਸਿਧਾਂਤਾਂ ਲੋਕ ਤੱਕ ਪਹੁੰਚਾਉਣ ਅਤੇ ਸਾਰੀ ਦੁਨੀਆ ਵਿੱਚ ਗੁਰਮਤ ਸਿਧਾਂਤ ਦਾ ਸੁਨੇਹਾ ਪਹੁੰਚਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲੇ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, जो कहानियां हम सुनते आए देखते आए अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: एक प्रकार से पीएम जय अब गरीबों की जय बन गई है।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਕੈਲਾਸ਼ ਖੇਰ ਦੀ ਆਵਾਜ਼ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਨਜ਼ਦੀਕੀ ਖੇਤਰੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਅਤ ਅਤੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸੁਪਰੀਮ ਕੋਰਟ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਦੇ ਜਾਂ ਗੰਭੀਰ ਰੂਪ ਵਿੱਚ ਬਿਮਾਰ ਕੈਦੀਆਂ ਦੀ ਰਿਹਾਈ ਲਈ ਇੱਕ ਵਿਆਪਕ ਨੀਤੀ ਤਿਆਰ ਕਰਨ ਦਾ ਨਿਰਦੇਸ਼ ਜਾਰੀ ਅਤੇ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਨੇੜਲੇ ਖੇਤਰੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਮਸਟੈਕ ਮੈਂਬਰ ਦੇਸ਼ਾਂ ਨੂੰ ਰਲ ਕੇ ਕੰਮ ਕਰਨ ਅਤੇ ਆਪਣੇ ਆਪਸੀ ਲਾਭ ਲਈ ਫੈਸਲਾਕੁੰਨ ਕਾਰਵਾਈਆਂ ਕਰਨ ਦੀ ਲੋੜ ਹੈ। ਉਹ ਅੱਜ ਨਵੀਂ ਦਿੱਲੀ ਵਿੱਚ ਬਿਮਸਟੈਕ ਰਾਸ਼ਟਰੀ ਸੁਰੱਖਿਆ ਮੁਖੀਆਂ ਦੀ 5ਵੀਂ ਮੀਟਿੰਗ

0: ਵਿੱਚ ਬੋਲ ਰਹੇ ਸਨ। ਸ਼੍ਰੀ ਡੋਵਾਲ ਨੇ ਕਿਹਾ ਕਿ ਦੁਨੀਆ ਟਕਰਾਵਾਂ ਅਤੇ ਭੂ ਸਿਆਸੀ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੀ ਏ ਅਤੇ ਦੇਸ਼ ਵੱਖ ਵੱਖ ਖੇਤਰਾਂ 'ਚ ਸੁਰੱਖਿਆ ਖਤਰਿਆਂ ਦਾ ਵੀ ਸਾਹਮਣਾ ਕਰ ਰਹੇ ਨੇ ਜੋ ਤੇਜ਼ ਤਕਨੀਕੀ ਤਰੱਕੀ ਰਾਹੀਂ ਵਧੇ ਨੇ। ਉਨ੍ਹਾਂ ਕਿਹਾ ਕਿ ਬਿਮਸਟੈਕ ਮੈਂਬਰ ਦੇਸ਼ਾਂ ਨੇ ਦਹਿਸ਼ਤਗਰਦੀ, ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਸਾਈਬਰ ਖਤਰਿਆਂ ਅਤੇ ਸਮੁੰਦਰੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਤੌਰ 'ਤੇ ਵਧੀਆ ਸਹਿਯੋਗ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਮਸਟੈਕ ਦੇਸ਼ ਇਕੱਠਿਆਂ ਰਲ ਕੇ ਨਵੇਂ ਅਤੇ ਉਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਨੇ। ਉਨ੍ਹਾਂ ਨੇ ਆਲਮੀ ਸਪਲਾਈ ਲੜੀਆਂ ਵਿੱਚ ਵਿਘਨ ਸਮੇਤ ਆਰਥਿਕ ਚੁਣੌਤੀਆਂ ਦਾ ਹੱਲ ਕਰਨ ਲਈ ਬਿਮਸਟੈਕ ਮੈਂਬਰ ਦੇਸ਼ਾਂ ਵਿਚਕਾਰ ਨੇੜਲੇ ਸਹਿਯੋਗ ਦੀ ਵੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਡੋਵਾਲ ਨੇ ਬਿਮਸਟੈਕ ਨੂੰ ਉਜਾਗਰ ਕੀਤਾ ਜੋ ਕਰੀਬ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਸਾਂਝੀ GDP ਦੇ ਨਾਲ ਹਿੰਦ ਮਹਾਸਾਗਰ ਦੇ ਸਭ ਤੋਂ ਅਹਿਮ ਅਤੇ ਜੀਵੰਤ ਖੇਤਰਾਂ ਨੂੰ ਇਕੱਠਾ ਕਰਦਾ ਹੈ।
1: There is an urgent need for us.
2: हमारे लिए जरूरी है कि हम मिलकर काम करें, आपसी फायदे के लिए एक ठोस कदम उठाएं और उन बड़ी समस्याओं का समाधान आपसी बातचीत और विचार विमर्श से निकालें जिनका हम सभी सामना कर रहे हैं। बिम्सटेक हिंद महासागर के सबसे महत्वपूर्ण और जीवंत क्षेत्रों को एक मंच पर लाता है। यहाँ 1.7 अरब लोग रहते हैं जो दुनिया की आबादी का लगभग 22% है।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਯਤਨ ਇੱਕ ਅਜਿਹਾ ਭਾਰਤ ਬਣਾਉਣਾ ਜਿੱਥੇ ਸਰਹੱਦਾਂ ਨਾ ਸਿਰਫ ਸੁਰੱਖਿਅਤ ਹੋਣ ਸਗੋਂ ਸਭ ਤੋਂ ਵੱਧ ਜੁੜੀਆਂ ਹੋਈਆਂ ਵੀ ਹੋਣ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਏ ਕਿ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਇੱਕੋ ਰਸਤੇ 'ਤੇ ਅੱਗੇ ਵਧਣ। ਨਵੀਂ ਦਿੱਲੀ ਵਿੱਚ ਸਰਹੱਦੀ ਸੜਕ ਸੰਸਥਾ BRO ਟੈਕ ਸਿੰਪੋਜ਼ੀਅਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤ ਆਧੁਨਿਕ ਬੁਨਿਆਦੀ ਢਾਂਚਾ ਹਮੇਸ਼ਾ ਇੱਕ ਵਿਕਸਿਤ ਸੱਭਿਅਤਾ ਦੀ ਪਛਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਣਾਇਆ ਜਾ ਰਿਹਾ ਬੁਨਿਆਦੀ ਢਾਂਚਾ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੀ ਸਭਿਅਤਾ ਨੂੰ ਪਰਿਭਾਸ਼ਿਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਦੂਰ ਦੁਰਾਡੇ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਨਾਗਰਿਕ ਮੁੱਖ ਧਾਰਾ ਤੋਂ ਕੱਟਿਆ ਹੋਇਆ ਮਹਿਸੂਸ ਨਾ ਕਰੇ।
3: ਹਮੇ ਸਮਝਤੇ ਹੈ ਕਿ ਜਿਸ ਦੇਸ਼ ਕਾ ਇਨਫਰਾਸਟ੍ਰਕਚਰ ਮਜ਼ਬੂਤ ਹੋਗਾ ਉਸੀ ਦੇਸ਼ ਕਾ ਫਿਊਚਰ ਵੀ ਸਬਸੇ ਅਧਿਕ ਮਜ਼ਬੂਤ ਹੋਗਾ। ਹਮਨੇ ਇਨਸ਼ੋਰ ਕੀਆ ਦੂਰ ਦਰਾਜ ਕੇ ਕਿਸੀ ਵੀ ਖੇਤਰ ਮੇ ਰਹਿਣੇ ਵਾਲਾ ਕੋਈ ਵੀ ਨਾਗਰਿਕ ਮੇਨ ਸਟ੍ਰੀਮ ਸੇ ਕਟਾ ਹੁਆ ਮਹਿਸੂਸ ਨਾ ਕਰੇ। ਔਰ ਸਾਥੀਓ, ਹਮਨੇ ਐਸਾ ਇਸ ਲਈ ਕੀਆ ਕਿਉਂਕਿ ਹਮਨੇ ਕਨੈਕਟਿਵਿਟੀ ਕੋ ਸਿਵਿਲਾਈਜੇਸ਼ਨ ਕੇ ਡਿਵੈਲਪਮੈਂਟ ਕਾ ਏਕ ਅਨਿਵਾਰਿਆ ਅੰਗ ਮਾਨਾ।
0: ਉਨ੍ਹਾਂ ਇਹ ਵੀ ਦੱਸਿਆ ਕਿ ਬੁਨਿਆਦੀ ਢਾਂਚਾ ਵਿਕਾਸ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਸ਼੍ਰੀ ਸਿੰਘ ਨੇ ਸਨਅਤਾਂ, ਸਿੱਖਿਆ ਸ਼ਾਸਤਰੀਆਂ, ਇੰਜੀਨੀਅਰਾਂ ਅਤੇ ਪ੍ਰਸ਼ਾਸਕਾਂ ਨੂੰ ਸਮੂਹਕ ਤੌਰ 'ਤੇ ਇੱਕ ਅਜਿਹੀ ਚੁਗਰਦਾ ਪ੍ਰਣਾਲੀ ਬਣਾਉਣ ਦੀ ਅਪੀਲ ਕੀਤੀ ਜੋ ਉੱਤਮਤਾ ਨੂੰ ਉਤਸ਼ਾਹਿਤ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕਿ 17 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਇਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿੱਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਇੱਕ ਰਿਪੋਰਟ।
4: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਲੰਧਰ ਛਾਉਣੀ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਲਈ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਸਟੇਸ਼ਨ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ ਤੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਇਹ ਵਿਰਾਸਤ ਵੀ ਵਿਕਾਸ ਵੀ ਦੀ ਸੋਚ ਨਾਲ ਬਣਾਏ ਗਏ ਹਨ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਵਿਖਾਉਣਗੇ। ਇਹ ਭਾਰਤ ਦੇ 2 ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨ ਰੇਲ ਗੱਡੀ ਏ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਏ। ਪ੍ਰਧਾਨ ਮੰਤਰੀ ਨੰਗਲ ਡੈਮ, ਤਲਵਾੜਾ, ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਨ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣ

ਪੰਜਾਬ 'ਚ ਹਰ ਮੌਸਮ ਹਰ ਰੁੱਤ ਦਾ ਆਉਣਾ ਅਤੇ ਜਾਣਾ ਮਹਿਸੂਸ ਕੀਤਾ ਜਾਂਦਾ ਹੈ। ਗਰਮੀ ਦੀ ਰੁੱਤ, ਵਰਖਾ ਦੀ ਰੁੱਤ, ਗੁਲਾਬੀ ਠੰਡ ਦੀ ਰੁੱਤ, ਸਰਦੀ ਅਤੇ ਫਿਰ ਪਤਝੜ ਦੀ ਰੁੱਤ, ਇਹ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ। ਸਾਉਣ ਮਹੀਨਾ ਭਰਪੂਰ ਵਰਖਾ ਦੀ ਰੁੱਤ ਦਾ ਇੱਕ ਵਿਸ਼ੇਸ਼ ਮਹੀਨਾ ਹੈ, ਜਿਸ ਦਾ ਸੰਬੰਧ ਸਾਡੀ ਜੀਵਨ ਤੌਰ ਨਾਲ ਹੋਣ ਸਦਕਾ ਵਧੇਰੇ ਸਾਰਥਿਕਤਾ ਰੱਖਦਾ ਹੈ।

ਸੌਣ ਧਰਤੀ ਦਾ ਸੀਨਾ ਠਾਰਦਾ ਏ, ਜਿਸ ਨਾਲ ਮਨੁੱਖੀ ਜੀਵ ਤਾਂ ਕਿਤੇ ਰਹੇ, ਸਭ ਪਸ਼ੂ ਪੰਛੀ ਕੀੜੇ ਮਕੌੜੇ ਰੁੱਖ ਬੂਟੇ ਖੇੜੇ 'ਚ ਆ ਜਾਂਦੇ ਨੇ। ਜਿਨ੍ਹਾਂ ਥਾਵਾਂ 'ਤੇ ਫਸਲ ਹੋਣ ਦੀ ਉਮੀਦ ਨਹੀਂ ਹੁੰਦੀ, ਉੱਥੇ ਵੀ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ।

ਮਨੋਵਿਗਿਆਨਿਕ ਦ੍ਰਿਸ਼ਟੀ ਤੇ ਸਮਾਜਿਕ ਵਰਤਾਰੇ ਦੇ ਸੰਦਰਭ ਵਿੱਚ ਸੌਣ ਮਹੀਨੇ ਦਾ ਸੰਬੰਧ ਮੁਟਿਆਰਾਂ ਤੇ ਇਸਤਰੀਆਂ ਦੇ ਹਾਵਾਂ ਭਾਵਾਂ, ਉਮੰਗਾਂ, ਖਾਹਿਸ਼ਾਂ, ਉਦਰੇਵਿਆਂ, ਰੁੱਸੇਵਿਆਂ, ਮਿਲਾਪ, ਵਿਛੋੜਿਆਂ ਤੋਂ ਇਲਾਵਾ ਉਹਨਾਂ ਦੇ ਸੋਹਜ ਸ਼ਿੰਗਾਰ ਨਾਲ ਵੀ ਸੰਬੰਧਿਤ ਏ। ਵਿਆਹੀਆਂ ਮੁਟਿਆਰਾਂ ਸੌਣ ਮਹੀਨੇ ਸਹੁਰਿਆਂ ਤੋਂ ਪੇਕੇ ਆਉਣਾ ਪਸੰਦ ਕਰਦੀਆਂ ਨੇ, ਕਿਉਂਕਿ ਉਹਨਾਂ ਦਾ ਚਿੱਤ ਨੱਚਣ ਟੱਪਣ ਨੂੰ ਕਰਦਾ ਹੁੰਦਾ ਹੈ ਅਤੇ ਕਈ ਤਰ੍ਹਾਂ ਦੀ ਰਸਮੀ ਲਾਜ ਉਹਨਾਂ ਨੂੰ ਪੂਰਨ ਖੁੱਲ੍ਹ ਨਹੀਂ ਲੈਣ ਦਿੰਦੀ ਜੋ ਪੇਕਿਆਂ ਦੇ ਘਰੀ ਨਸੀਬ ਹੋ ਸਕਦੀ ਏ। ਸਹੁਰੇ ਬੈਠੀਆਂ ਇਹ ਧੀਆਂ ਭੈਣਾਂ ਕਈ ਸੁਨੇੜੇ ਭੇਜਦੀਆਂ ਨੇ ਕਿ ਉਹਨਾਂ ਨੂੰ ਵੀਰ ਜਾਂ ਬਾਬਲ ਆ ਕੇ ਲੈ ਜਾਵੇ, ਪਰ ਕਈ ਵਾਰ ਮਜਬੂਰੀਆਂ ਵੀ ਆ ਘੇਰਦੀਆਂ ਨੇ।

ਪਰ ਜਦੋਂ ਵੀਰ ਜਾਂ ਬਾਪ ਉਸ ਧੀ ਭੈਣ ਨੂੰ ਸੌਣ ਮਹੀਨੇ ਪੇਕੇ ਲੈ ਆਉਣ ਤੋਂ ਅਸਮਰੱਥ ਰਹਿ ਜਾਂਦੇ ਨੇ ਤਾਂ ਉਹ ਨਾਰਾਜ਼ ਵੀ ਹੋ ਜਾਂਦੀ ਏ ਕਿ ਇੰਨੀ ਦੂਰ ਉਹਨਾਂ ਨੇ ਉਸ ਨੂੰ ਕਿਉਂ ਵਿਆਹਿਆ ਏ।

ਸਹੁਰੇ ਘਰ ਵਸਦੀਆਂ ਧੀਆਂ ਭੈਣਾਂ ਦੀ ਸਿੱਖ ਤੇ ਸਧਰਾਂ ਪੂਰੀਆਂ ਕਰਨ ਲਈ ਬਾਬਲ ਤੇ ਵੀਰ ਧੀਆਂ ਭੈਣਾਂ ਨੂੰ ਕੱਪੜੇ ਲੱਤੇ ਖਾਣ ਪੀਣ ਦੀਆਂ ਚੀਜ਼ਾਂ ਵਸਤਾਂ ਘਰੇਲੂ ਅਨਾਜ ਜਿਵੇਂ ਦਾਲਾਂ ਗੁੜ ਸ਼ੱਕਰ ਦੇਣ ਜਾਂਦੇ ਨੇ। ਭੈਣ ਦੇ ਕੋਲ ਸਹੁਰੇ ਗਏ ਵੀਰ ਨੂੰ ਅਕਸਰ ਪਹਿਲਾਂ ਭੈਣ ਦੀ ਸੱਸ ਹੀ ਮਿਲਦੀ ਏ।

ਸੌਣ ਮਹੀਨੇ ਨਾਲ ਸੰਬੰਧਿਤ ਲੋਕ ਗੀਤਾਂ 'ਚ ਚਰਚਿਤ ਮੁਟਿਆਰ ਕਿਸੇ ਖਾਸ ਫਿਰਕੇ ਜਾਂ ਟੱਬਰ ਕਬੀਲੇ ਨਾਲ ਸੰਬੰਧਿਤ ਨਹੀਂ ਹੈ, ਸਗੋਂ ਉਹ ਤਾਂ ਸਮੁੱਚੇ ਰੂਪ ਵਿੱਚ ਪੰਜਾਬਣ ਮੁਟਿਆਰ ਦਾ ਚਿੱਤਰ ਉਭਾਰਦੀ ਹੋਈ ਨੱਚਦੀ ਟੱਪਦੀ ਗਾਉਂਦੀ ਚਰਖਾ ਕੱਤਦੀ ਅਤੇ ਪੀਂਘ ਚੜਾਉਂਦੀ ਪ੍ਰਤੱਖ ਰੂਪ ਦੇ ਵਿੱਚ ਦ੍ਰਿਸ਼ਮਾਨ ਹੁੰਦੀ ਹੈ।

ਸਾਉਣ ਮਹੀਨੇ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਗੀਤਾਂ ਟੱਪਿਆਂ ਬੋਲੀਆਂ ਵਿੱਚ ਤੀਆਂ ਦਾ ਜ਼ਿਕਰ ਆਉਂਦਾ ਏ। ਇਹ ਤਿੱਥ ਤਿਉਹਾਰ ਵੀ ਇਸੇ ਮਹੀਨੇ ਮਨਾਇਆ ਜਾਂਦਾ ਏ। ਚੰਨ ਵਰੇ ਦਾ ਇਹ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਉਣ ਮਹੀਨੇ ਦੀ ਪੁੰਨਿਆ ਤੱਕ 13 ਦਿਨ ਚੱਲਦਾ ਏ। ਇਸ ਤਿਉਹਾਰ ਦਾ ਬਹੁਤਾ ਸੰਬੰਧ ਧੀਆਂ ਭੈਣਾਂ ਨਾਲ ਹੀ ਹੁੰਦਾ ਏ। ਧੀਆਂ ਜੰਮੀਆਂ, ਧੀਆਂ ਆਰੰਭੀਆਂ, ਇਹ ਅਖਾਣ ਵੀ ਇਸੇ ਗੱਲ ਦਾ ਸਬੂਤ ਦਿੰਦਾ ਏ। ਪਰ ਮਰਦਾਂ 'ਚ, ਵਿਸ਼ੇਸ਼ ਕਰਕੇ ਗੱਭਰੂਆਂ 'ਚ ਸਾਉਣ ਮਹੀਨੇ ਵਿੱਚ ਘੋਲ, ਕਬੱਡੀਆਂ ਦੇ ਪਿੜ ਅਤੇ ਅਖਾੜੇ ਵੱਜਦੇ ਨੇ, ਛਿੰਝਾਂ ਪੈਂਦੀਆਂ ਨੇ, ਪਹਿਲਵਾਨ ਜਿੱਤਦੇ ਨੇ, ਹਾਰਦੇ ਨੇ, ਗੱਭਰੂ ਮੁੰਡੇ ਨੱਚਦੇ ਟੱਪਦੇ ਨੇ, ਪਰ ਜੋ ਰੰਗ ਕੁੜੀਆਂ ਚਿੜੀਆਂ ਗਿੱਧੇ 'ਚ ਬੰਨਦੀਆਂ ਨੇ, ਉਸ ਦੀ ਮਿਸਾਲ ਕਿਧਰੇ ਨਹੀਂ।

ਸੌਣ ਮਹੀਨੇ 'ਚ ਇਹ ਤੀਆਂ ਦਾ ਤਿਉਹਾਰ ਸੱਜ ਵਿਆਹੀਆਂ ਮੁਟਿਆਰਾਂ ਅਤੇ ਖਾਸ ਕਰਕੇ ਅਣਮੁਕਲਾਈਆਂ ਮੁਟਿਆਰਾਂ ਦਾ ਸ਼ਗਨਾਂ ਭਰਪੂਰ ਤਿਉਹਾਰ ਹੁੰਦਾ ਏ। ਸਮੁੱਚਾ ਖਿੜਿਆ ਖਿੜਿਆ ਵਾਤਾਵਰਨ, ਪਹਿਲਾਂ ਪਾਉਂਦੇ ਮੋਰ, ਬੋਲਦੇ ਪਪੀਹੇ, ਕੂਕਦੀਆਂ ਕੋਇਲਾਂ, ਅਜਿਹੀਆਂ ਮੁਟਿਆਰਾਂ ਨੂੰ ਦੂਰ ਗਏ ਮਾਈਏ ਦੀ ਯਾਦ ਕਰਵਾ ਕੇ ਸੋਚਾਂ ਵਿੱਚ ਵੀ ਪਾ ਦਿੰਦੇ ਨੇ।

ਜਿੱਥੇ ਸੌਣ ਮਹੀਨੇ ਦੇ ਲੋਕ ਗੀਤਾਂ 'ਚ ਰੁੱਖਾਂ, ਬੂਟਿਆਂ, ਪਸ਼ੂਆਂ, ਪੰਛੀਆਂ, ਸਾਧਾਂ ਸੰਤਾਂ, ਪੀਰਾਂ ਫਕੀਰਾਂ ਦਾ ਜ਼ਿਕਰ ਏ, ਉੱਥੇ ਮਨੁੱਖੀ ਸੁਭਾਅ, ਮਖੌਲ ਠੱਠਾ, ਜਾਤੀ ਗੁਣ ਦੋਸ਼, ਕਈ ਤਰ੍ਹਾਂ ਦੇ ਵਿਅੰਗ ਚੋਭਾਂ ਸੰਬੰਧੀ ਵੇਰਵੇ ਵੀ ਮਿਲਦੇ ਨੇ।

ਪੰਜਾਬੀ ਲੋਕ ਖਾਣ ਪੀਣ ਦੇ ਖਾਸਾ ਹੀ ਸ਼ੌਕੀਨ ਨੇ। ਸਾਉਣ ਮਹੀਨੇ 'ਚ ਖੀਰਾਂ ਪੂੜੇ ਇਹਨਾਂ ਦੇ ਮਨ ਪਾਉਂਦੇ ਪਕਵਾਨ ਨੇ। ਇਹਨਾਂ ਦਾ ਲੋਕ ਵਿਸ਼ਵਾਸ ਹੈ ਕਿ ਸਾਉਣ ਖੀਰ ਨਾ ਖਾਧੀਆਂ ਕਿਉਂ ਜੰਮਿਓ ਅਪਰਾਧੀਆਂ। ਇਹਨੇ ਦਿਨੀ ਜੇ ਹੱਟੀਆਂ ਵਾਲੇ ਗੁੜ ਸ਼ੱਕਰ ਦਾ ਭਾਅ ਵਧਾ ਚੜਾ ਕੇ ਵੇਚਣ ਤਾਂ ਲੋਕ ਬੋਲਾਂ ਰਾਹੀਂ ਉਹਨਾਂ ਨੂੰ ਵੀ ਝੰਜੋੜਿਆ ਜਾਂਦਾ ਏ ਅਤੇ ਆਪਣੀ ਖਾਣ ਪੀਣ ਦੀ ਰਵਾਇਤ ਨੂੰ ਬਰਕਰਾਰ ਰੱਖਿਆ ਜਾਂਦਾ ਏ।

ਇਸ ਤੋਂ ਇਲਾਵਾ ਹੋਰ ਅਨੇਕਾਂ ਕਾਰ ਵਿਹਾਰਾਂ ਵਰਤਾਰਿਆਂ ਤੇ ਭਾਵਾਂ ਨਾਲ ਸੰਬੰਧਿਤ ਸੌਣ ਮਹੀਨੇ ਦੇ ਨਾਮ ਲੋਕ ਤੁਕਾਂ ਲੋਕ ਬੋਲੀਆਂ ਲੋਕ ਸਿਆਣਪਾਂ ਦੇ ਟੋਟਕੇ ਲੋਕ ਮਾਨਸਿਕਤਾ ਨੇ ਜੋੜੇ ਘੜੇ ਤਰਾਸ਼ੇ ਤੇ ਪਰਵਾਹਮਾਨ ਕੀਤੇ ਹੋਏ ਨੇ।

ਨਵੇਂ ਦਿਨ, ਨਵੇਂ ਸਾਲ ਦੇ ਨਵੇਂ ਮਹੀਨੇ ਨਵੇਂ ਨਵੇਂ ਹੀ ਪ੍ਰਤੀਤ ਹੁੰਦੇ ਰਹਿੰਦੇ ਨੇ, ਕਿਉਂ ਜੋ ਸਾਉਣ ਮਹੀਨਾ ਪੰਜਾਬੀਆਂ ਦੇ ਹੀ ਨਹੀਂ ਸਮੁੱਚੀ ਮਨੁੱਖਤਾ ਦੇ ਭਾਗਾਂ ਵਿੱਚ ਰੰਗ ਭਰਦਾ ਏ। ਧਰਤੀ ਮੌਲਦੀ ਏ, ਜਵਾਨੀ ਹੁਲਾਰਾ ਖਾਂਦੀ ਏ, ਟਹਿਕਦੀ ਏ, ਮਹਿਕਦੀ ਏ ਤੇ ਖਿੜਦੀ ਏ।

ਡੀਟੀਐਚ ਦੀ ਏਆਈਆਰ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ ਦਿਨ ਵੱਜ ਰਹੇ ਨੇ ਲੋ ਸੁਣਦੇ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਦਾ ਦੌਰਾ ਕਰਨਗੇ। ਉਹ ਜਲੰਧਰ ਸ਼੍ਰੋਮਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਉਸਾਰੇ ਗਏ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਲਈ ਸੁਰੱਖਿਆ ਦੇ ਮੱਦੇਨਜ਼ਰ ਭਲਕੇ ਜ਼ਿਲ੍ਹਾ ਜਲੰਧਰ ਵਿਖੇ ਨੋ ਫਾਇਲਿੰਗ ਜ਼ੋਨ ਐਲਾਨਿਆ ਗਿਆ ਹੈ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਣ SIR ਦੀ ਸਮਾਂ ਸੀਮਾ 11 ਦਿਨ ਵਧਾ ਦਿੱਤੀ ਹੈ। ਹੁਣ ਅੰਤਿਮ ਵੋਟਰ ਸੂਚੀ 1 ਅਕਤੂਬਰ ਦੀ ਬਜਾਏ 12 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੀਤੇ ਕੱਲ੍ਹ ਕੋਟਕਪੁਰਾ ਵਿਖੇ BSF ਦੇ ਸ਼ਹੀਦ ਸਬ ਇੰਸਪੈਕਟਰ ਬਲਵੀਰ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਹੇਠ ਜੇਲ੍ਹ 'ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਡ ਗ੍ਰੈਂਡ ਗਲਾਕ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਵੱਲੋਂ ਸਾਬਕਾ SP ਸਰਦਾਰ ਤਰਲੋਚਨ ਸਿੰਘ ਨੂੰ ਪਹਿਲੇ ਯਾਦਗਾਰੀ ਗੁਰਮਿਤ ਰਤਨ ਅਵਾਰਡ ਨਾਲ ਨਿਵਾਜਿਆ ਗਿਆ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਸਿਆਸੀ ਟਕਰਾਵਾਂ ਦਰਮਿਆਨ ਨਜ਼ਦੀਕੀ ਖੇਤਰੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ

ਹੈ ਕਿ ਸਰਕਾਰ ਸੁਰੱਖਿਅਤ ਦੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਹੈ। ਸੁਪਰੀਮ ਕੋਰਟ ਵੱਲੋਂ ਸਾਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਦੇ ਜਾਂ ਗੰਭੀਰ ਰੂਪ ਵਿੱਚ ਬਿਮਾਰ ਕੈਦੀਆਂ ਦੀ ਰਿਹਾਈ ਲਈ ਇੱਕ ਵਿਆਪਕ ਨੀਤੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੋ ਵਾਰ ਦੀ ਓਲੰਪਿਕ ਤਗਮਾ ਜੇਤੂ PV ਸਿੱਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਲਾ ਕਰਦਿਆਂ ਜਪਾਨ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਮਰਦਾਂ ਦੀ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 5:30 ਵਜੇ ਕਾਰਡਿਫ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਹੁਣ ਸਮਾਂ ਹੋ ਰਿਹਾ ਤੁਹਾਡਾ ਮਨਪਸੰਦ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ। ਤੁਹਾਡਾ ਦਿਲੋਂ ਸਵਾਗਤ ਹੈ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਵਿੱਚ। ਇਹ ਉਹ ਮੰਚ ਹੈ ਜਿੱਥੇ ਕਾਗਜ਼ ਦੇ ਪੱਤਰ ਸਿਰਫ ਕਾਗਜ਼ ਸ਼ਬਦ ਨਹੀਂ ਰਹਿੰਦੇ, ਸਗੋਂ ਦਿਲ ਦੀਆਂ ਧੜਕਣਾਂ ਬਣ ਜਾਂਦੇ ਹਨ। ਹਰ ਚਿੱਠੀ ਵਿੱਚ ਲੁਕੀਆਂ ਹੁੰਦੀਆਂ ਨੇ ਕਿਸੇ ਦੀ ਉਡੀਕ, ਕਿਸੇ ਦੀ ਜਾਤ ਅਤੇ ਕਿਸੇ ਦਾ ਆਪਣਾਪਣ। ਆਓ ਇਸ ਸੁਹਾਣੇ ਸਫ਼ਰ ਦੀ ਸ਼ੁਰੂਆਤ ਕਰੀਏ ਅਤੇ ਮੈਂ ਤੁਹਾਡੀ ਆਪਣੀ ਦੋਸਤ ਰਿਤੂ ਤੁਹਾਡਾ ਦਿਲੋਂ ਸਵਾਗਤ ਕਰਦੀ ਹਾਂ। ਸੁਣ ਰਹੇ ਹਾਂ ਅਸੀਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਇਸ ਮਿੱਠੇ ਜਿਹੇ ਗੀਤ ਨਾਲ, ਜੋ ਕਿ ਅਨਮੋਲ ਕਰਮਜੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕੁੜਿਆਲਾ ਤੋਂ। ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰੂ ਸਿਮਰਨ ਕੌਰ, ਰਹਿਮਤ ਕੌਰ, ਬਲਤੇਜ ਸਿੰਘ, ਨਵੀ ਸਿੰਘ। ਮੋਡੋਟੋਨ ਕਰਨ ਨਾਲ ਤੋਂ ਭੇਜੀ ਹੈ ਸੁਧੀਰ, ਸੰਦੀਪ, ਸੁਨੀਤਾ, ਰਿਆਨ, ਜਗਮੋਹਨ, ਜਸ਼ਪ੍ਰੀਤ, ਇਸ਼ਪ੍ਰੀਤ, ਸੋਨੀਆ। ਅਬੋਹਰ ਤੋਂ ਭੇਜੀ ਸਾਨੂੰ ਚਿੱਠੀ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ ਅਤੇ ਗਿਆਨ ਨੇ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਕੰਠ ਕਲੇਰ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ।

ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਹੁਣ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਪੱਪੀ ਭਾਟੀਆ, ਨਵਨੀਤੀ ਭਾਟੀਆ। ਕਸ਼ਮੀਰ ਪਿੰਡ ਨੂੰ ਕਿਹੜਿਆਂ ਤੋਂ ਭੇਜੀ ਹੈ ਸਾਨੂੰ ਚਿੱਠੀ? ਕਸ਼ਮੀਰ ਸਿੰਘ ਕਨਵਾਲ, ਸੁਖਜੀਤ ਸਿੰਘ, ਸੁੱਖਾ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ, ਸੁੱਚਾ ਸਿੰਘ। ਮੰਡੀ ਰਾਜਸਥਾਨ ਤੋਂ ਭੇਜੀ ਹੈ ਸਾਨੂੰ ਚਿੱਠੀ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ, ਦਿਲਪ੍ਰੀਤ, ਸੋਨੂੰ। ਅਗਲਾ ਗਾਣਾ ਅਸੀਂ ਲਗਾਉਣ ਲੱਗੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ, ਆਓ ਸੁਣਦੇ ਹਾਂ ਗੀਤ।

ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਰੋਪੜ ਤੋਂ ਹਰਦੇਵ ਮਿੱਕਾ ਬਲਵਿੰਦਰ ਜੈਤਿਕ ਮਿੱਕਾ ਵਿਰਕ। ਸ਼੍ਰੀ ਗੰਗਾਨਗਰ ਤੋਂ ਭੇਜੀ ਹੈ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ। ਨਾਭੇ ਤੋਂ ਭੇਜੀ ਹੈ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਮਹਿਰਾਮਪੁਰ ਤੋਂ ਭੇਜੀ ਹੈ ਫੌਜੀ ਮੱਖਣ ਸਿੰਘ, ਬੂਟਾ, ਮਨੀ, ਕੁਲਵਿੰਦਰ, ਨੀਲਮ, ਜੋਤੀ, ਸਰਪ੍ਰੀਤ, ਨੰਨੂ, ਡੱਬੂ, ਨਵਰਾਜ।

ਅਤੇ ਦਮਨਪ੍ਰੀਤ ਸਿੰਘ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਗੈਰੀ ਸੰਧੂ ਦੀ ਆਵਾਜ਼ ਵਿੱਚ। ਬੰਦਾ ਬਣ ਜਾ ਸੋਹਣਿਆ, ਐਵੇਂ ਨਾ ਤੜਪਾਇਆ ਕਰ, ਦਿਲੋਂ ਪਿਆਰ ਕਰਦਾ ਏ ਕਦੇ ਤਾਂ ਜਿਤਾਇਆ ਕਰ, ਹਰ ਵੇਲੇ ਰੁਸਣਾ ਅਤੇ ਚੁੱਪ ਰਹਿਣਾ ਠੀਕ ਨਹੀਂ, ਕਦੀ ਮੇਰੀ ਮੁਸਕਾਨ ਦੀ ਵਜ੍ਹਾ ਵੀ ਬਣ ਜਾਇਆ ਕਰ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ ਅਤੇ ਆਪਣਾ ਮਨਪਸੰਦਾ ਗਾਣਾ ਸੁਣ ਸਕਦੇ ਹੋ। ਤੁਸੀਂ ਵੀ ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹੁਣ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ SBS ਨਗਰ ਤੋਂ ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ। ਸੰਗਰੂਰ ਤੋਂ ਭੇਜੀ ਹੈ ਸਾਨੂੰ ਚਿੱਠੀ ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਤੁਸ਼ਾਰ, ਜਸ਼ਨ, ਵਿਨੋਦ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਫਜ਼ਿਲਕਾ ਤੋਂ ਅਮਨ ਵਰਮਾ, ਸਿੱਧਕ ਵਰਮਾ, ਕੀਰਤੀ ਵਰਮਾ, ਕ੍ਰਿਸ਼ਨਾ ਰਾਣੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਯਮੁਨਾਨਗਰ ਤੋਂ ਭੇਜੀ ਹੈ ਸਾਨੂੰ ਚਿੱਠੀ ਰਣਧੀਰ, ਗੌਰਵ, ਪਰਵੀਨ, ਜੁਗਮ, ਵੀਰੇਨ, ਮਨਰਾਜ। ਬਾਘਾ ਪੁਰਾਣਾ ਤੋਂ ਹੈ ਜੀ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ ਅਤੇ ਪਰਮਜੀਤ ਸਿੰਘ।

ਮਲੋਟ ਤੋਂ ਭੇਜੀ ਹੈ ਸਾਨੂੰ ਚਿੱਠੀ ਸ਼ਿੰਦਰ ਸਿੰਘ ਸ਼ਿੰਦਾ, ਸਤਨਾਮ ਕੌਰ, ਦਿਲਪ੍ਰੀਤ ਕੌਰ, ਗਗਨਦੀਪ ਕੌਰ ਅਤੇ ਰੌਣਕਦੀਪ ਕੌਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਪ੍ਰਭ ਗਿੱਲ ਦੀ ਆਵਾਜ਼ ਵਿੱਚ। ਪਿਆਰ ਤੇਰੇ ਦਾ ਅਸਰ ਏ ਸੱਜਣਾ, ਹਰ ਧੜਕਣ 'ਚ ਤੇਰਾ ਹੀ ਜਿਗਰ ਹੈ ਸੱਜਣਾ। ਪਹਿਲਾਂ ਤਾਂ ਮੈਂ ਆਪਣੇ ਆਪ ਵਿੱਚ ਰਹਿੰਦਾ ਸੀ, ਹੁਣ ਹਰ ਖਿਆਲ ਵਿੱਚ ਬਸ ਤੇਰਾ ਹੈ ਫਿਕਰ ਸੱਜਣਾ। ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਹੁਣ ਅਸੀਂ ਅਗਲੀ ਚਿੱਠੀ, ਜੋ ਕਿ ਸਾਨੂੰ ਭੇਜੀ ਹੈ ਮੋਗੇ ਤੋਂ ਲਕਸ਼ਮਣ ਸਿੰਘ, ਰਹਿਮਤ, ਹਰਪ੍ਰੀਤ, ਵੀਰੂ, ਲਵਪ੍ਰੀਤ, ਲਕਸ਼ਮਣ, ਵੀਰਪਾਲ। ਆਜ਼ਮਵਾਲਾ ਤੋਂ ਭੇਜੀ ਹੈ ਸਾਨੂੰ ਚਿੱਠੀ ਸੋਹਨ ਸਿੰਘ, ਨਿਸ਼ਾਨ ਸਿੰਘ, ਸੀਰਤ, ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ। ਪਿੰਡ ਨਵਾਣਾ, ਜ਼ਿਲ੍ਹਾ ਬਠਿੰਡਾ ਤੋਂ ਭੇਜੀ ਹੈ ਹਰਜਿੰਦਰ ਸ਼ਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਮਨਗੜ੍ਹ ਤੋਂ ਭੇਜੀ ਹੈ ਸਾਨੂੰ ਚਿੱਠੀ ਕੁਲਵੰਤ ਕੌਰ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐੱਸ ਮਾਨ। ਇਹਨਾਂ ਸਾਰੇ ਪ੍ਰਸੰਨ 'ਚ ਅਸੀਂ ਅਗਲਾ ਗੀਤ ਲਗਾ ਲੱਗੇ ਹਾਂ ਮਨਕਿਰਤ ਔਲਖ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਨਵੇਂਸ਼ਹਿਰ ਤੋਂ ਅਮਰਜੀਤ ਪਰਮਿੰਦਰ ਰਾਜਾ ਕੁਲਵਿੰਦਰ ਕੌਰ। ਮੁਕੰਦਪੁਰ ਤੋਂ ਭੇਜੀ ਹੈ ਜਗਜੀਤ ਸਿੰਘ ਰਾਜਵਿੰਦਰ ਕੌਰ। ਅਮਨਗੜ੍ਹ ਤੋਂ ਭੇਜੀ ਹੈ ਜੀ ਕੁਲਵੰਤ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ। ਅੰਬਾਲੇ ਤੋਂ ਭੇਜੀ ਹੈ ਜੀ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈ ਪ੍ਰਕਾਸ਼, ਨੂਰ, ਨਮਨ, ਸਿਮਰਤ, ਗੁਰਕੀਰਤ, ਗੁਰਸ਼ਬਦ ਅਤੇ ਰਾਹੁਲ। ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਚ ਸਿਗਲਾ ਗੀਤ ਲਗਾਉਣ ਲੱਗੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਪੰਛੀ ਇਹੋ ਕਰਮ ਕਮਾਉਣ ਦਾ ਵੇਲਾ ਜਿਉਂਦੇ ਜਿਉਂਦੇ ਈਦ ਕਰਾ ਜਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ

ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੌੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗਿਆਨੀ ਗਿੱਲ, ਅਮਨ, ਕੁਲਵੰਤ, ਜਸਵੰਤ, ਰਮਨਦੀਪ, ਬਲਜੀਤ। ਮਲੌੜ ਤੋਂ ਭੇਜੀ ਹੈ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ, ਗੁਰੂਚਰਨ, ਰਮੇਸ਼ ਮਿਗਲਾਨੀ। ਫਿਰੋਜ਼ਪੁਰ ਤੋਂ ਭੇਜੀ ਹੈ ਬਿੱਲਾ ਬਜਾਜ, ਹੈਪੀ ਕਪੂਰ, ਮਨੀਸ਼ ਬਜਾਜ। ਮੁੱਲਾਪੁਰ ਮੰਡੀ ਤੋਂ ਭੇਜੀ ਹੈ ਸਾਨੂੰ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਟੀਟੂ ਜੈਨ, ਰਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਸਰਬਜੀਤ ਚਿੰਬਾ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਅਗਲੀ ਚਿੱਠੀ ਸਾਨੂੰ ਭੇਜੀ ਹੈ ਰੋਪੜ ਤੋਂ ਹਰਦੀਪ ਸਿੰਘ, ਜਗਬੀਰ, ਜਵਾਲਾ, ਧਰਮਵੀਰ, ਸੁਨੀਤਾ, ਰਿਆਨ, ਜਗਮੋਹਨ, ਇਸ਼ਪ੍ਰੀਤ, ਵਿਪਾਸ਼ਾ, ਸੋਨੀਆ। ਮੁਕਤਸਰ ਤੋਂ ਭੇਜੀ ਹੈ ਪਾਲ, ਗੁਰਦਿਆਲ, ਦਿਸ਼ਾ, ਦਰਸ਼ਨ, ਮਲਕੀਤ। ਗੁਰੂ ਗੋਬਿੰਦ ਸਿੰਘ ਤੋਂ ਭੇਜੀ ਹੈ ਸਾਨੂੰ ਚਿੱਠੀ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਧਮਨ, ਅਭਿਜੋਤ। ਪਟਿਆਲਾ ਤੋਂ ਭੇਜੀ ਹੈ ਸਾਨੂੰ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੈਸਮੀਨ ਦੀ ਆਵਾਜ਼ ਵਿੱਚ।

ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਧਮਨ, ਅਭਿਜੋਤ। ਪਟਿਆਲਾ ਤੋਂ ਭੇਜੀ ਸਾਨੂੰ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੈਸਮੀਨ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਵਿਹਲਾ ਹੋ ਗਿਆ ਅੱਜ ਦਾ ਸਫ਼ਰ ਇੱਥੇ ਹੀ ਮੁਕਾਮ ਦਾ। ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਚਿੱਠੀ ਹੈ ਜੇ ਜੋ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਆਪਣੀ ਚਿੱਠੀ ਜ਼ਰੂਰ ਭੇਜੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰੇਟ, ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦੀਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਨਮਸਕਾਰ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਦਾ ਦੌਰਾ ਕਰਨਗੇ। ਉਹ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਉਸਾਰੇ ਗਏ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਲਈ ਸੁਰੱਖਿਆ ਦੇ ਮੱਦੇਨਜ਼ਰ ਭਲਕੇ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਏ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੀ ਸਮਾਂ ਸੀਮਾ 11 ਦਿਨ ਵਧਾ ਦਿੱਤੀ ਹੈ। ਹੁਣ ਅੰਤਿਮ ਵੋਟਰ ਸੂਚੀ 1 ਅਕਤੂਬਰ ਦੀ ਬਜਾਏ 12 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੀਤੇ ਕੱਲ੍ਹ ਕੋਟਕਪੂਰਾ ਵਿਖੇ BSF ਦੇ ਸ਼ਹੀਦ ਸਬ ਇੰਸਪੈਕਟਰ ਬਲਬੀਰ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਹੇਠ ਜੇਲ੍ਹ 'ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਂਡ ਗ੍ਰੇਨੇਡ, ਹਲਾਕ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਵੱਲੋਂ ਸਾਬਕਾ MP ਸਰਦਾਰ ਡਰਲੋਚਨ ਸਿੰਘ ਨੂੰ ਪਹਿਲੇ ਯਾਦਗਾਰੀ ਗੁਰਮਤ ਰਤਨ ਐਵਾਰਡ ਨਾਲ ਨਿਵਾਜ਼ਿਆ ਗਿਆ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਨਜ਼ਦੀਕੀ ਖੇਤਰੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਅਤ ਅਤੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਹੈ। ਸੁਪਰੀਮ ਕੋਰਟ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਦੇ ਜਾਂ ਗਰੀਬ ਰੂਪ ਵਿੱਚ ਬਿਮਾਰ ਕੈਦੀਆਂ ਦੀ ਰਿਹਾਈ ਲਈ ਇੱਕ ਵਿਆਪਕ ਨੀਤੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਏ। ਦੋ ਵਾਰ ਦੇ ਓਲੰਪਿਕ ਤਗਮਾ ਜੇਤੂ PV ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ

ਦਾ ਦੂਜਾ ਮੈਚ ਅੱਜ ਸ਼ਾਮੀ 5:30 ਵਜੇ ਕਾਰਫਿਡ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ FM 103.6 MHz ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਚੁੱਕੇ ਨੇ। ਆਓ ਸੁਣਦੇ ਹਾਂ ਹੁਣ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਇਸ ਗੀਤ ਦੇ ਨਾਲ ਜੋ ਕਿ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਹੈ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਹੈਪੀ ਰਾਏ ਕੋਟੀ ਦੀ ਆਵਾਜ਼ ਵਿੱਚ।

ਆਓ ਹੁਣ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਖਲੋਵਣਾ। ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਸ਼ਹੀਦ ਦੇ ਅਰਥ ਹਨ ਸ਼ਹਾਦਤ ਦੇਣ ਵਾਲਾ, ਗਵਾਹ ਜਾਂ ਸਾਖੀ ਭਰਨ ਵਾਲਾ, ਅਜਿਹਾ ਕੰਮ ਕਰਨ ਵਾਲਾ ਜਿਸ ਦੀ ਕਿ ਲੋਕ ਸਾਖੀ ਦੇਣ। ਤੀਜਾ ਅਰਥ ਉਹਨਾਂ ਨੇ ਸ਼ਹੀਦ ਦਾ ਇਹ ਕੀਤਾ ਹੈ ਕਿ ਧਰਮ ਯੁੱਧ ਵਿੱਚ ਜਿਸਨੇ ਜੀਵਨ ਅਰਪਿਆ ਹੈ, ਆਪਣੇ ਸਰੀਰ ਦਾ ਠੀਕਰਾ ਇਸ ਦੁਨੀਆ ਵਿੱਚ ਧਰਮ ਅਰਥ ਭੰਨ ਕੇ ਰੱਬ ਦੀ ਦਰਗਾਹ ਵਿੱਚ ਜਾ ਕੇ ਗਵਾਹੀ ਦੇਣਾ ਸ਼ਹਾਦਤ ਹੈ। ਸਿੱਖਾਂ ਨੇ ਹਮੇਸ਼ਾ ਹੀ ਗਰੀਬ ਗੁਰਬੇ ਅਤੇ ਲੋੜਵੰਦ ਦੀ ਡਟ ਕੇ ਮਦਦ ਕੀਤੀ ਹੈ ਅਤੇ ਦੂਜਿਆਂ ਦੀ ਖੁਸ਼ਹਾਲੀ ਲਈ ਆਪਣੀਆਂ ਜਾਨਾਂ ਤੱਕ ਦਿੱਤੀਆਂ ਹਨ। ਸਿੱਖ ਧਰਮ ਵਿੱਚ ਸ਼ਹੀਦ ਦਾ ਦਰਜਾ ਅਤ ਉੱਚਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹਨ। ਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ, ਪਰ ਮੁਗਲੀਆ ਸਲਤਨਤ ਗੁਰੂ ਜੀ ਦੇ ਵੱਧਦੇ ਹੋਏ ਸਿੱਖ ਪੰਥ ਨੂੰ ਵੇਖ ਕੇ ਵੈਰ ਰੱਖਦੀ ਸੀ। ਆਪ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ 'ਤੇ ਬਿਠਾ ਕੇ ਅਤੇ ਸਿਰ 'ਤੇ ਗਰਮ ਰੇਤ ਪਾ ਕੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਹਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਨੌਵੇਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ, ਗੁਰੂ ਗੋਬਿੰਦ ਸਿੰਘ ਜੀ, ਅਤੇ ਉਹਨਾਂ ਤੋਂ ਬਾਅਦ ਤਾਂ ਸ਼ਹੀਦੀਆਂ ਦਾ ਹੜ੍ਹ ਆ ਗਿਆ। ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ, ਤਿੰਨ ਪਿਆਰੇ, 40 ਮੁਕਤੇ ਅਤੇ ਹੋਰ ਅਨੇਕਾਂ ਹੀ ਸ਼ਹੀਦ ਹੋਏ ਹਨ। ਅਰਦਾਸ ਦਾ ਤੀਸਰਾ ਪਹਿਰਾ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਹੀ ਜ਼ਿਕਰ ਕਰਦਾ ਹੈ। ਗੁਰੂ ਸਾਹਿਬਾਨ ਵੱਲੋਂ ਪਾਏ ਪੂਰਨਿਆਂ 'ਤੇ ਚੱਲਦਿਆਂ ਅਨੇਕਾਂ ਹੀ ਸਿੰਘ ਸੂਰਮਿਆਂ ਨੇ ਦੇਸ਼ ਅਤੇ ਕੌਮ ਲਈ ਸ਼ਹੀਦੀਆਂ ਦਿੱਤੀਆਂ ਹਨ। ਅਸੀਂ ਇੱਕ 25 ਕੁ ਸਾਲ ਦੀ ਉਮਰ ਵਿੱਚ ਸ਼ਹੀਦੀ ਜਾਮ ਪੀਣ ਵਾਲੇ ਮਹਾਨ ਗੁਰਸਿੱਖ ਬਾਰੇ ਜ਼ਿਕਰ ਕਰਾਂਗੇ। ਭਾਈ ਤਾਰੂ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਪਿੰਡ ਪੂਲਾ ਵਿਖੇ ਸੰਧੂ ਖਾਨਦਾਨ ਵਿੱਚ ਭਾਈ ਜੋਧ ਸਿੰਘ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦੀ ਇੱਕ ਭੈਣ ਤਾਰ ਕੌਰ ਵੀ ਸੀ। ਭਾਈ ਤਾਰੂ ਸਿੰਘ ਜੀ ਗੁਰਬਾਣੀ ਦੇ ਰਸੀਏ, ਨਿਤਨੇਮੀ ਅਤੇ ਭਜਨੀਕ ਹੋਣ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਨੂੰ ਵੀ ਜ਼ਿੰਦਗੀ ਵਿੱਚ ਅਪਣਾਏ ਹੋਏ ਸਨ। ਲੋੜਵੰਦ ਦੀ ਸੇਵਾ ਕਰਨਾ ਅਤੇ ਆਏ ਗਏ ਨੂੰ ਭੋਜਨ ਛਕਾਉਣਾ ਆਪ ਜੀ ਦੀ ਆਦਤ ਸੀ। ਆਪ ਭਾਵੇਂ ਇੰਨੇ ਜ਼ਿਆਦਾ ਅਮੀਰ ਨਹੀਂ ਸਨ, ਪਰ ਸੱਚੀ ਸੁੱਚੀ ਕਿਰਤ ਕਰਦੇ ਹੋਏ ਲੋਕਾਈ ਦੀ ਸੇਵਾ ਕਰਕੇ ਖੁਸ਼ ਸਨ। ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਭਾਈ ਤਾਰੂ ਸਿੰਘ ਜੀ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖਦਿਆਂ ਜੰਡਿਆਲਾ ਨਿਵਾਸੀ ਅਕਿਲ ਦਾਸ, ਜਿਸਨੂੰ ਕਿ ਹਰ ਭਗਤ ਨਿਰੰਜਨੀਆਂ ਮਹੰਤ ਵੀ ਕਿਹਾ ਜਾਂਦਾ ਸੀ, ਨੂੰ ਬਹੁਤ ਹੀ ਤਕਲੀਫ ਵਿੱਚ ਸੀ। ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਬੀਬੀ ਤਾਰ ਕੌਰ ਸਿੰਘਾਂ ਨੂੰ ਜੰਗਲ ਵਿੱਚ ਜਾ ਕੇ ਭੋਜਨ ਖੁਆਇਆ ਕਰਦੇ ਸਨ। ਨਿਰੰਜਣੀਏ ਮਹੰਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਅਤੇ ਉਸਨੇ ਭਾਈ ਸਾਹਿਬ ਜੀ ਦੀ ਝੂਠੀ ਸ਼ਿਕਾਇਤ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਕਰ ਦਿੱਤੀ। ਜ਼ਕਰੀਆ ਖਾਨ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਂਦਾ ਗਿਆ। ਭਾਈ ਸਾਹਿਬ 'ਤੇ ਇਸਲਾਮ ਧਰਮ ਕਬੂਲ ਕਰਨ ਲਈ ਜ਼ੋਰ ਪਾਇਆ ਗਿਆ, ਪਰ ਭਾਈ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਕਈ ਤਰ੍ਹਾਂ ਆਪ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਆਪ ਜੀ ਨੇ ਆਪਣਾ ਧਰਮ ਕਿਸੇ ਵੀ ਤਰ੍ਹਾਂ ਤਿਆਗਣਾ ਸਵੀਕਾਰ ਨਾ ਕੀਤਾ, ਸਗੋਂ ਇਹ ਪੁੱਛਿਆ ਕਿ ਜੇ ਮੈਂ ਮੁਸਲਿਮ ਧਰਮ ਵਿੱਚ ਆ ਜਾਵਾਂਗਾ ਤਾਂ ਕੀ ਮੈਂ ਕਦੇ ਮਰਾਂਗਾ ਨਹੀਂ। ਅਖੀਰ ਗੁੱਸੇ ਵਿੱਚ ਆ ਕੇ ਨਵਾਬ ਨੇ ਭਾਈ ਸਾਹਿਬ ਜੀ ਦੇ ਸਿਰ ਦੇ ਕੇਸ ਕਤਲ ਕਰਾਉਣ ਦਾ ਹੁਕਮ ਜਾਰੀ ਕਰ ਦਿੱਤਾ। ਭਾਈ ਸਾਹਿਬ ਜੀ ਨੇ ਕਿਹਾ ਕਿ ਤੂੰ ਸਣੇ ਕੇਸਾਂ ਦੇ ਖੋਪਰੀ ਲਾਹ ਕੇ ਆਪਣਾ ਚਾਹ ਉਤਾਰ ਲੈ। ਨਵਾਬ ਨੇ ਜਲਾਦ ਨੂੰ ਹੁਕਮ ਕੀਤਾ ਕਿ ਇਸ ਸਿੱਖ ਦੀ ਖੋਪਰੀ ਕੇਸਾਂ ਸਮੇਤ ਉਤਾਰ ਕੇ ਮੇਰੇ ਪੈਰਾਂ ਵਿੱਚ ਧਰ ਦੇ, ਮੈਂ ਇਸ ਸਿੱਖ ਨੂੰ ਜੁੱਤੀ ਦੀ ਨੋਕ 'ਤੇ ਪ੍ਰਲੋਕ ਭੇਜਣਾ ਹੈ। ਭਾਈ ਤਾਰੂ ਜੀ ਦੇ ਮੂੰਹੋਂ ਸਹਿਜ ਭਾਵ ਨਾਲ ਇਹ ਸ਼ਬਦ ਨਿਕਲੇ ਕਿ ਜ਼ਕਰੀਆ ਖਾਨ, ਤੂੰ ਕਰਤਾਰ ਦੇ ਰੰਗ ਵੇਖਦਾ ਜਾ। ਉੱਧਰ ਜਲਾਦ ਨੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਦਿੱਤੀ, ਪਰ ਆਪ ਜੀ ਫਿਰ ਵੀ ਜ਼ਿੰਦਾ ਰਹੇ। ਇਤਿਹਾਸ ਦੱਸਦਾ ਹੈ ਕਿ ਭਾਈ ਤਾਰੂ ਸਿੰਘ ਜੀ ਖੋਪਰੀ ਉਤਾਰਨ ਤੋਂ 22 ਦਿਨ ਬਾਅਦ ਤੱਕ ਵੀ ਜ਼ਿੰਦਾ ਰਹੇ। ਖੋਪਰੀ ਉਤਾਰਨ ਤੋਂ 22 ਦਿਨਾਂ ਮਗਰੋਂ 1 ਜੁਲਾਈ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਨੇ ਵੀ ਪ੍ਰਾਣ ਤਿਆਗ ਕੇ ਸ਼ਹੀਦੀ ਪਰੰਪਰਾ ਨੂੰ ਨਵਾਂ ਰੂਪ ਦੇ ਦਿੱਤਾ। ਭਾਈ ਤਾਰੂ ਜੀ ਦਾ ਸ਼ਹੀਦ ਗੰਜ ਲਾਹੌਰ ਵਿਖੇ ਦਿੱਲੀ ਦਰਵਾਜ਼ੇ ਦੇ ਕੋਲ ਸਥਿਤ ਹੈ।
1: ਸਾਬਰ ਸਿਦਕ ਸ਼ਹੀਦ ਪਰਮ ਪਾਉ ਖੋਵਣਾ, ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆ। ਸ਼ਹਾਦਤ ਨੂੰ ਸਿਰ ਮੱਥੇ ਕਬੂਲ ਕਰਨਾ ਇਹ ਸੂਰਬੀਰਾਂ ਦਾ ਕਾਰਜ ਹੈ। ਗੁਰਬਾਣੀ ਵਿੱਚ ਸੂਰਬੀਰ ਜਾਂ ਸੂਰਮਾ

0: ਉਸ ਨੂੰ ਬਿਆਨ ਕੀਤਾ ਗਿਆ ਹੈ ਜਿਸਨੇ ਆਪਣੇ ਅੰਤਰ ਆਤਮਾ ਨੂੰ ਉਸ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਐਸੇ ਪ੍ਰਾਣੀ ਆਪਣੇ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰਕੇ ਆਪਣੇ ਮਨ ਨੂੰ ਜਿੱਤ ਕੇ ਕੁੱਲ ਸ੍ਰਿਸ਼ਟੀ 'ਤੇ ਜਿੱਤ ਹਾਸਲ ਕਰ ਲੈਂਦੇ ਨੇ। ਜਾ ਕਹੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਣੈ।
1: ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: बदलो बदलो, आदत बदलो।
4: मशीन विच कपड़े पाउन तो पहला चेक नहीं कीता सी की?
3: बदलो बदलो, आदत बदलो। हुण नेड़े दे बैंक जाके फाटे पुराने नोट बदलो। जे बैंक मना करे ता RBI दे ओम्बड्समैन नु शिकायत करो। RBI कहंदा है जानकार बनो, सचेत रहो।
5: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
6: ਹੈਲੋ,
7: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
8: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
9: असि आकाशवाणी दे जलंधर केंद्र तो बोल रहे हैं। ਸ਼ਾਮ ਦੇ 6 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ, ਦੁਧਾਰੂ ਪਸ਼ੂਆਂ ਅਤੇ ਪਰਜੀਵੀ 'ਤੇ ਗੱਲਬਾਤ ਕਰਨਗੇ ਡਾਕਟਰ ਪਰਮਜੀਤ ਕੌਰ, ਬਾਗਬਾਨੀ ਰਾਹੀਂ ਖੇਤੀ ਵਿਭਿੰਨਤਾ 'ਤੇ ਗੱਲਬਾਤ ਕਰਨਗੇ ਡਾਕਟਰ TS ਚਾਹਲ, ਇਸ ਤੋਂ ਇਲਾਵਾ ਮੇਰੀ ਖੇਤੀ 'ਤੇ ਗੱਲਬਾਤ ਹੋਏਗੀ ਸੁਖਪਾਲ ਸਿੰਘ ਨਾਲ। ਗਜ਼ਲਾਂ ਦਾ ਪ੍ਰੋਗਰਾਮ ਆਪਸ਼ਾਰ ਸੁਣੋਗੇ 7:50 ਤੇ। ਪ੍ਰੋਗਰਾਮ ਜ਼ਿੰਦਗੀ ਹਸੀਨ ਹੋਏਗਾ ਰਾਤ 8 ਵਜੇ।

ਭਗਵਾਨ ਜਗਨਨਾਥ ਰੱਥ ਯਾਤਰਾ 'ਤੇ ਵਿਸ਼ੇਸ਼ ਕਾਰਜਕ੍ਰਮ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਰਾਤ 8:15 ਤੋਂ ਲੈ ਕੇ 8:30 ਤੱਕ। ਉਸ ਤੋਂ ਬਾਅਦ ਕੁਝ ਭਜਨ ਸੁਣੋਗੇ। ਸੁਰ ਸਾਧਨਾ ਪ੍ਰੋਗਰਾਮ ਸੁਣੋਗੇ ਰਾਤ 10:02 'ਤੇ। ਅੱਜ ਇਸ ਪ੍ਰੋਗਰਾਮ 'ਚ ਸੁਣੋਗੇ ਸਿਤਾਰ ਵਾਦਨ 'ਤੇ ਰਾਗ ਯਮਨ। ਕਲਾਕਾਰ ਹੋਣਗੇ ਸਹਿਜਦੀਪ ਸਿੰਘ। ਤਬਲੇ 'ਤੇ ਸੰਗਤ ਕਰਨਗੇ ਮੋਹਨਦੀਪ ਬਾਵਰਾ। ਸਰਗਮ ਪ੍ਰੋਗਰਾਮ ਹੋਏਗਾ ਰਾਤ 10:30। 6:20 'ਤੇ ਹੋਣਗੀਆਂ ਪ੍ਰਾਦੇਸ਼ਿਕ ਖਬਰਾਂ। 7:30 ਹੋਣਗੀਆਂ ਪੰਜਾਬੀ 'ਚ ਖਬਰਾਂ। ਰਾਤ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ ਅਤੇ ਰਾਤ 9:45 'ਤੇ ਇਨਸਾਈਟ। 10:00 ਹੋਣਗੀਆਂ ਨਿਊਜ਼ ਹੈੱਡਲਾਈਨਸ। ਰਾਤ 11:00 ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ ਅਤੇ ਰਾਤ 11:05 'ਤੇ ਸੁਣੋਗੇ ਅੰਗਰੇਜ਼ੀ 'ਚ ਸਮਾਚਾਰ। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦੇਸ਼ ਗਾਨ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਦੇਸ਼ ਕਾਨ। ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ। ਹੁਣ ਤੁਸੀਂ ਸੁਣ ਰਹੇ ਹੋ ਦੇਸ਼ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਮੀਡੀਅਮ ਵੇਵ 343 ਸ਼ਰਿਆ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100 ਸ਼ਰਿਆ 8 ਮੈਗਾ ਹਰਟਸ, FM 100 ਸ਼ਰਿਆ 9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਤਿੰਨੀ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਕਿਸ਼ੋਰ ਹਾਟਕਰ ਵੱਲੋਂ ਅੱਜ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਮਹਿਲਾਵਾਂ ਨਾਲ ਸਬੰਧਤ ਮਾਮਲਿਆਂ ਬਾਰੇ ਦਿੱਤੇ ਨਿਰਦੇਸ਼। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, ਮੌਨਸੂਨ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ, ਹੜ੍ਹ ਰੋਕਥਾਮ ਦੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਹੋਏ। ਮਹਾਰਾਜਾ ਰਣਜੀਤ ਸਿੰਘ ਪ੍ਰਿਪੇਟਰੀ ਇੰਸਟੀਚਿਊਟ ਮੋਹਾਲੀ ਦੇ 25 ਕੈਡਿਟ ਪਿਛਲੇ 3 ਮਹੀਨਿਆਂ 'ਚ ਰੱਖਿਆ ਸਿਖਲਾਈ ਅਕਾਦਮੀਆਂ 'ਚ ਚੁਣੇ ਗਏ ਅਤੇ ਭਾਰਤ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਦੇ ਸੋਫੀਆ ਗਾਰਡਨਸ ਵਿਖੇ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 17 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ, ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਹਨਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਅਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਲੰਧਰ ਛਾਉਣੀ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਲਈ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਸਟੇਸ਼ਨ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ ਤੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਇਹ ਵਿਰਾਸਤ ਵੀ ਵਿਕਾਸ ਵੀ ਦੀ ਸੋਚ ਨਾਲ ਬਣਾਏ ਗਏ ਹਨ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਵਿਖਾਉਣਗੇ। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨ ਰੇਲ ਗੱਡੀ ਏ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਏ। ਪ੍ਰਧਾਨ ਮੰਤਰੀ ਨੰਗਲ ਡੈਮ, ਤਲਵਾੜਾ, ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਨ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਰਿੰਦਰ ਕੌਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ ਅਤੇ ਪ੍ਰਧਾਨ ਮੰਤਰੀ ਦੇ VVIP ਹੈਲੀਕਾਪਟਰ ਤੋਂ ਇਲਾਵਾ ਕਿਸੇ ਹੋਰ ਹੈਲੀਕਾਪਟਰ ਨੂੰ ਉਡਾਉਣ 'ਤੇ ਪਾਬੰਦੀ ਰਹੇਗੀ। ਇਹ ਹੁਕਮ ਕੱਲ੍ਹ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹਿਣਗੇ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਕਿਸ਼ੋਰ ਹਾਟਕਰ ਆਪਣੇ ਪੰਜਾਬ ਦੌਰੇ ਦੌਰਾਨ ਅੱਜ ਬਠਿੰਡਾ ਪਹੁੰਚੇ। ਉਨ੍ਹਾਂ ਪ੍ਰਸ਼ਾਸਨਿਕ

0: ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਹਿਲਾਵਾਂ ਦੇ ਨਾਲ ਸਬੰਧਤ ਮਾਮਲਿਆਂ ਤੇ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਦੇਸ਼ ਭਰ ਵਿੱਚ ਵੱਖ ਵੱਖ ਸੂਬਿਆਂ 'ਚ ਜਾ ਕੇ ਔਰਤਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਹਰ ਸਾਲ 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਨੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ 'ਚ ਜ਼ਿਆਦਾਤਰ ਸ਼ਿਕਾਇਤਾਂ ਨਸ਼ੇ ਕਾਰਨ ਘਰਾਂ 'ਚ ਪੈ ਰਹੀ ਫੁੱਟ ਦੀਆਂ ਹੁੰਦੀਆਂ ਨੇ। ਇਸ ਤੋਂ ਇਲਾਵਾ ਘਰੇਲੂ ਲੜਾਈ ਅਤੇ ਜਬਰ ਜਨਾਹ ਦੇ ਮਾਮਲੇ ਵੀ ਵੱਡੀ ਗਿਣਤੀ 'ਚ ਆ ਰਹੇ ਨੇ। ਸ਼੍ਰੀਮਤੀ ਹਾਟਕਰ ਨੇ ਦੱਸਿਆ ਕਿ ਅੱਜ ਬਠਿੰਡਾ ਵਿੱਚ 20 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ।
1: हम राष्ट्रीय महिला आयोग पंजाब की महिलाओं के साथ लगातार संपर्क में है। आज अभी अभी हमने एक जन सुनवाई भी करी है। अगर हम देखते हैं तो बड़े नंबर जो थे वो डोमेस्टिक वायलेंस के थे, उसी के साथ साथ कहीं रेप के भी थे, कुछ एक दो केसेस पॉक्सो के भी केसेस आई है। ड्रग्स का जो बुरा असर है समाज के ऊपर और परिवार के ऊपर कैसे आता है, ऐसे भी केसेस आज हमारे पास आई है। और घर की महिलाएं तो हिम्मत न हारते हुए वो किस तरीके से घर को संभाल सकती है, बच्चों को संभाल सकती है, उसके बारे में अवेयरनेस के लिए हमने काफी प्रयास किए हैं।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੌਨਸੂਨ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਨੇ ਤੇ ਵਿਭਾਗੀ ਤਾਲਮੇਲ ਨਾਲ ਹਰ ਰੋਕਥਾਮ ਦੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਇਸ ਲਈ ਲੋਕਾਂ ਨੂੰ ਮੌਨਸੂਨ ਦੇ ਮੌਸਮ ਦੌਰਾਨ ਹੜ੍ਹਾਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਡੇਂਗੂ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਪਟਿਆਲਾ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਹੜ੍ਹ ਸੁਰੱਖਿਆ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘੱਗਰ ਸਮੇਤ ਵੱਡੀ ਨਦੀ ਅਤੇ ਹੋਰਨਾਂ ਨਦੀਆਂ ਅਤੇ ਨਾਲਿਆਂ ਦੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੜੀ ਨਦੀ ਦੀ ਸਫਾਈ ਅਤੇ ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਇਸ ਦੇ ਪਾਣੀ ਦੀ ਸੰਭਾਲ ਦੀ ਸਮਰੱਥਾ ਵਧਾਈ ਗਈ ਹੈ। ਸਿਹਤ ਵਿਭਾਗ ਡੇਂਗੂ, ਚਿਕਨਗੁਨੀਆ, ਦਸਤ, ਹੈਪੇਟਾਈਟਸ ਵਰਗੀਆਂ ਮੀਂਹ ਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਗਏ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ,
2: ਅਸੀਂ ਆਪਣੇ ਪੂਰੇ ਪੰਜਾਬ ਦੇ ਵਿੱਚ 881 ਰੈਪਿਡ ਰਿਸਪੌਂਸ ਟੀਮਸ, ਜਿਹੜੀਆਂ ਆਸ਼ਾ ਵਰਕਰਸ ਔਰ ਜਿਹੜੇ ਸਾਡੇ ਫੀਲਡ ਵਰਕਰ ਹੈਗੇ ਆ, ਉਹ ਡੋਰ ਟੂ ਡੋਰ ਸਰਵੇ ਕਰਕੇ ਦੇਖਦੇ ਆ ਵੀ ਉਸ ਪਿੰਡ ਦੇ ਵਿੱਚ ਕੀ ਕਾਰਨ ਹੈ, ਉੱਥੇ ਬੁਖਾਰ ਕਿਉਂ ਹੋਇਆ, ਕਿਸੇ ਨੂੰ ਵੀ ਬਰਸਾਤ ਨਾਲ, ਗੰਦੇ ਪਾਣੀ ਨਾਲ, ਮੱਖੀਆਂ ਮੱਛਰਾਂ ਨਾਲ ਹੋਣ ਵਾਲੀ ਬਿਮਾਰੀ ਦਾ ਕੋਈ ਖਦਸ਼ਾ ਹੋਵੇ ਜਾਂ ਹੋ ਜੇ, ਉਹ 104 ਨੰਬਰ ਤੇ ਕਾਲ ਕਰਨਗੇ, ਸਾਨੂੰ ਇਨਫੋਰਮੇਸ਼ਨ ਦੇਣਗੇ, ਉਹ ਡਿਪਟੀ ਕਮਿਸ਼ਨਰ ਤੱਕ ਇਨਫੋਰਮੇਸ਼ਨ ਚਲੀ ਜਾਂਦੀ ਹੈ ਤੇ ਉੱਥੋਂ ਫਿਰ ਜਿਹੜੀਆਂ ਟੀਮਾਂ ਹੈਗੀਆਂ ਅੱਗੇ ਜਾ ਕੇ ਉੱਥੇ ਫਿਊਮੀਗੇਸ਼ਨ ਕਰਨਗੀਆਂ, ਸਫਾਈ ਕਰਨਗੀਆਂ, ਸਟੈਗਨੇਸ਼ਨ ਦੇਖਣਗੀਆਂ, ਜੇ ਮਿਕਸਿੰਗ ਹੋ ਰਹੀ ਹੈ ਤਾਂ ਉਹਨੂੰ ਰੈਕਟੀਫਾਈ ਕਰਨਗੇ।
0: ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮੋਹਾਲੀ ਸਥਿਤ ਅੰਬੇਡਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਸ ਵਿਖੇ ਆਯੋਜਿਤ ਸਮਾਰੋਹ ਦੌਰਾਨ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਹੁਨਰ ਵਿਕਾਸ ਅਤੇ ਆਤਮ ਨਿਰਭਰਤਾ ਵੱਲ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ। ਮੰਤਰੀ ਨੇ ਕਿਹਾ ਕਿ ਸੰਸਥਾਨ ਦੀ ਇਮਾਰਤ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ 1,35,00,000 ਰੁਪਏ ਖਰਚ ਕੀਤੇ ਗਏ ਨੇ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਸਿੱਖਣ ਦਾ ਮਾਹੌਲ ਮਿਲ ਸਕੇ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਸੰਸਥਾਨ ਵਿਖੇ ਵੱਖ ਵੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਅਤੇ ਸਿਖਲਾਈ ਪ੍ਰੋਗਰਾਮਾਂ ਤੋਂ ਲਾਭ ਲੈਣ ਅਤੇ ਆਪਣੇ ਸੁਨਹਿਰੇ ਭਵਿੱਖ ਦੀ ਮਜ਼ਬੂਤ ਬੁਨਿਆਦ ਰੱਖਣ। SAS ਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਟਾਂ ਦੀ ਪਿਛਲੇ 3 ਮਹੀਨਿਆਂ ਵਿੱਚ ਰੱਖਿਆ ਸੇਵਾਵਾਂ ਦੀਆਂ ਵੱਖ ਵੱਖ ਅੰਡਰ ਗ੍ਰੈਜੂਏਟ ਅਤੇ ਪ੍ਰੀ ਕਮਿਸ਼ਨਿੰਗ ਸਿਖਲਾਈ ਅਕਾਦਮੀਆਂ 'ਚ ਚੋਣ ਹੋਈ ਹੈ। ਇਹਨਾਂ ਕੈਡਟਾਂ ਨੇ ਭਾਰਤੀ ਰੱਖਿਆ ਅਕਾਦਮੀ ਸਮੇਤ ਦੇਸ਼ ਦੀਆਂ ਪ੍ਰਮੁੱਖ ਰੱਖਿਆ ਸੰਸਥਾਵਾਂ 'ਚ ਦਾਖਲਾ ਪ੍ਰਾਪਤ ਕੀਤਾ। ਸੰਸਥਾ ਦੇ 16 ਕੈਡਟ ਅੰਡਰ ਗ੍ਰੈਜੂਏਟ ਸਿਖਲਾਈ ਲਈ NTA 156 ਕੋਰਸ ਵਿੱਚ ਸ਼ਾਮਲ ਹੋਏ ਨੇ। ਚੁਣੇ ਗਏ ਕੈਡਟ ਮੋਹਾਲੀ, ਮਲੇਰਕੋਟਲਾ, ਗੁਰਦਾਸਪੁਰ, ਬਠਿੰਡਾ, ਅੰਮ੍ਰਿਤਸਰ, ਪਠਾਨਕੋਟ, ਬਰਨਾਲਾ, ਫਰੀਦਕੋਟ, ਰੂਪਨਗਰ, ਪਟਿਆਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਇੱਕ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ। ADCP ਵਿਸ਼ਾਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੇ ਤੌਰ ਤੇ ਛਾਪਾ ਮਾਰ ਕੇ 43 ਵਿਅਕਤੀਆਂ ਨੂੰ ਬਚਾਇਆ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੇਂਦਰ ਵਿੱਚ ਰੱਖਿਆ ਗਿਆ ਸੀ। ਇਸ ਮਾਮਲੇ 'ਚ ਮੁੱਖ ਸੰਚਾਲਕ ਕੁਲਦੀਪ ਕੁਮਾਰ ਉਰਫ ਚੌਹਾਨ ਅਤੇ ਉਸਦੇ ਪੁੱਤਰ ਸਮੇਤ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੇ 25 ਵਰੇ ਪੂਰੇ ਹੋਣ ਤੇ 26ਵੀਂ ਵਰੇਗੰਢ ਦਾ ਸਮਾਰੋਹ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ। ਵੇਈ ਦੀ ਕਾਰ ਸੇਵਾ ਸਾਲ 2000 ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ 'ਚ ਕੀਤੀ ਗਈ ਸੀ ਅਤੇ ਇਸ ਕਾਰ ਸੇਵਾ ਤੋਂ ਬਾਅਦ ਇਸ ਦੀ ਸੁੰਦਰਤਾ ਨੇ ਵੇਈ ਨੂੰ ਵਿਸ਼ਵ ਪੱਧਰ 'ਤੇ ਉਭਾਰਿਆ ਸੀ ਅਤੇ ਸੰਤ ਸੀਚੇਵਾਲ ਨੂੰ ਪਾਣੀਆਂ ਦੇ ਰਾਖੇ ਮੰਨਿਆ ਜਾਣ ਲੱਗਿਆ ਸੀ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਦੇ ਸੋਫੀਆ ਗਾਰਡਨਸ ਵਿਖੇ ਖੇਡਿਆ ਜਾ ਰਿਹਾ। ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਖਰੀ ਖਬਰਾਂ ਲਿਖੇ ਜਾਣ ਤੱਕ ਭਾਰਤ ਨੇ 12 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 73 ਦੌੜਾਂ ਬਣਾ ਲਈਆਂ ਸਨ।

ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਕਿਸ਼ੋਰ ਰਹਾਟਕਰ ਵੱਲੋਂ ਅੱਜ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਮਹਿਲਾਵਾਂ ਨਾਲ ਸਬੰਧਤ ਮਾਮਲਿਆਂ ਬਾਰੇ ਦਿੱਤੇ ਨਿਰਦੇਸ਼। ਅਤੇ ਭਾਰਤ ਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਵਿਖੇ ਖੇਡਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਮਲ ਸਾਹਿਬ, ਆਜੋ ਬੱਚਿਆਂ ਵਾਲੇ ਆਜੋ।
1: ਬੜੀ ਆਰਾਮ ਜੀ। ਜੈ ਹਿੰਦ ਜੀ।
0: ਜੈ ਜੀ ਜੈ ਜੀ। ਮਲ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ?
1: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ, ਕਿਰਪਾ ਉਸ ਰੱਬ ਦੀ। ਤੁਸੀਂ ਸੁਣਾਓ?
0: ਹਾਲ ਚਾਲ ਤਕੜਾ। ਦੇਖੋ ਬਲ ਸਾਹਿਬ, ਆਪਾਂ ਸਾਰੇ ਜਾਣਦੇ ਹਾਂ
1: ਜੀ
0: ਕਿ ਜਿੱਦਾਂ ਕਹਿੰਦੇ ਹਾਂ ਵੀ ਕੰਮ ਦੀ ਕੀਮਤ।
1: ਹਾਂਜੀ,
0: ਹਰ ਕੰਮ ਦੀ ਕੋਈ ਨਾ ਕੋਈ ਕੀਮਤ ਹੁੰਦੀ ਹੈ, ਆਪਾਂ ਸਾਰੇ ਜਾਣਦੇ।
1: ਬਿਲਕੁਲ ਜੀ।
0: ਪਰ ਇੱਕ ਕੰਮ ਐਸਾ ਹੈ,
1: ਹਾਂਜੀ,
0: ਜਾਂ ਇਹ ਸੋਚੀਏ ਵੀ ਇੱਕ ਕੀਮਤ ਐਸੀ ਹੈ ਜਿਹਦੇ 'ਤੇ ਮਤਲਬ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
1: ਅੱਛਾ ਜੀ।
0: ਬਾਕੀ ਕੰਮਾਂ 'ਚ ਤਾਂ ਬੰਦਾ ਕਹਿੰਦਾ ਹੈ ਵੀ ਕਿਸੇ ਵੀ ਕੋਸਟ 'ਤੇ ਕੰਮ ਜਿਹੜਾ ਆਪਾਂ ਕਰ ਲਾਂਗੇ
1: ਜੀ,
0: ਪਰ ਉਹ ਕੋਸਟ ਐਸੀ ਹੈ, ਉਹ ਸਰਮਾਇਆ ਐਸਾ ਹੈ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਦਾਅ ਪੇਚ ਖੇਲਿਆ ਨਹੀਂ ਜਾ ਸਕਦਾ। ਉਹ ਹੈ ਸਿਹਤ।
1: ਹਾਂ, ਇਹ ਤਾਂ ਹੈ ਜੀ,
0: ਹੈ ਕਿ ਨਹੀਂ?
1: ਬਿਲਕੁਲ ਜੀ।
0: ਵੀ ਸਿਹਤ ਨੂੰ ਜਿਹੜਾ ਹੈ, ਸਿਹਤ ਦੀ ਕੀਮਤ ਨਾਲ ਕੋਈ ਵੀ ਆਪਾਂ ਮਖੌਲ, ਮਜ਼ਾਕ ਜਾਂ ਸਮਝੌਤਾ ਨਹੀਂ ਕਰ ਸਕਦੇ,
1: ਨਹੀਂ ਕਰ ਸਕਦੇ,
0: ਕਿਉਂਕਿ ਜੇ ਸਿਹਤ ਆ ਤਾਂ ਸਾਰਾ ਕੁਛ ਹੈ।
1: ਬਿਲਕੁਲ ਜੀ।
0: ਜੇ ਸਿਹਤ ਗਈ ਤਾਂ ਫਿਰ ਸਾਰਾ ਕੁਛ ਤੁਹਾਡੇ ਹੱਥੋਂ ਚਲੇ ਜਾਣਾ।
1: ਸਹੀ ਗੱਲ ਹੈ ਜੀ।
0: ਸੋ ਇਸ ਕਰਕੇ ਜ਼ਿਕਰ ਮੈਂ ਤਾਂ ਬਲ ਸਾਹਿਬ ਕੀਤਾ ਕਿ ਅੱਜ ਬਹੁਤ ਸੰਮਤੀ ਸਾਡੇ 'ਚੋਂ ਲੋਕ, ਚਾਹੇ ਉਹ ਖੇਤੀਬਾੜੀ ਨਾਲ ਜੁੜੇ ਹੋਏ
1: ਜੀ,
0: ਚਾਹੇ ਉਦਯੋਗੀਕਰਨ ਨਾਲ ਜੁੜੇ ਹੋਏ ਆ, ਕਿਸੇ ਵੀ ਛੋਟੇ ਤੋਂ ਲੈ ਕੇ ਵੱਡੇ ਕੰਮਕਾਰ ਨਾਲ ਕਿਸੇ ਵੀ ਖੇਤੇ ਨਾਲ ਸੰਬੰਧ ਰੱਖਦੇ ਹੈ, ਹਰ ਬੰਦਾ ਆਪਣੀ ਸਿਹਤ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਉਹ ਥੋੜ੍ਹਾ ਉਹ ਤੋਂ ਮਤਲਬ ਵੇਸਲਾ ਹੈ।
1: ਠੀਕ ਹੈ ਜੀ,
0: ਹੈ ਨਾ? ਉਹਨੂੰ ਉਹਦੀ ਮਤਲਬ ਜਿੱਦਾਂ ਕਹਿੰਦੇ ਕਿ ਪਹਿਲ ਜਿਹੜੀ ਹੈ ਉਹਦੀ ਪਹਿਲ ਸਿਹਤ ਨਹੀਂ ਹੈ, ਉਹਦੀ ਪਹਿਲ ਪੈਸਾ ਹੈ।
1: ਇੱਕ ਕਾਰਨ ਇਹ ਵੀ ਹੋ ਗਿਆ ਜੀ ਇਹਦਾ ਕਿ ਬੰਦੇ ਕੋਲ ਸਮਾਂ ਹੈ ਨਹੀਂ, ਹੁਣ ਸਮਾਂ ਨਾ ਹੋਣ ਕਰਕੇ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ।
0: ਹਾਂ ਬਿਲਕੁਲ। ਦੇਖੋ ਸਮਾਂ ਤਾਂ ਨਾ ਜਿਹੜੀ ਬਲ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ, ਸਮੇਂ 'ਚੋਂ ਸਮਾਂ ਕੱਢਣਾ ਪੈਂਦਾ।
1: ਪੈਣਾ ਜੀ, ਕੱਢਣਾ ਪੈਣਾ ਜੀ।
0: ਜੇ ਆਪਾਂ ਕਹੀਏ ਇਹ ਬੰਦਾ ਕਹਿ ਦਿੰਦਾ ਵੀ ਮੇਰੇ ਕੋਲ ਤਾਂ ਸਮਾਂ ਨਹੀਂ ਹੈ,
1: ਹਾਂਜੀ,
0: ਪਰ ਸਮੇਂ ਦੀ ਵਿਉਂਤਬੰਦੀ ਨਹੀਂ ਹੈ, ਇਹ ਆਪਾਂ ਕਹਿ ਸਕਦੇ।
1: ਬਿਲਕੁਲ, ਆਹ ਸਹੀ ਗੱਲ ਹੈ ਜੀ ਤੁਹਾਡੀ।
0: ਸਮਾਂ ਸਾਰਿਆਂ ਕੋਲੇ ਹੈ,
1: ਹਾਂਜੀ,
0: ਸਮਾਂ ਸਾਰੀਆਂ ਚੀਜ਼ਾਂ ਲਈ ਹੈ।
1: ਬਿਲਕੁਲ,
0: ਮਾਲਕ ਨੇ ਤੁਹਾਨੂੰ ਸੌਣ ਲਈ ਉਹਨੇ ਰਾਤ ਬਣਾਈ ਹੈ ਨਾ, ਇਸੇ ਕਰਕੇ ਬਣਾਈ ਹੈ, ਜੇ ਉਹ ਰਾਤ ਨਾ ਬਣਾਉਂਦਾ ਇਹਨਾਂ ਨੇ ਕਿਤੇ ਸੌਣਾ ਸੀਗਾ।
1: ਸਹੀ ਗੱਲ ਹੈ।
0: ਸੋ ਇਸ ਕਰਕੇ ਸਮਾਂ ਤਾਂ ਸਭ ਕੋਲੇ ਹੈ, ਸਮੇਂ ਦੀ ਵਿਉਂਤ ਜਿਹੜੀ ਹੈ ਉਹ ਬਹੁਤ ਘੱਟ ਬੰਦਿਆਂ ਕੋਲੇ।
1: ਬਿਲਕੁਲ ਜੀ।
0: ਸੋ ਆਪਣੇ ਸਮੇਂ ਦੀ ਵਿਉਂਤ ਆਪਾਂ ਨੇ ਇਸ ਲਿਹਾਜ਼ ਨਾਲ ਬਣਾਉਣੀ ਹੈ ਕਿ ਪਹਿਲੇ ਸਫ਼ੇ ਦੇ ਉੱਤੇ ਜਾਂ ਪਹਿਲੇ ਖਾਨੇ ਦੇ ਉੱਤੇ ਜਾਂ ਪਹਿਲੇ ਨੰਬਰ ਦੇ ਉੱਤੇ ਆਪਾਂ ਸਿਹਤ ਨੂੰ ਰੱਖਣਾ,
1: ਸਿਹਤ ਲਿਖਿਆ ਹੋਵੇ। ਬਿਲਕੁਲ ਜੀ, ਸਹੀ ਗੱਲ ਹੈ।
0: ਬਾਕੀ ਸਾਰੀਆਂ ਚੀਜ਼ਾਂ, ਫਿਰ ਸਿਹਤ ਤੋਂ ਬਾਅਦ ਸਮਾਜ, ਪਰਿਵਾਰ, ਸਾਰੀਆਂ ਚੀਜ਼ਾਂ ਆ ਜਾਂਦੀਆਂ। ਆਪਾਂ ਪਰਿਵਾਰ ਨੂੰ ਕਿੰਨਾ ਟਾਈਮ ਦੇਣਾ, ਆਪਾਂ ਸਮਾਜ ਨੂੰ ਕਿੰਨਾ ਟਾਈਮ ਦੇਣਾ, ਆਪਾਂ ਕੰਮਾਂ ਨੂੰ ਕਿੰਨਾ ਟਾਈਮ ਦੇਣਾ, ਇਹ ਜਦ ਤੱਕ ਆਪਾਂ ਫਰਿਸ਼ਤ ਬਣਾ ਕੇ ਇਸ ਲਿਹਾਜ਼ ਨਾਲ ਆਪਣੇ ਸਮੇਂ ਦੀ ਵਿਉਂਤ ਨੂੰ ਨਹੀਂ ਉਲੀਕਾਂਗੇ ਤਦ ਤੱਕ ਕਿਤੇ ਨਾ ਕਿਤੇ ਸਿਹਤ ਸਾਤੋਂ ਪਛੜਦੀ ਰਹੇਗੀ। ਔਰ ਸਿਹਤ ਨੂੰ ਲੈ ਕੇ ਤੁਸੀਂ ਦੇਖੋ ਅੱਜ ਹਸਪਤਾਲਾਂ ਦੇ ਵਿੱਚ ਬੈੱਡ ਤੱਕ ਨਹੀਂ ਮਿਲਦੇ।
1: ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਜੀ, ਜਿਵੇਂ ਤੁਸੀਂ ਕਿਹਾ ਵੀ ਪਹਿਲਾ ਜਿਹੜਾ ਨੰਬਰ ਹੈ ਉਹ ਸਮੇਂ ਨੂੰ ਦੇਣਾ ਪੈਣਾ, ਆਪਾਂ ਕਿਤੇ ਨਾ ਕਿਤੇ ਜਿਹੜਾ ਪਹਿਲੇ ਨੰਬਰ 'ਤੇ ਉਹ ਆਪਾਂ ਪੈਸੇ ਨੂੰ ਰੱਖਿਆ ਹੋਇਆ।
0: ਹਾਂ,
1: ਇਸੇ ਕਰਕੇ ਸਿਹਤ ਪਿੱਛੇ ਜਾ ਰਹੀ ਹੈ,
0: ਸਿਹਤ ਪਿੱਛੇ ਜਾ ਰਹੀ ਹੈ। ਇਹ ਜਿੱਦਾਂ ਕਹਿੰਦੇ ਹਾਂ ਵੀ ਥੋੜ੍ਹਾ ਜਿਹਾ ਉਹ ਤਾਸ਼ ਦੇ ਪੱਤੇ ਵਾਲੀ ਗੱਲ ਹੈ, ਥੋੜ੍ਹੇ ਪੱਤੇ ਬਦਲ ਕੇ ਲਾਉਣ ਦੀ ਲੋੜ ਹੈ ਅਤੇ ਜ਼ਿੰਦਗੀ ਤੁਹਾਡੀ ਸੁਲਝ ਸਕਦੀ ਹੈ, ਸੰਭਲ ਸਕਦੀ ਹੈ। ਤਾਂ ਪੱਤਿਆਂ ਦਾ ਹੇਰ ਫੇਰ ਹੈ, ਜ਼ਿੰਦਗੀ ਦੇ ਜਿਹੜੇ ਪੱਤੇ ਹੈ ਨਾ, ਇਹਨਾਂ ਨੂੰ ਐਸੀ ਤਰਤੀਬ ਦੇ ਵਿੱਚ ਲਾਉਣਾ ਹੈ ਕਿ ਸਿਹਤ ਵਾਲਾ ਪੱਤਾ ਜਿਹੜਾ ਤੁਹਾਡਾ ਸਭ ਤੋਂ ਪਹਿਲੇ ਨੰਬਰ 'ਤੇ ਰਹੇ, ਅਤੇ ਫਿਰ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ ਉਹ ਤੁਹਾਡੇ ਹੱਥ 'ਚ ਆਊ, ਨਹੀਂ ਤਾਂ ਜ਼ਿੰਦਗੀ ਦੀ ਬਾਜ਼ੀ ਤੁਸੀਂ ਹਾਰ ਕੇ ਬਹਿ ਜਾਓਗੇ।
1: ਸਹੀ ਗੱਲ ਹੈ ਜੀ, ਬਿਨਾਂ ਸਿਹਤ ਤੋਂ ਤਾਂ ਬੰਦਾ ਜਿਹੜਾ ਉਹ ਕੁਝ ਇੰਜੋਏ ਨਹੀਂ ਕਰ

0: हाँ,
1: जी
0: ते देखो अज किसानी दे विच वी आपां देखदे आ, जिदा आपां पहलों जिक्र कीता है
1: हाँ जी
0: कि कम कम दी कीमत।
1: जी
0: हुण साडे बहुत सारे जिमीदार भरा है
1: हाँ जी
0: जिहड़े अपने कम रवायती तरीक्यां नाल करदे है,
1: जी
0: है ना,
1: हाँ
0: उही
1: जी
0: फसली चक्कर है या उही
1: जी
0: ढंग है, उही तरीके है।
1: बिल्कुल जी
0: पर कुछ जिमीदार ऐसे है जिहड़े समें नूं भांप के,
1: ठीक
0: समें
1: है
0: दी
1: जी
0: नब्ज़ नूं फड़ के
1: हाँ जी
0: अपने कम्मां दा रंग रूप उस तर्हां उलीकदे है।
1: अच्छा जी
0: एक इदां दे किसान ने सरदार सुखपाल सिंह होरी,
1: अच्छा जी
0: इन्हां नाल तफसीली गल्लां बातां, इन्हां दे कम्मां, इन्हां दे किते बाबत, इन्हां दी सोच बाबत
1: जी
0: ते इन्हां दे हौसले दे बाबत सारियां गल्लां होईयां, आपां सांझियां करदे हां।
1: सुना दियो जी
0: साडे नाल ने सुखपाल सिंह दयालपुरा भाई का, ये जिहड़ा कि बठिंडे दे नाल पै जांदा है ते बहुत ही सुलझे हुए समझदार किसान ने, अलग अलग पक्षां दे उत्ते अलग अलग पद्धर दे उत्ते खेती दे वन सबंता वाला जिहड़ा मॉडल ये करदे पए है। सो सुखपाल जी, सब तो पहलों तो देहाती प्रोग्राम दी बैठी तुहानूं जी आया, सब तो पहला साडे सज्जणां नाल यही सांझ पाओ वेरवा कि कहड़े कहड़े कम्मां दी अजमाइश तुसीं अपनी खेतीबाड़ी दे विच कीती है, कहड़े कहड़े ढंग है, कहड़े कहड़े तरीके है, कहड़ियां कहड़ियां फसलां है या कहड़े कहड़े कम है जिहड़े तुसीं आरंभे हुए।
2: हाँ जी सत श्री अकाल जी। मैं शुक्रगुजार हाँ रेडियो आकाशवाणी जलंधर का, जिन्ह ने मेरे अगे किसान अपने किसान वीर रूबरू होने का मौका दिता। मेरा नाम सरदार सुखपाल सिंह, साना सरदार नाजर सिंह जी। पिंड मेरा दयालपुरा भाई का, जिला बठिंडा दे विच। तकरीबन असी 35 एकड़ की खेती करते हैं, मैं ते मेरा ब्रदर हाँ, असी ज्वाइंट फैमिली है जी।
0: जी।
2: बठिंडे जिले के बच्चे जी पिंड।
0: अच्छा सुखपाल जी, खेती तुसी कहा कि एक तुहाडा संयुक्त परिवार है, सब तो पहला तो आपां जिहड़ा है इसे गल दा जिक्र करांगे कि अज किते ना किते साडी मतलब सब तो वड्डी समस्या साडी परिवारिक प्रणाली बन चुकी है कि असीं अकहरी परिवारिक प्रणाली 'च जदों दे आए हाँ उदों दियां साडियां किते ना किते मुसीबतां, किते ना किते साडे दुख, किते ना किते साडियां टेंशनां उह वधगियां ने। ਤੇ ਤੁਸੀਂ ਸੰਯੁਕਤ
2: ਜੀ
0: ਪਰਿਵਾਰ ਦੇ ਵਿੱਚ ਰਹਿੰਦੇ ਹੋ, ਤੁਸੀਂ ਤਾਂ ਜ਼ਿਆਦਾ ਮਹਿਸੂਸ ਕਰਦੇ ਹੋ, ਕੀ ਕਾਰਨ ਬਣਦਾ ਹੈ ਕਿ ਅਸੀਂ ਇਹ ਜਿਹੜਾ ਇਕਾਈ ਵੱਲ ਜਾ ਰਹੇ ਹਾਂ ਕਹਿਰੀ ਵੱਲ, ਤੇ ਕੀ ਸਾਨੂੰ ਜਾਣਾ ਚਾਹੀਦਾ ਹੈ ਨਹੀਂ ਜਾਣਾ ਚਾਹੀਦਾ?
2: ਹਾਂਜੀ ਮੇਰਾ ਜੋ ਨਿੱਜੀ ਵਿਚਾਰ ਆ, ਮੈਂ ਪੀਏਯੂ ਲੁਧਿਆਣਾ ਦੇ ਨਾਲ ਤਕਰੀਬਨ 30 ਸਾਲ ਤੋਂ ਜੁੜਿਆ ਜੀ। ਮੰਨ ਲਓ 1993 ਦੇ ਵਿੱਚ ਮੈਂ ਇੱਕ ਉੱਥੇ ਨਾ ਕੋਰਸ ਕਰਿਆ ਸੀ ਜੰਗ ਫਾਰਮਿੰਗ ਦਾ। ਉਹ ਬਠਿੰਡੇ ਜ਼ਿਲ੍ਹੇ 'ਚੋਂ ਮੈਂ ਇਕੱਲਾ ਹੀ ਕਿਸਾਨ ਸੀਗਾ ਜਿਹਨੇ ਜੰਗ ਫਾਰਮਿੰਗ ਦਾ ਕੋਰਸ ਕਰਿਆ, ਅਤੇ ਅਸੀਂ ਇਹ ਖੇਤੀ ਵਾਲੇ ਪਾਸੇ ਪਹਿਲਾਂ ਮੇਰੇ ਫਾਦਰ ਸਾਹਿਬ ਕਰਦੇ ਸਰਦਾਰ ਨਾਜਰ ਸਿੰਘ ਜੀ, ਬਹੁਤ ਵਧੀਆ ਖੇਤੀ ਕਰਦੇ ਸੀ। ਜਦੋਂ ਅਸੀਂ ਯੂਨੀਵਰਸਿਟੀ ਨਾਲ ਜੁੜ ਗਏ ਤਾਂ ਅਸੀਂ ਕੋਸ਼ਿਸ਼ ਕਰੀ ਉਦੋਂ ਵਧੀਆ ਕਰਨ ਦੀ। ਮੇਰੇ ਫਾਦਰ ਸਾਹਿਬ ਜੀ ਅਤੇ ਚਾਰ ਭਾਈ ਸੀ, ਇੱਕ ਦੀ ਡੈਥ ਹੋ ਗਈ, 3 ਜਣੇ ਅਸੀਂ ਇਕੱਠੇ ਰਹੇ 1995-96 ਤੱਕ। ਪਹਿਲਾਂ ਜੁਆਇੰਟ ਫੈਮਿਲੀ ਦੇ ਵਿੱਚ ਅਸੀਂ ਸਾਂਝਾ ਕੰਮ ਕਰਦੇ, ਮੇਰੇ ਭਾਈ ਵੱਡੇ ਭਾਈ ਸਰਦਾਰ ਇਕਬਾਲ ਸਿੰਘ ਸੀ ਜਿਹੜਾ ਸਾਰਾ ਕਾਰੋਬਾਰ ਦੇਖਦੇ, ਸਾਡੇ ਸਾਂਝੇ ਪਰਿਵਾਰ ਦਾ ਦੇਖਦੇ ਹੁੰਦੇ। ਉਹਦੇ ਨਾਲ ਮੈਂ ਜੁੜ ਗਿਆ, ਮੇਰੇ ਚਾਚਾ ਜੀ ਦੇ ਬੇਟੇ ਜੁੜ ਗਏ, ਅਸੀਂ ਮੁੱਢ ਤੋਂ ਹੀ ਜਾਣੀ ਵੀ ਮੇਰੇ ਫਾਦਰ ਸਾਹਿਬ ਨੂੰ ਇੱਕ ਲਗਾਓ ਸੀ ਵੀ ਅਸੀਂ ਸਾਂਝੇ ਪਰਿਵਾਰ ਦੇ ਵਿੱਚ ਰਹਿ ਕੇ ਬਹੁਤ ਕੁਛ ਬਣਾਇਆ ਤੇ ਬਹੁਤ ਕੁਛ ਬਣਦਾ ਵੀ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਹਾਂ ਤੇ ਮੈਨੂੰ ਹਾਂਜੀ
0: ਹਾਂਜੀ
2: ਮੈਨੂੰ ਇਹ ਮਹਿਸੂਸ ਹੋਇਆ ਵੀ ਜਦੋਂ ਫਾਦਰ ਸਾਹਿਬ ਨੂੰ ਜਾਂ ਮੇਰੇ ਚਾਚਾ ਜੀ ਹੋਣੀ ਸਰਦਾਰ ਜੈਦ ਸਿੰਘ ਸੀ, ਬਹਾਦਰ ਸਿੰਘ ਜੀ ਤੇ ਸਾਡੀ ਜੁਆਇੰਟ ਫੈਮਿਲੀ ਆ, ਉਦੋਂ ਨਾਲ ਇਕੱਠੇ ਰਹੇ ਤੇ ਜਦੋਂ ਕੰਮ ਕਰਦੇ ਸੀ ਇੱਕ ਰੌਣਕ ਹੁੰਦੀ ਸੀ, ਕੰਮ ਹੁੰਦੀ ਸੀ, ਤਵਾਕ ਹੁੰਦਾ ਸੀ, ਤਵਾਕ ਦੇ ਵਿੱਚ ਹੀ ਇਹ ਅਸੀਂ ਕੰਮ ਚੱਲੀ ਗਿਆ। ਚਲੋ ਜਦੋਂ ਕੰਮ ਵੱਧ ਗਿਆ ਫਿਰ ਅਸੀਂ ਵੱਖ ਵੱਖ ਸਾਰਿਆਂ ਨੇ ਕੰਮ ਕਰ ਲਏ, ਮੇਰੇ ਵੱਡੇ ਭਾਈ ਸਾਹਿਬ ਇਕਬਾਲ ਸਿੰਘ ਤੇ ਮੈਂ, ਅਸੀਂ ਹੁਣ ਵੀ ਇਕੱਠੇ ਹਾਂ ਜੀ ਦੋਨੇ ਭਾਈ ਅਸੀਂ।
0: ਅੱਛਾ, ਹੁਣ ਜਿਹੜਾ ਖੇਤੀ ਦਾ ਰੰਗ ਰੂਪ ਹੈ ਤੁਹਾਡੀ ਦਾ, ਕਿਉਂਕਿ ਇੱਕ ਤਾਂ ਰਵਾਇਤੀ ਖੇਤੀ ਆਪਾਂ ਸਾਰੇ ਜਾਣਦੇ ਹਾਂ, ਕਣਕ ਝੋਨਾ ਝੋਨਾ ਕਣਕ ਹੋ ਗਿਆ, ਜਾਂ ਤੁਹਾਡੇ ਵਾਲੀ ਸਾਈਡ ਦੇ ਵਿੱਚ ਨਰਮਾ ਵੀ ਪੱਟੀ ਹੈਗੀ ਹੈ, ਨਰਮਾ ਵੀ ਆ ਜਾਂਦਾ, ਇੱਕ ਪਾਹ ਨਰਮੇ ਦੀ ਖੇਤੀ ਵੀ ਹੁੰਦੀ ਹੈ, ਤੇ ਤੁਹਾਡਾ ਖੇਤੀ ਦਾ ਜਿਹੜਾ ਮਾਡਲ ਹੈ ਜਾਂ ਖੇਤੀ ਦਾ ਰੰਗ ਰੂਪ ਹੈ, ਕਿਹੜੀ ਕਿਹੜੀ ਜਮਾਇਸ਼ ਕੀਤੀ ਹੈ, ਕਿਹੜਾ ਕਿਹੜਾ ਫਸਲੀ ਚੱਕਰ ਤੁਹਾਡਾ ਹੈ?
2: ਹਾਂਜੀ ਮੈਂ ਪਹਿਲਾਂ ਦੱਸ ਕੇ ਹੈਗਾ, ਜਿਵੇਂ ਵੀ 1993 ਤੋਂ ਯੂਨੀਵਰਸਿਟੀ ਦੇ ਨਾਲ ਜੁੜ ਗਿਆ, ਉੱਥੇ ਬਹੁਤ ਵਧੀਆ ਕਿਸਾਨ ਮਿਲੇ ਅਤੇ ਸਾਨੂੰ ਮਿਲਣ ਦੇ ਨਾਲ 3 ਮਹੀਨਿਆਂ ਦੇ ਵਿੱਚ ਜਿੰਨੇ ਵੀ ਡਾਕਟਰ ਸਾਹਿਬਾਨ ਸੀ ਯੂਨੀਵਰਸਿਟੀ ਦੇ ਜਾਂ ਹੋਰ ਬਾਹਰੋਂ ਵੀ ਆਉਂਦੇ ਸੀ, ਉਹ ਸਾਨੂੰ ਬਹੁਤ ਵਧੀਆ ਤਕਨੀਕੀ ਜਾਣਕਾਰੀ ਦਿੰਦੇ ਸੀ। ਫਿਰ ਸਾਨੂੰ ਐਂ ਲੱਗਿਆ ਵੀ ਅਸੀਂ ਬਹੁਤ ਪਿੱਛੇ ਹਾਂ ਵੀ ਆਪਾਂ ਕੋਸ਼ਿਸ਼ ਕਰੀਏ, ਗੱਲ ਸੁਣ ਕੇ ਅਤੇ ਉਹਨੂੰ ਆਪਾਂ ਇੰਪਲੀਮੈਂਟ ਕਰਨਾ ਥੋੜ੍ਹਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ। ਅਸੀਂ 96-97 ਦੇ ਵਿੱਚ ਸਮਝੋ ਯੂਨੀਵਰਸਿਟੀ ਜਿਵੇਂ ਆਪਣੀ ਪੀਏਯੂ ਲੁਧਿਆਣਾ ਸੀ, ਇਹਨਾਂ ਦਾ ਇੱਕ ਬੈਂਕ ਆ ਆਪਣਾ ਬਠਿੰਡਾ ਦੇ ਵਿੱਚ, ਫਾਰਮ ਸਲਾਹਕਾਰ KVK ਖੇਤਰੀ ਖੋਜ ਕੇਂਦਰ ਆ, ਜਿਵੇਂ ਇੱਥੇ ਆਪਣਾ ਬਾਗਬਾਨੀ ਵਿਭਾਗ ਹੋ ਗਿਆ ਅਤੇ ਉਹਦੇ ਨਾਲ ਹੀ ਸਮਝ ਲਓ ਜੀ ਆਪਣਾ ਖੇਤੀਬਾੜੀ ਜਿਹੜੇ ਹੋਰ ਅਦਾਰੇ ਸੀ ਉਹਨਾਂ ਦੇ ਨਾਲ ਜੁੜ ਗਏ ਅਸੀਂ। ਉਹਨਾਂ ਦੇ ਨਾਲ ਜੁੜਨ ਤੋਂ ਬਾਅਦ ਜਦੋਂ ਇੱਕ ਟ੍ਰੇਨਿੰਗ ਦਾ ਮੈਂ ਤੁਹਾਨੂੰ ਦੱਸਿਆ ਜੀ ਉੱਥੇ

0: ਕਰੀ 3 ਮਹੀਨੇ ਆਪਣੇ PHU ਲੁਧਿਆਣਾ, ਫਿਰ ਅਸੀਂ ਨਿੱਕੀਆਂ ਨਿੱਕੀਆਂ ਟ੍ਰੇਨਿੰਗਾਂ ਹੋਰ ਬਹੁਤ ਕਰੀਆਂ, ਤਕਰੀਬਨ ਮੈਂ 15 ਤੋਂ 18 ਟ੍ਰੇਨਿੰਗਾਂ ਕਰੀਆਂ ਬਕ, ਜਿਵੇਂ ਮੱਖੀਆਂ ਦੀ ਹੋ ਗਈ ਜਾਂ ਰੋਇਲ ਜਲੀ ਦੀ ਹੋ ਗਈ ਜਾਂ ਨਰਸਰੀ ਦੀ ਹੋ ਗਈ, ਇਸ ਤਰ੍ਹਾਂ ਦੀਆਂ ਨਾਲ ਦੀ ਨਾਲ ਆਪਾਂ ਜੋੜੀ ਗਏ। ਇਹ ਤਾਂ ਸੰਭਵ ਹੋ ਸਕਿਆ ਜਦੋਂ ਮੇਰਾ ਪਰਿਵਾਰ, ਮੇਰੇ ਫਾਦਰ ਸਾਹਿਬ ਜੀ ਨੂੰ ਇਹ ਕੰਮ ਬਹੁਤ ਪਸੰਦ ਸੀ ਕਿ ਮੇਰੇ ਬੱਚੇ ਮੇਰੇ ਬੇਟੇ ਦੋਨੇ ਰਲ ਕੇ ਬਹੁਤ ਵਧੀਆ ਉੱਦਮ ਕਰ ਰਹੇ ਆ, ਆਪਦਾ ਨਾਮ ਬਣਾ ਰਹੇ ਆ ਤੇ ਸਾਡੇ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ ਨਾਮ ਬਣਾ ਰਹੇ
1: ਜੀ। ਕਿਹੜੀ ਖੇਤੀ ਨੂੰ ਚੁਣਿਆ ਤੁਸੀਂ, ਫਿਰ ਫਸਲੀ ਖੇਤੀ ਜਾਂ ਕੋਈ ਆਧੁਨਿਕ, ਜਿੱਦਾਂ ਆਪਾਂ ਕਹਿੰਦੇ ਕਿ ਜਿਹੜੀ ਖੇਤੀ ਦੇ ਵਿੱਚ ਨਵੇਂ ਉਪਯੋਗ ਕੀਤੇ ਜਾਂਦੇ ਆ?
0: 1993 ਤੋਂ ਬਾਅਦ ਕੋਰਸ ਅਸੀਂ ਕੰਪਲੀਟ ਕਰ ਲਿਆ ਨਾ, ਫਿਰ ਅਸੀਂ ਬਠਿੰਡੇ ਯੂਨੀਵਰਸਿਟੀ ਨਾਲ ਜੁੜਨ ਤੋਂ ਬਾਅਦ ਆਪਾਂ ਦੇਖਿਆ ਵੀ ਆਪਣੇ ਬਠਿੰਡੇ ਦੇ ਵਿੱਚ ਕੀ ਕੁਛ ਹੋ ਸਕਦਾ। ਅਸੀਂ ਮਿਰਚਾਂ ਦੀ ਖੇਤੀ ਪਹਿਲਾਂ ਸ਼ੁਰੂ ਕਰੀ 1995-96 ਦੇ ਵਿੱਚ।
1: ਅੱਛਾ।
0: ਉਦੋਂ PHU ਲੁਧਿਆਣਾ ਦੀ ਮਿਰਚ ਹੁੰਦੀ ਸੀ PA ਆਪਣੀ CH1, ਉਹ ਅਸੀਂ 1 ਕਨਾਲ ਤੋਂ ਸ਼ੁਰੂ ਕਰੀ, ਉਹਦੇ ਨਾਲ CH3 ਲਾਈ। ਫਿਰ ਸਾਨੂੰ ਪਤਾ ਲੱਗਿਆ ਵੀ ਹੌਲੀ ਹੌਲੀ ਪਤਾ ਲੱਗਿਆ ਵੀ ਜਿਵੇਂ ਇੱਕ ਟਿੰਡੇ ਕਹਿ ਦਿੰਦੇ ਹਾਂ ਜਾਂ ਚੱਪਣ ਕੱਦੂ ਕਹਿ ਦਿੰਦੇ ਹਾਂ, ਉਹਦੇ ਨਾਲ ਹੀ ਅਸੀਂ ਟਿੰਡੇ ਸ਼ੁਰੂ ਕਰ ਲਏ। ਫਿਰ ਅਸੀਂ ਸ਼ਿਮਲਾ ਮਿਰਚ ਸ਼ੁਰੂ ਕਰ ਲਈ, ਟਮਾਟਰ ਸ਼ੁਰੂ ਕਰ ਲਏ, ਨਾਲ ਹੀ ਉਹਦੇ ਅਸੀਂ ਮਧੂਮੱਖੀ ਫਾਰਮ ਦਾ ਵੀ ਕੰਮ ਸ਼ੁਰੂ ਕਰ ਲਿਆ। ਮੇਰੇ ਪਿੰਡ ਦੇ ਵਿੱਚੋਂ ਅਸੀਂ 25-30 ਜਿੰਨੇ ਵੀ ਕਿਸਾਨ ਇਹ ਕੰਮ ਕਰਨਾ, ਉਹਨਾਂ ਨੂੰ ਅਸੀਂ ਮਧੂਮੱਖੀ ਫਾਰਮ ਦੇ ਜਿੰਨੀਆਂ ਵੀ ਟ੍ਰੇਨਿੰਗਾਂ ਸੀਗੀਆਂ ਬਠਿੰਡੇ ਕਰਾਉਂਦੇ ਖੇਤੀਬਾੜੀ ਵਿਭਾਗ ਜਾਂ KVK, ਉੱਥੋਂ ਉਹਨਾਂ ਨੂੰ ਟ੍ਰੇਨਿੰਗਾਂ ਕਰਾਈਆਂ। ਮੇਰੀ ਮਿਸਿਜ ਨੇ ਵੀ ਟ੍ਰੇਨਿੰਗ ਲਈ, ਮੇਰੇ ਭਾਈ ਸਾਹਿਬ ਨੇ ਵੀ ਟ੍ਰੇਨਿੰਗ ਲਈ। ਫਿਰ ਅਸੀਂ ਮੱਖੀਆਂ ਵਾਲੇ ਪਾਸੇ ਪੈ ਗਏ, ਨਾਲ ਹੀ ਸਮਝ ਲਓ ਜਿਵੇਂ ਆਪਣੀ ਸਬਜ਼ੀ ਦਾ ਕੰਮ ਵੀ ਚੱਲਦਾ ਰਿਹਾ ਜੀ।
1: ਅੱਜ ਜੇ ਆਪਾਂ ਅੱਜ ਸੁਖਪਾਲ ਜੀ ਗੱਲ ਕਰੀਏ, ਅੱਜ ਜਿਹੜਾ ਤੁਹਾਡਾ ਖੇਤੀ ਦਾ ਕੰਮ ਕਾਰ ਹੈ, ਕਿ ਇਹ ਸਾਰੇ ਮਿਸ਼ਰਤ ਕਿੱਤੇ ਚੱਲਦੇ ਪਏ ਨੇ ਨਾਲ, ਜਾਂ ਕਿਸੇ ਅੱਜ ਖੇਤੀ ਦਾ ਰੂਪ ਕੀ ਹੈ?
0: ਫਿਰ ਜਿਵੇਂ ਸਮੇਂ ਦੇ ਨਾਲ ਤਬਦੀਲੀ ਜ਼ਰੂਰੀ ਹੁੰਦੀ ਆ। ਮੇਰਾ ਭਤੀਜਾ ਡਾਕਟਰ ਹਰਪਾਲ ਸਿੰਘ ਹੈ ਜੀ, ਉਹਨਾਂ ਨੂੰ ਮੈਂ ਪ੍ਰੇਰਿਤ ਕਰਿਆ ਵੀ ਆਪਾਂ ਇਹਨੂੰ ਅੱਗੇ ਲਈ ਚੱਲੀਏ, ਤਾਂ ਉਹਨਾਂ ਨੂੰ ਐਡਮਿਸ਼ਨ ਮਿਲ ਗਈ PHU ਲੁਧਿਆਣਾ ਦੇ ਵਿੱਚ। ਉਹਨਾਂ ਨੇ ਉੱਥੇ BSc ਕਰੀ, MSc ਕਰੀ, ਅਤੇ ਉਦੋਂ ਬਾਅਦ ਇੱਥੇ ਗੁਰੂ ਕਾਂਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ, ਉੱਥੇ ਉਹਨਾਂ ਨੇ PHD ਕਰੀ ਵੈਜੀਟੇਬਲ 'ਤੇ। ਉਹ ਵੀ ਮੇਰੇ ਨਾਲ ਜੁੜ ਗਏ। ਫਿਰ ਉਦੋਂ ਬਾਅਦ ਅਸੀਂ ਜਿਹੜੀ ਨਵੀਂ ਤਕਨੀਕ ਆਪਣੇ ਆਲੂ ਦਾ ਸੀਡ ਪੈਦਾ ਕਰਨ ਦੀ, ਜਿਹਨੂੰ ਆਪਾਂ ਹਵਾ 'ਚ ਆਲੂ ਜਾਂ ਐਰੋਪੋਨਿਕ ਕਹਿੰਦੇ ਹਾਂ, ਫਿਰ ਅਸੀਂ ਉਧਰਲੇ ਪਾਸੇ ਨੂੰ ਆਏ 2021 'ਚ।
1: ਮਹਿੰਗੀਆਂ ਪ੍ਰਣਾਲੀਆਂ ਨੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਥੋੜਾ ਜਿਹਾ ਆਪਾਂ ਐਰੋਪੋਨਿਕ ਨੂੰ ਸਮਝਣਾ ਹੋਵੇ, ਸਾਡੇ ਆਮ ਜਿਹੜੇ ਸੁਣਨ ਵਾਲੇ ਜ਼ਿਮੀਦਾਰ ਭਰਾ ਹੈ ਜਾਂ ਛੋਟੇ ਪੱਧਰ ਤੇ ਹੈ, ਕਿਸੇ ਵੀ ਪੱਧਰ ਤੇ ਹੈ, ਇਹਦੇ ਐਰੋਪੋਨਿਕ ਬਾਰੇ ਜਾਣਕਾਰੀ ਦਿਓ ਕਿ ਕਿੱਦਾਂ ਉਹ ਦੂਜੇ ਨਾਲੋਂ ਬਿਹਤਰ ਹੈ, ਜਾਂ ਕੀ ਇਹ ਵਿਧੀ ਦੇ ਢਾਂਚੇ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਨੇ, ਜਾਂ ਇਹ ਬੀਜ ਨੂੰ ਕਿੱਦਾਂ ਪੈਦਾ ਕੀਤਾ ਜਾਂਦਾ?
0: ਹਾਂਜੀ, ਇਹ ਤੁਹਾਡਾ ਬਹੁਤ ਵਧੀਆ ਸਵਾਲ ਆ, ਮੌਕੇ ਦੇ ਹਿਸਾਬ ਨਾਲ ਤੁਸੀਂ ਜਿਵੇਂ ਕਰਿਆ। ਮੇਰਾ ਜਿਹੜਾ ਵੀ ਤਜਰਬਾ ਹੋਇਆ ਵੀ ਮੈਂ 25-30 ਸਾਲ ਯੂਨੀਵਰਸਿਟੀ ਨਾਲ ਜੁੜਿਆ ਰਿਹਾ, ਵੱਖ ਵੱਖ ਮਹਿਕਮਿਆਂ ਦੇ ਨਾਲ ਜੁੜਿਆ ਰਿਹਾ, ਬਹੁਤ ਉੱਚ ਕੋਟੀ ਦੇ ਕਿਸਾਨ ਆ ਜਿਹੜੇ ਨੈਸ਼ਨਲ ਅਵਾਰਡ ਤੱਕ ਪਹੁੰਚੇ ਆ। ਜਿਵੇਂ ਸਾਡੇ ਬਠਿੰਡੇ ਦੇ ਵਿੱਚੋਂ ਗਾਂਹ ਵਧੂ ਕਿਸਾਨ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ, ਮੋੜ ਮੰਡੀ ਦੇ ਨੇੜੇ ਪਿੰਡ ਆ ਜੀ ਉਹਨਾਂ ਦਾ ਘੁੰਮਣ ਕਲਾਂ, ਉਹਨਾਂ ਤੋਂ ਮੈਂ ਬਹੁਤ ਪ੍ਰੇਰਨਾ ਲੈਂਦਾ ਰਿਹਾ। ਉਹ ਨੈਸ਼ਨਲ ਅਵਾਰਡ ਉਹਨਾਂ ਨੇ ਅੱਜ ਤੋਂ ਸਮਝ ਲਓ 20-25 ਸਾਲ ਪਹਿਲਾਂ ਲੈ ਕੇ ਕਿਸਾਨਾਂ ਨੂੰ ਆਪਦੇ ਨਾਲ ਜੋੜਿਆ। ਇਸ ਤਰ੍ਹਾਂ ਦੇ ਕਿਸਾਨ ਜਦੋਂ ਮਿਲਦੇ ਆ, ਤੁਹਾਨੂੰ ਡਾਕਟਰ ਸਾਹਿਬਾਨ ਵੀ ਨਾਲ ਮਿਲ ਜਾਂਦੇ ਆ। ਯੂਨੀਵਰਸਿਟੀਆਂ ਜਾਂ ਜਿੰਨੇ ਵੀ ਆਪਣੇ ਹੋਰ ਮਹਿਕਮੇ ਆ, ਉਹ ਆਪਾਂ ਨੂੰ ਗਿਆਨ ਦੇ ਸਕਦੇ ਆ, ਆਪਾਂ ਉਹਨਾਂ ਦਾ ਗਿਆਨ ਲੈ ਕੇ ਅੱਗੇ ਵੱਧ ਸਕਦੇ ਹਾਂ। ਹਾਲਾਂਕਿ ਮੇਰੀ ਕੋਈ ਐਜੂਕੇਸ਼ਨ ਬਹੁਤ ਜ਼ਿਆਦਾ ਨਹੀਂ ਸੀ, ਪਰ ਉਹਨਾਂ ਦੀ ਐਜੂਕੇਸ਼ਨ ਤੋਂ ਆਪਾਂ ਕੰਮ ਲੈ ਲਿਆ। ਜਦੋਂ ਉਹਨਾਂ ਦੇ ਨਾਲ ਜੁੜ ਗਏ, ਉਹਨਾਂ ਨੇ ਆਪਾਂ ਨੂੰ ਇਹੜੀਆਂ ਗੱਲਾਂ ਦਿੱਤੀਆਂ ਤੇ ਆਪਾਂ ਮਾਜਰਾ ਰੱਖ ਕੇ ਗੱਲਾਂ ਸੁਣੀਆਂ। ਮੇਨ ਗੱਲ ਤਾਂ ਆਪਾਂ ਨੂੰ ਇਹ ਆ ਵੀ ਆਪਾਂ ਜੋ ਵੀ ਆਪਾਂ ਨੂੰ ਕੋਈ ਵੀ ਡਾਕਟਰ ਸਾਹਿਬਾਨ ਜਾਂ ਕੋਈ ਅਫਸਰ ਦੱਸਦਾ, ਉਹਨਾਂ ਦਾ ਤਜਰਬਾ ਬਹੁਤ ਹੁੰਦਾ, ਇਹ ਨਹੀਂ ਕਹਿੰਦੇ ਵੀ ਉਹ ਵੈਸੇ ਹੀ ਕਹਿੰਦੇ ਆ, ਪਰ ਉਹਨਾਂ ਨੂੰ ਇੰਪਲੀਮੈਂਟ ਕਰਨਾ, ਉਹ ਆਪਾਂ ਉਹਨਾਂ ਦੇ ਨਾਲ ਸਹਿਯੋਗ ਕਰੀਏ, ਨਾ ਕਿ ਆਪਾਂ ਕਹੀਏ ਵੀ ਉਹ ਐਵੇਂ ਕਹਿੰਦੇ ਆ ਜਾਂ ਸਾਨੂੰ ਵੱਧ ਪਤਾ। ਪਤਾ ਇੱਥੇ ਕਿਸੇ ਨੂੰ ਵੀ ਨਹੀਂ, ਬਹੁਤ ਕੁਛ ਆ ਜੀ ਇਸ ਦੁਨੀਆਂ ਦੇ ਵਿੱਚ, ਤੁਹਾਨੂੰ ਵੀ ਪਤਾ ਇਹਨਾਂ ਗੱਲਾਂ ਬਾਰੇ। ਜਦੋਂ ਇਹਨਾਂ ਅਦਾਰਿਆਂ ਨਾਲ ਜੁੜ ਗਏ, ਅਸੀਂ 1993 ਦੇ ਵਿੱਚ ਸਾਡਾ 2-4 ਸਾਈਂ ਟੂਰ ਗਿਆ ਸੀ, ਤੇ ਸਾਡਾ CPRI ਬਾਦਸ਼ਾਹਪੁਰਾ ਜੀ ਜਲੰਧਰ ਦੇ ਨਾਲ ਹੀ ਸਰਚ ਸੈਂਟਰ ਆ ਜੀ ਉਹ ਪੋਟੈਟੋ ਦਾ, ਪੰਜਾਬ ਦਾ ਪਹਿਲਾ ਹੀ ਸਰਚ ਸੈਂਟਰ, ਇੱਕ ਹੀ ਆ ਆਪਣੇ ਸ਼ਿਮਲੇ ਤੋਂ ਬਾਅਦ। ਉੱਥੇ ਸਾਡਾ ਆਉਣ ਜਾਣ ਉਦੋਂ ਤਾਂ ਇੱਕ ਵਾਰੀ ਹੋਇਆ, ਫਿਰ ਮੇਰਾ 2015 ਦੇ ਵਿੱਚ ਅਸੀਂ ਦੁਬਾਰੇ ਉੱਥੇ ਗਏ, ਤੇ ਉੱਥੇ ਸਾਨੂੰ ਡਾਕਟਰ ਸੁਖਵਿੰਦਰ ਸਿੰਘ ਜੀ ਚਾਹਲ ਆ ਜਿਹੜੇ ਉੱਥੇ ਵਿਗਿਆਨੀ ਸੀ, ਸਾਇੰਟਿਸਟ ਸੀ, ਉਹਨਾਂ ਦੇ ਨਾਲ ਸਾਡਾ ਰਾਬਤਾ ਹੋਇਆ। ਚਲੋ ਸਾਡੀ

0: ਆਪਾਂ ਗੱਲਬਾਤ ਕੋਈ ਕਰਦੇ ਹਾਂ ਉਹਨਾਂ ਨਾਲ ਹੋਈ, ਸਾਨੂੰ ਉਹਨਾਂ ਦਾ ਇਹੀ ਸਵਾਲ ਸੀ ਵੀ ਤੁਸੀਂ ਕੀ ਕਰਦੇ ਹੋ, ਤੇ ਮੈਂ ਉਹਨਾਂ ਦਾ ਦੱਸਿਆ ਸ਼ਿਮਲਾ ਮਿਰਚ, ਟਮਾਟਰ, ਜਾਂ ਸਾਡਾ ਨੈੱਟ ਹਾਊਸ ਆ, ਜਾਂ ਮੰਨ ਲਓ ਜੀ ਅਸੀਂ ਮਧੂਮੱਖੀ ਫਾਰਮ ਦਾ ਕੰਮ ਕਰਦੇ ਹਾਂ, ਇੰਨਾ ਸਾਰਾ ਕੁਛ ਦੱਸਿਆ। ਪਰ ਉਹਨਾਂ ਨੇ ਕਿਹਾ ਵੀ ਤੁਸੀਂ ਆਲੂ ਦਾ ਕਰਦੇ ਹਾਂ, ਮੈਂ ਕਿਹਾ ਜੀ ਨਹੀਂ ਕਰਦੇ। ਸਾਨੂੰ ਇਹ ਕਿਹਾ ਵੀ ਤੁਸੀਂ ਆਲੂ ਇੱਕ ਸਾਲ ਵੈਸੇ ਹੀ ਲਾਓ, ਤੁਹਾਨੂੰ ਇਹਦੀ ਤਕਨੀਕ ਬਾਰੇ ਤੁਹਾਨੂੰ ਫੇਰ ਦੱਸ। ਕਹਿਣ ਦਾ ਮਕਸਦ ਹੈ ਵੀ ਆਪਾਂ ਨੂੰ ਮਾੜਾ ਜਿਹਾ ਕਾਲੀ ਵਾਲੇ ਪਾਸਿਓਂ ਰੁਕਣਾ ਚਾਹੀਦਾ, ਹਾਂ ਜਾਗ ਲਾਉਣਾ ਸੀ ਕਾਲੀ ਵਾਲੇ ਪਾਸਿਓਂ, ਰੁਕ ਕੇ ਆਪਾਂ ਨੂੰ ਕੋਈ ਵੀ ਕੰਮ ਕਰਨਾ ਚਾਹੀਦਾ, ਐਂ ਨਹੀਂ ਵੀ ਆਪਾਂ ਜਲਦੀ ਸਾਰਾ ਕੁਛ ਕਰ ਲਈਏ। ਤੇ ਸਾਡੀ ਉੱਥੋਂ ਸ਼ੁਰੂਆਤ ਹੋਈ ਹੈ ਜੀ 1516 ਦੇ ਵਿੱਚ। ਫਿਰ ਅਸੀਂ ਮਿੰਨੀ ਟਿਊਬਰ ਲਿਆ, ਉਹਨੂੰ ਅਸੀਂ ਨੈੱਟ ਹਾਊਸ ਦੇ ਵਿੱਚ ਲਾਇਆ ਨੀ, ਮਿੰਨੀ ਟਿਊਬਰ ਨੂੰ ਲਾ ਕੇ ਜਦੋਂ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਆਲੂ ਕੀ ਹੁੰਦਾ ਕਿਵੇਂ ਹੁੰਦਾ, ਤੇ ਉਦੋਂ ਬਾਅਦ ਅਸੀਂ ਸ਼ੁਰੂ ਕਰਤਾ। ਤੇ ਸ਼ੁਰੂ ਕਰਨ ਤੋਂ ਬਾਅਦ ਮੰਨ ਲਓ ਤਕਰੀਬਨ ਅਸੀਂ 2-3 ਸਾਲ ਉਹਦੇ ਵਿੱਚ ਲਾਉਂਦੇ ਰਹੇ। ਫਿਰ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਨੈੱਟ ਹਾਊਸ 2 ਏਕੜ ਲਾਉਣਾ ਚਾਹੁੰਦੇ ਹਾਂ ਹੋਰ। ਉਹਨਾਂ ਨੇ ਫਿਰ ਸਾਨੂੰ ਰੋਕਤਾ, ਕਹਿੰਦਾ ਵੀ ਤੁਸੀਂ ਸੁਖਪਾਲ ਸਿੰਘ ਜੀ ਵੀ ਇਹ ਨਾ ਲਾਓ, ਜਿਹੜੀ ਦੁਨੀਆਂ ਦੀ ਬਿਹਤਰੀਨ ਸਾਰਿਆਂ ਨੂੰ ਵਧੀਆ ਟੈਕਨੀਕ ਆ ਆਲੂ ਦਾ ਸੀਡ ਪੈਦਾ ਕਰਨ ਵਾਸਤੇ ਉਹ ਐਰੋਪੋਨਿਕ ਆ। ਚਲੋ ਮੈਂ 5-4 ਸਾਲਾਂ ਦਾ ਉੱਥੇ ਜਾਂਦਾ ਸੀ, ਮੈਨੂੰ ਪਤਾ ਸੀਗਾ ਵੀ ਕਿਵੇਂ ਆ ਕੀ ਕੁਛ ਆ, ਪਰ ਮੇਰੀ ਰੁਚੀ ਨਹੀਂ ਸੀ ਮੈਂ ਲਾਵਾਂ ਵੀ ਐਡਾ ਪ੍ਰੋਜੈਕਟ ਮੈਂ ਕਿਵੇਂ ਲਾ ਸਕਦਾ। ਚਲੋ ਆਪਾਂ ਡਾਕਟਰ ਸਾਹਿਬਾਨਾਂ ਦੇ ਨਾਲ ਕਿਸੇ ਵੀ ਮਹਿਕਮੇ ਦੇ ਵਿੱਚ ਮਿਲਦੇ ਹਾਂ, ਉਹ ਆਪਣਾ ਪਰਿਵਾਰ ਹੀ ਬਣ ਜਾਂਦੇ ਆ, ਉਹ ਮੈਨੂੰ ਪਰਿਵਾਰਕ ਮੈਂਬਰ ਹੀ ਸਮਝਦੇ ਸੀ। ਤੇ ਸਾਡੇ ਅਸੀਂ 2-4 ਕਿਸਾਨ ਜਦੋਂ ਜਾਂਦੇ ਸੀ, ਸਾਨੂੰ ਇਹ ਸੀਗਾ ਵੀ ਅਸੀਂ 9-10 ਵਜੇ ਨੂੰ ਜਲੰਧਰ ਪਹੁੰਚ ਗਏ ਤੇ ਸ਼ਾਮ ਨੂੰ ਉੱਥੋਂ ਆਈਏ, ਜਿੰਨਾ ਚਿਰ ਉਹ ਉਹਨਾਂ ਦੀ ਕੋਈ ਵੀ ਸਪੀਚ ਡਾਕਟਰ ਸਾਹਿਬਾਨਾਂ ਦੀ ਖਤਮ ਨਹੀਂ ਹੁੰਦੀ। ਇਹਦੇ ਕਾਰਨ ਫਿਰ ਅਸੀਂ ਸਿੱਖਦੇ ਗਏ ਹੌਲੀ ਹੌਲੀ। 4-5 ਸਾਲਾਂ ਬਾਅਦ ਡਾਕਟਰ ਸਾਹਿਬਾਨ ਨੇ ਸਾਨੂੰ ਕਿਹਾ ਵੀ ਇਹ ਦੁਨੀਆਂ ਦੀ ਬਹੁਤ ਵਧੀਆ ਤਕਨੀਕ ਹੈ, ਤਕਰੀਬਨ ਸਾਰੀ ਦੁਨੀਆਂ ਦੇ ਵਿੱਚ 100 ਕੁ ਬੰਦਾ ਇਸ ਪ੍ਰੋਜੈਕਟ ਤੇ ਕੰਮ ਕਰਦਾ। ਤੇ ਜਦੋਂ ਸਾਡਾ ਮਾਲਵੇ ਦੇ ਵਿੱਚ ਲੱਗਿਆ, ਉਹ ਸਾਡਾ ਪਹਿਲਾ ਸੀ ਮਾਲਵੇ ਦੇ, ਖਾਸ ਕਰਕੇ ਬਠਿੰਡੇ ਜ਼ਿਲ੍ਹੇ ਦੇ ਲੱਗਿਆ ਤਾਂ ਉਹ ਪਹਿਲਾ ਸੀ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ। ਤੇ ਮੈਨੂੰ ਐਂ ਵੀ ਹੋਇਆ ਵੀ ਚਲੋ ਮੇਰੇ ਫਾਦਰ ਸਾਹਿਬ ਇਸ ਦੁਨੀਆਂ ਤੇ, ਮੇਰੇ ਮਾਤਾ ਜੀ ਨਹੀਂ ਰਹੇ, ਵੀ ਉਹਨਾਂ ਨੂੰ ਇਸ ਤਕਨੀਕ ਬਾਰੇ ਪਤਾ ਲੱਗਦਾ ਵੀ ਜਿਹੜਾ ਉਹਨਾਂ ਨੇ ਜਾਗ ਲਾਇਆ ਸੀ ਚੰਗਾ ਕੰਮ ਕਰਨ ਦੀ ਖਾਤਰ, ਉਹਨਾਂ ਨੂੰ ਬਹੁਤ ਵਧੀਆ ਇੱਕ ਆਦਤ ਕਹਿ ਦਈਏ ਵੀ ਉਹ ਸਾਂਝੇ ਕੰਮ ਕਰਕੇ ਬਹੁਤ ਖੁਸ਼ ਹੁੰਦੇ ਸੀ। ਵੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਬੇਟਿਆਂ ਨੇ ਸਾਂਝਾ ਪਰਿਵਾਰ ਰੱਖ ਕੇ ਵੀ ਐਰੋਪੋਨਿਕ ਦਾ ਕੰਮ ਸ਼ੁਰੂ ਕਰਿਆ, ਤਾਂ ਉਹ ਬਹੁਤ ਖੁਸ਼ ਹੁੰਦੇ। ਚਲੋ ਬਾਕੀ ਇਹ ਪਰਮਾਤਮਾ ਦੇ ਹੱਥ ਦੀਆਂ ਗੱਲਾਂ।
1: ਹਾਂ ਬਿਲਕੁਲ, ਦੇਖੋ ਜੰਮਣਾ ਮਰਨਾ ਤਾਂ ਮਾਲਕ ਦੇ ਹੱਥ ਦੇ ਵਿੱਚ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਡੇ ਨਾਲ ਹੀ ਹੁੰਦੇ ਆ, ਉਹਨਾਂ ਦੇ ਆਸ਼ੀਰਵਾਦ ਸਾਡੇ ਨਾਲ ਹੀ ਹੁੰਦੇ ਆ। ਤੇ ਥੋੜਾ ਜਿਹਾ ਆਪਾਂ ਇਸ ਵਿਧੀ ਨੂੰ ਸੁਖਪਾਲ ਜੀ ਸਮਝਣਾ ਹੋਵੇ ਕਿ ਜਿਹੜਾ ਆਪਾਂ ਜ਼ਮੀਨ ਦੇ ਵਿੱਚ ਆਲੂ ਦਾ ਬੀਜ ਪੈਦਾ ਕਰਦੇ ਆਪਾਂ ਸਾਰੇ ਜਾਣਦੇ ਹਨ, ਹਨਾ, ਗੋਲੀ ਪੈਦਾ ਕੀਤਾ ਜਾਂਦਾ ਹੈ ਜਾਂ ਕਿਸਮਾਂ ਅਲੱਗ ਤਲਗ ਤਰਫ ਜ਼ਿਆਦਾਤਰ। ਤੇ ਇਹ ਜਿਹੜੀ ਐਰੋਪੋਨਿਕ ਵਿਧੀ ਹੈ ਇਹ ਕੀ ਹੈ, ਕਿੱਦਾਂ ਤਿਆਰ ਕਰਦੇ, ਉਹਦੇ ਚ ਢਾਂਚਾ ਜੇ ਆਪਾਂ ਸਮਝਣਾ ਚਾਹੀਏ ਕੀ ਹੈ?
0: ਹਾਂਜੀ, ਇਹ ਬਹੁਤ ਵਧੀਆ ਸਵਾਲ ਆ ਜੀ ਤੁਹਾਡਾ। ਮੰਨ ਲਓ ਇਹ ਆਪਾਂ ਆਲੂ ਦਾ ਸੀਡ ਨੂੰ ਜੇ ਪੈਦਾ ਕਰਨਾ, ਇਹਦੀ ਸ਼ੁਰੂਆਤ ਆ ਜਿਹੜੀ ਉਹ ਇੱਕ ਲੈਬ ਤੋਂ ਇਹਦਾ ਪਲਾਂਟ ਤਿਆਰ ਹੁੰਦਾ, ਬੂਟਾ ਤਿਆਰ ਹੁੰਦਾ
1: ਜੀ।
0: ਉਹ ਲੈਬ ਦੇ ਵਿੱਚ ਉਹ ਪਲਾਂਟ ਲੈ ਕੇ ਜਿਹੜਾ ਐਰੋਪੋਨਿਕ ਦਾ ਢਾਂਚਾ ਬਣਾਇਆ ਹੁੰਦਾ, ਇਹ ਇੰਡੀਆ ਗੌਰਮੈਂਟ ਦੀ ਇੱਕ ਪੇਟੈਂਟ ਟੈਕਨੋਲੋਜੀ ਹੈ ਜੀ।
1: ਜੀ,
0: ਆਪਾਂ ਉੱਥੋਂ CBRI ਬਾਦਸ਼ਾਹਪੁਰ ਤੋਂ ਇਹਦੀ ਟ੍ਰੇਨਿੰਗ ਵਗੈਰਾ ਲੈ ਕੇ ਉਹਨਾਂ ਨਾਲ MOU ਸਾਈਨ ਕਰਕੇ ਉਦੋਂ ਬਾਅਦ ਆਪਾਂ ਇਹ ਸ਼ੁਰੂ ਕਰ ਸਕਦੇ ਹਾਂ। ਤੇ ਉਹਨਾਂ ਦੀ ਜਦੋਂ ਆਪਾਂ ਜੂਨਟ ਲਾਉਣੇ, 10 ਲੱਖ ਮਿੰਨੀ ਟਿਊਬਰ ਆਪਾਂ 1 ਸਾਲ ਦੇ ਵਿੱਚ ਪੈਦਾ ਕਰ ਸਕਦੇ ਹਾਂ ਜੇ ਆਪਾਂ 1 ਕਰੋਪ ਕਰਦੇ ਹਾਂ। ਤੇ ਉਹਨਾਂ ਦੀ ਇਹਦੀ ਫੀਸ ਆ ਗੌਰਮੈਂਟ ਦੀ, ਉਹ ਫੀਸ ਲੈ ਕੇ ਫਿਰ ਆਪਾਂ ਨੂੰ ਉਹ ਡਾਕੂਮੈਂਟ ਦਿੰਦੀ ਆ, ਫਿਰ ਉਹ ਜਿਹੜੇ ਫੈਬਰੀਕੇਟ ਉਹਨਾਂ ਦੇ ਰਜਿਸਟਰਡ ਹੋਏ ਹੁੰਦੇ ਆ ਉਹ ਤੁਹਾਡਾ ਤਿਆਰ ਕਰਕੇ ਦਿੰਦੇ ਆ। ਅਸੀਂ ਉਦੋਂ ਮੰਨ ਲਓ 1 ਯੂਨਿਟ ਤਿਆਰ ਕਰਿਆ, 5 ਲੱਖ ਪੈਦਾ ਕਰਨ ਲੱਗ ਗਏ ਅਸੀਂ। ਸਾਨੂੰ ਆਏ ਸੀ ਸਾਡਾ ਇੱਧਰ ਹਜੇ ਨਹੀਂ ਰੁਝਾਨ ਵੀ ਆਲੂਆਂ ਦੇ ਸੀਡ ਬਾਰੇ, ਜਦੋਂ ਕਿਸਾਨਾਂ ਨੂੰ ਪਤਾ ਲੱਗਿਆ, ਕਿਉਂਕਿ ਫਿਲਹਾਲ ਪਹਿਲਾਂ ਅਸੀਂ ਜਿਵੇਂ ਸ਼ਹਿਦ ਦਾ ਕੰਮ ਕਰਦੇ ਸੀ ਉਹਦੇ ਨਾਲ ਨਰਸਰੀ ਦਾ ਵੀ ਕੰਮ ਕਰਦੇ ਸੀ, ਜਿਵੇਂ ਮਿਰਚਾਂ ਦੀ ਹੋ ਗਈ, ਸ਼ਿਮਲਾ ਮਿਰਚ, ਟਮਾਟਰ। ਇਸ ਤਰੀਕੇ ਨਾਲ ਜਦੋਂ ਸਾਡੇ ਕਿਸਾਨ ਵੀਰਾਂ ਨੂੰ ਪਤਾ ਲੱਗਿਆ ਵੀ ਆਲੂ ਦੇ ਸੀਡ ਦੀ ਸ਼ੋਰਟੇਜ ਰਹਿੰਦੀ ਆ, ਮੰਨ ਲਓ ਕਿਤੇ ਰੇਟ ਵੱਧ ਘੱਟ ਕਰ ਗਿਆ ਉਹ ਵੱਖਰੀ ਗੱਲ ਆ, ਇਹਦੀ ਸ਼ੋਰਟੇਜ ਹੁੰਦੋ ਹੀ ਆ ਜੀ
1: ਬਿਲਕੁਲ।
0: ਤੇ ਜਦੋਂ ਹਾਂਜੀ, ਤੇ ਫਿਰ ਉਦੋਂ ਬਾਅਦ ਅਸੀਂ ਇਧਰਲੇ ਪਾਸੇ ਨੂੰ ਆਏ ਤਾਂ ਕਿਸਾਨਾਂ ਨੂੰ ਜਦੋਂ ਪਤਾ ਲੱਗਿਆ ਵੀ ਉਹ ਜਿਹੜੇ 2 ਬਰਾਦਰ ਇਹ ਕੰਮ ਕਰਨ ਲੱਗੇ ਆ, ਤਾਂ ਕਿਸਾਨਾਂ ਦਾ ਰੁਝਾਨ ਸਾਡੇ ਵੱਲ ਹੋ ਗਿਆ ਤੇ ਅਸੀਂ ਸੀਡ ਦਾ ਕੰਮ G0 ਕਹਿ ਦਿੰਦੇ ਹਾਂ ਆਪਾਂ, ਜਿਹੜਾ ਉਹਦੇ ਵਿੱਚੋਂ ਆਲੂ ਤੁਹਾਡਾ ਪੈਦਾ ਹੋਣਾ ਉਹਨੂੰ G0 ਕਹਿੰਦੇ ਆ। ਜੇ 1 ਸਾਲ ਆਪਾਂ ਜ਼ਮੀਨ ਦੇ ਵਿੱਚ ਲਾਵਾਂਗੇ ਉਹਨੂੰ G1, G2 ਜਾਂ G3, ਇਸ ਤਰ੍ਹਾਂ ਦੀ ਸਟੇਜ ਵੱਧਦੀ ਜਾਂਦੀ ਹੈ ਅੱਗੇ ਦੀ ਅੱਗੇ।
1: ਜਿਹੜੀ ਪੁਰਲੀ ਸਟੇਜ ਹੈ ਆਲੂ ਦੀ, ਜਦੋਂ ਇਹਦਾ ਆਪਾਂ ਇਹਨੂੰ ਪ੍ਰੋਡਿਊਸ ਕਰ, ਇਹ ਲੈਬ ਦੇ ਵਿੱਚ ਜਿਹੜਾ ਹੈ ਇਹਦਾ ਕਿੱਦਾਂ, ਮਤਲਬ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਖੁੰਭਾਂ ਦੀ ਕਾਸ਼ਤ ਹੈ, ਹੈ ਨਾ, ਇਹ ਖੁੰਭਾਂ ਜਿਹੜੀਆਂ ਹੈ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੈ ਉਹ ਆਪਾਂ ਤਿਆਰ ਕਰਦੇ ਹਾਂ ਤੂੜੀ ਤੋਂ ਲੈ ਕੇ, ਹੈ ਨਾ, ਤੇ ਉਹਦੇ ਚ ਤਿਆਰ ਹੁੰਦੀ ਹੈ, ਉਹਦੇ ਚ ਬੀਜ ਜਿਹੜਾ ਹੈ ਆਪਾਂ ਇਨਸਰਟ ਕਰ ਦਿੰਦੇ ਹਾਂ, ਉਹ ਤਿਆਰ ਹੋ ਜਾਂਦੇ ਖੁੰਭ। ਇਹ ਕਿੱਦਾਂ

0: ਦਾ ਸੀਡ ਦਾ ਤਿਆਰ ਕਰਨ ਦਾ ਜਿਹੜੀ ਮੁੱਢਲੀ ਵਿਧੀ ਜਿਹੜੀ ਆਪਾਂ ਕਹਿ ਸਕਦੇ ਜ਼ਮੀਨੀ ਪੱਧਰ ਤੇ ਕਿੱਦਾਂ ਮਤਲਬ ਸ਼ੁਰੂਆਤ ਕਿੱਦਾਂ ਹੁੰਦੀ ਹੈ?
1: ਜੀ ਜੀ ਸ਼ੁਰੂਆਤ ਤਾਂ ਜਿਵੇਂ ਜੀ ਇਹਦਾ ਆਲੂ ਦਾ ਟਿਸ਼ੂ ਇੱਕ ਲੈ ਕੇ ਇੱਕ ਪ੍ਰੋਜੈਕਟ ਵੱਖ ਆ ਇਹ ਅਸੀਂ ਜਿਵੇਂ ਬਹੁਤ ਵਧੀਆ ਲੈਬੋਰਟਰੀਆਂ ਆਪਣੇ ਰੋਪੜ ਦੇ ਵਿੱਚ ਹੈਗੀ ਹੈ ਜੀ ਗੁਰਪ੍ਰੀਤ ਸਿੰਘ ਸੇਖੂ ਸਾਹਿਬ ਆ ਉਹ ਇੱਕ ਟਿਸ਼ੂ ਤੋਂ ਲੈ ਕੇ ਬਹੁਤ ਐਕਸਪਰਟ ਡਾਕਟਰ ਸਾਹਿਬਾਨ ਉਹਨਾਂ ਟਿਸ਼ੂ ਲੈ ਕੇ ਜਿਹਦੇ ਵਿੱਚ ਵਾਇਰਸ ਨਾ ਹੋਵੇ ਉਸ ਪਲਾਂਟ ਦੇ ਲੈ ਕੇ ਉਹ ਟਿਸ਼ੂ ਲੈ ਕੇ ਨਿਊਕਲੀਅਸ ਤਿਆਰ ਕਰਕੇ ਉਦੋਂ ਪਲਾਂਟ ਤਿਆਰ ਕਰਦੇ ਆ ਡਾਕਟਰ ਸਾਹਿਬਾਨਾਂ ਦੀ ਸਹਿਯੋਗ ਦੇ ਨਾਲ ਉਹ ਉਹਨੂੰ ਚਲਾ ਰਹੇ ਆ ਲੈਬ ਵਗੈਰਾ ਤੇ ਉਹਦੇ ਟੈਸਟ ਹੁੰਦੇ ਆ ਜਿਵੇਂ ਕੋਈ ਵਾਇਰਸ ਇਹਨੂੰ 28 ਤਰ੍ਹਾਂ ਦੇ ਵਾਇਰਸ ਲੱਗਦੇ ਆ ਪੰਜਾਬ ਦੇ ਵਿੱਚ 5 ਜਾਂ 6 ਵਾਇਰਸ ਆ ਜਿਹੜੇ ਵੱਧ ਹੁੰਦੇ ਆ ਫਿਰ ਉਹਨਾਂ ਦੀ ਟੈਸਟਿੰਗ ਹੁੰਦੀ ਹੈ ਬਕਾਇਦਾ ਵੀ ਇਹਦੇ ਵਿੱਚ ਵਾਇਰਸ ਨਹੀਂ ਹੈ ਉਹ ਜੋ ਪਲਾਂਟ ਹੈ ਉਹਦੇ ਵਿੱਚ ਵਾਇਰਸ ਨਹੀਂ ਹੈ ਉਹ ਪਲਾਂਟ ਫਿਰ ਅਸੀਂ ਉਹਨਾਂ ਤੋਂ ਖਰੀਦ ਕੇ ਜਿਹੜਾ ਐਰੋਪੋਨਿਕ ਆ ਐਰੋਪੋਨਿਕ ਦੇ ਵਿੱਚ ਲਾਉਂਦੇ ਹਾਂ ਐਰੋਪੋਨਿਕ ਦੇ ਵਿੱਚ ਸਮਝ ਲਓ ਵੀ ਇੱਕ ICU ਆ ਵੀ ਉਹਦੇ ਵਿੱਚ ਬਾਹਰਲੇ ਕਿਸੇ ਵੀ ਬੰਦੇ ਦੀ ਜਾਂ ਹੋਰ ਮਨੁੱਖ ਦੀ ਕੋਈ ਵੀ ਐਂਟਰੀ ਨਹੀਂ ਹੁੰਦੀ ਜੋ ਵੀ ਉਹਦੇ 'ਚ ਆਪਣੀ ਸਟਾਫ ਕੰਮ ਕਰਦਾ 4 ਜਾਂ 5 ਜਾਂ ਮੇਰਾ ਜਿਵੇਂ ਹੁਣ ਉੱਥੇ ਭਤੀਜਾ ਹਰਪਾਲ ਸਿੰਘ ਡਾਕਟਰ ਹਰਪਾਲ ਸਿੰਘ ਆ ਉਹ ਵੀ ਦੇਖ ਰੇਖ ਕਰਦਾ ਜਿੰਨੀ ਵੀ ਉਹਦੇ ਨਾਲ ਲੇਬਰ ਕੰਮ ਕਰਦੀ ਆ ਉਹ ਇੱਕ ਕੋਪਰੇਟਿਵ ਹੋ ਕੇ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਉਹਦੇ ਵਿੱਚ ਹੀ ਕੰਮ ਕਰਦੇ ਆ ਕੋਈ ਬਾਹਰ ਨਹੀਂ ਜਾਣਾ ਕੋਈ ਆਏ ਨਹੀਂ ਵੀ ਉੱਧਰ ਜਾਵੜੇ ਉਹਦੇ ਵਿੱਚ ਨਿਗਾਹ ਰੱਖ ਕੇ ਜੇ ਕੋਈ ਵੀ ਵਿਜਿਟ ਕਰਨ ਆਉਂਦਾ ਵੀ ਆ ਕੋਈ ਕਿਸਾਨ ਬਹੁਤ ਦੂਰੋਂ ਆ ਜਾਂਦੇ ਆ ਉਹ ਆਏ ਨੀ ਆ ਵੀ ਆਪਾਂ ਕੋਈ ਡੋਰ ਖੋਲ੍ਹ ਕੇ ਉਹਨਾਂ ਨੂੰ ਅੰਦਰ ਲੈ ਜਾਵਾਂਗੇ ਕਹਿੰਦਾ ਸ਼ੀਸ਼ੇ ਲੱਗੇ ਆ ਆਪਾਂ ਕਰੋਪ ਨੂੰ ਚੱਕ ਕੇ ਉੱਪਰ ਉਹਨਾਂ ਨੂੰ ਐਂ ਦਿਖਾਉਂਦੇ ਵੀ ਇਸ ਤਰ੍ਹਾਂ ਹਵਾ ਦੇ ਵਿੱਚ ਆਲੂ ਲੱਗਦੇ ਆ ਵੈਸੇ ਤਾਂ ਆਪਾਂ ਮੰਨ ਨੀ ਸਕਦੇ ਵੀ ਹਵਾ 'ਚ ਆਲੂ ਕਿਵੇਂ ਲੱਗਦੇ ਆ ਇਹ ਆਪਣੇ ਜਾਂਦੀ ਇੰਡੀਆ ਦੇ ਜਿੰਨੇ ਵੀ ਵਿਗਿਆਨੀ ਆ ਮੈਂ ਤਾਂ ਉਹਨਾਂ ਦਾ ਉਹਨਾਂ ਨੂੰ ਇਹਦਾ ਧੰਨਵਾਦ ਕਰਦਾ ਵੀ ਐਡੀ ਵਧੀਆ ਤਕਨੀਕ ਉਹਨਾਂ ਨੇ ਪੈਦਾ ਕਰੀ ਆ ਕਿਸਾਨਾਂ ਨੂੰ ਸੀਡ ਹਵਾ ਦੇ ਵਿੱਚ ਆਲੂ ਲੱਗਣ ਲਾ ਦੇ ਉਹ ਗੱਲ ਸਹੀ ਆ ਵੀ ਹਵਾ ਦੇ ਵਿੱਚ ਹੀ ਆਲੂ ਲੱਗਦੇ ਆ ਪਰ ਉਹਨਾਂ ਦੀ ਮਿਹਨਤ 10-15 ਸਾਲਾਂ ਜਿਵੇਂ ਡਾਕਟਰ ਸੁਖਵਿੰਦਰ ਸਿੰਘ ਜੀ ਚਹਿਲ ਸਾਹਿਬ ਤੁਹਾਨੂੰ ਮੈਂ ਦੱਸਿਆ ਜੀ ਉਹਨਾਂ ਦੀ ਤੇ ਉਹਨਾਂ ਦੇ ਸਾਰੇ ਅਦਾਰੇ ਦੀ ਮਿਹਨਤ ਦੇ ਨਾਲ ਇਹੋ ਜਿਹੀ ਤਕਨੀਕ ਸੰਭਵ ਹੋਈ ਆ ਤੇ ਹੁਣ ਇਹ ਜਿਹੜੀ ਤਕਨੀਕ ਆ ਜੀ ਮੰਨ ਲਓ ਪੰਜਾਬ ਦੇ ਵਿੱਚ ਕਈ ਲੱਗੇ ਆ ਐਰੋਪੋਨਿਕ ਬਹੁਤ ਲਾਏ ਆ ਕਿਸਾਨਾਂ ਨੇ ਤੇ ਦੁਨੀਆਂ ਦੇ ਵਿੱਚ ਸਾਰਿਆਂ ਨੂੰ ਵਧੀਆ ਜਿਹੜਾ ਇੰਡੀਆ ਦਾ ਐਰੋਪੋਨਿਕ ਦੇ ਵਿੱਚ ਫੈਸਿਲਿਟੀਆਂ ਹੈਗੀਆਂ ਹੋਰ ਕਿਤੇ ਵੀ ਹੈ ਨਹੀਂ ਚਾਈਨਾ ਵੀ ਆਪਾਂ ਤੋਂ ਥੋੜਾ ਪਿੱਛੇ ਆ
0: ਅੱਛਾ
1: ਇਹ ਬਹੁਤ ਮਾਣ ਵਾਲੀ ਗੱਲ ਆ ਜੀ ਆਪਣੇ ਵਾਸਤੇ
0: ਵਾਹ ਵਾਹ ਵਾਹ ਜੀ ਜੀ ਅੱਛਾ ਫਿਰ ਇਹਦੇ ਵਿੱਚ ਮਤਲਬ ਜ਼ਮੀਨ ਦਾ ਕੋਈ ਯੋਗਦਾਨ ਨਹੀਂ ਤੁਹਾਡੇ ਲਿਹਾਜ਼ ਨਾਲ
1: ਹਾਂ ਜ਼ਮੀਨ ਦਾ ਕੋਈ ਨਹੀਂ ਜੋ ਵੀ ਨਿਊਟ੍ਰੀਸ਼ਨ ਇਹ 'ਚ ਪੈਣਾਂਗੇ ਉਹ ਇੱਕ ਲੈਬ ਦੇ ਜਿਵੇਂ ਲੈਬੋਰਟਰੀ ਦੇ ਟੈਸਟ ਹੋਏ ਹੁੰਦੇ ਆ ਉਸ ਤਰੀਕੇ ਦੇ ਇਹਦੇ ਵਿੱਚ ਨਿਊਟ੍ਰੀਸ਼ਨ ਕੋਈ ਐਂ ਨਹੀਂ ਵੀ ਆਪਾਂ ਕਿਤੋਂ ਵੀ ਲੈ ਕੇ ਪਾ ਦਾਂਗੇ ਉਹ ਜਿਹੜਾ ਜਿਵੇਂ CPRI ਬਾਦਸ਼ਾਹਪੁਰ ਹੋ ਗਿਆ ਜਾਂ ਮੋਦੀਪੁਰਮ ਹੋ ਗਏ ਜਾਂ ਆਪਣੇ ਸ਼ਿਮਲਾ ਹੋ ਗਿਆ ਇਹ ਸਰਚ ਵਗੈਰਾ ਕਰਦੇ ਆ ਵੀ ਇਹਨਾਂ ਨੂੰ ਕਿਹੜੇ ਨਿਊਟ੍ਰੀਸ਼ਨ ਚਾਹੀਦੇ ਆ ਉਹਨਾਂ ਦਾ ਲਿਕੁਇਡ ਘੋਲ ਬਣਾ ਕੇ ਉਹਨਾਂ ਦੇ ਟੈਂਕਾਂ ਦੇ ਵਿੱਚ ਪਾ ਦਿੱਤਾ ਇਹ ਆਟੋ ਹੁੰਦਾ ਇਹ ਉਹਦੇ ਵਿੱਚ ਮੋਟਰਾਂ ਲੱਗੀਆਂ ਜੀ ਮੋਟਰਾਂ ਨੇ ਆਟੋ ਉਹਨਾਂ ਨੂੰ 2-2 ਕਰਕੇ 2 ਯੂਨਿਟਾਂ ਨੂੰ ਦੇਤਾ ਬੰਦ ਕਰਤਾ ਅੱਗੇ ਐਂ ਆਟੋ ਚੱਲੀ ਜਾਣਾ ਦਿਨ ਰਾਤ ਚੱਲਣਾ ਇਹ ਜਿਵੇਂ ਹੁਣ ਅਕਤੂਬਰ ਤੋਂ ਸ਼ੁਰੂ ਹੁੰਦਾ ਤਕਰੀਬਨ ਇਹ ਆਪਣੇ ਅਪ੍ਰੈਲ ਤੱਕ ਚੱਲਦੇ ਆ ਜੀ ਮੁਰਕੇ
0: ਮਤਲਬ ਇੱਕ ਤਰ੍ਹਾਂ ਨਾਲ ਇਹ ਇੰਡਸਟਰੀ ਹੈ ਜਿਹੜਾ ਇੱਕ ਯੂਨਿਟ ਹੈ ਜਿਹਦੇ ਚ ਜਿਹੜਾ ਤੁਸੀਂ ਕਿਹਾ ਕਿ ਪਲਾਂਟ ਦਾ ਜਿਹੜਾ ਉਹ ਪਲਾਂਟ ਜਿਹੜਾ ਵਾਇਰਸ ਤੋਂ ਮੁਕਤ ਹੈ ਹਨਾ
1: ਜੀ ਜੀ
0: ਉਹਨੂੰ ਤੁਸੀਂ ਉਹਦੇ ਵਿੱਚ ਯੂਨਿਟ ਦੇ ਵਿੱਚ ਜਿਹੜਾ ਹੈ ਮਲਟੀਪਲੀਕੇਸ਼ਨ ਲਈ ਪਾ ਦਿੰਦੇ ਹੋ ਤੇ ਉਹ ਤੋਂ ਜਿਹੜਾ ਸੀਡ ਜਿਹੜੀ ਪ੍ਰੋਡਕਸ਼ਨ ਹੋ ਜਾਂਦੀ ਹੈ ਇਹ ਫਿਰ ਜਿਹੜਾ ਇਹ ਤੋਂ ਲਾਸਟ ਸੀਡ ਨਿਕਲਦਾ ਹੈ ਜਿੱਦਾਂ ਤੁਸੀਂ ਕਿਹਾ ਕਿ ਅਲੱਗ ਅਲੱਗ ਪੋਜੀਸ਼ਨਾਂ G1 ਹੈ G2 ਹੈ ਇਹ ਫਿਰ ਪੌਦੇ ਦੀ ਸ਼ਕਲ 'ਚ ਦਿੰਦੇ ਹੋ ਜਾਂ ਗੋਲੀ ਦੀ ਸ਼ਕਲ 'ਚ ਦਿੰਦੇ ਹੋ
1: ਮੰਨ ਲਓ ਜਿਵੇਂ ਡਾਕਟਰ ਸਾਹਿਬਾਨਾਂ ਨੇ ਦੱਸਿਆ ਗਾ ਵੀ ਜਿਹੜਾ ਇਹਦਾ ਐਰੋਪੋਨਿਕ ਦਾ ਸੀਡ ਆ ਨਾ ਆਪਾਂ ਜੇ ਐਰੋਪੋਨਿਕ 'ਚ ਲਾਉਣੇ ਆ ਮੰਨ ਲਓ ਇੱਕ ਪਲਾਂਟ ਦੇ ਨਾਲ ਘੱਟੋ ਘੱਟ 40 ਆਲੂ ਲੱਗ ਸਕਦੇ ਆ 40 ਤੋਂ ਕਈ ਵਰਾਇਟੀਆਂ ਤਾਂ 70 ਤੱਕ ਵੀ ਲੱਗ ਸਕਦੀਆਂ ਜੇ ਇਹੀ ਪਲਾਂਟ ਆਪਾਂ ਨੈੱਟ ਹਾਊਸ ਦੇ ਵਿੱਚ ਲਾਉਂਦੇ ਹਾਂ ਉਹਨੂੰ 10 ਜਾਂ 11 ਲੱਗਣੇ ਆ ਇੱਕ ਤਾਂ ਦੀ ਪ੍ਰੋਡਕਸ਼ਨ ਬਹੁਤ ਵੱਧ ਗਈ ਇੱਕ ਆਏ ਆ ਵੀ ਇਨਸੈਕਟ ਤਾਂ ਚਲੋ ਆਪਾਂ ਉਹਦੇ ਵਿੱਚ ਵੀ ਨਹੀਂ ਕੋਈ ਜਾਣ ਦੇਣਾ ਇਹਦੇ ਵਿੱਚ ਵੀ ਨਹੀਂ ਕੋਈ ਬਾਹਰੋਂ ਜਾਂ ਵਾਈਟ ਫਲਾਈ ਜਾਂ ਚੇਪਾ ਜਾਂ ਕੁਛ ਵੀ ਨਹੀਂ ਜਾਣ ਦਿੰਦੇ ਤੇ ਇਸ ਦੇ ਕਾਰਨ ਵੀ ਉਹਦੇ ਵਿੱਚ ਨਿਕਲ ਬਹੁਤ ਆਉਂਦਾ ਜਿਵੇਂ ਹੁਣ ਬੱਚੇ ਪੜ੍ਹੇ ਲਿਖੇ ਆ ਵੀ ਉਹਨਾਂ ਨੂੰ ਬਾਹਰ ਖੇਤੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਜਿਵੇਂ ਗੌਰਮੈਂਟ ਵੀ ਹੀਲੇ ਵਸੀਲੇ ਕਰ ਰਹੀ ਆ ਯੂਨੀਵਰਸਿਟੀਆਂ ਵੀ ਕਰ ਰਹੀਆਂ ਪਰ ਜਿਵੇਂ ਆਪਣੇ ਬਹੁਤ ਲੋਕ ਬੱਚਿਆਂ ਨੂੰ ਵੀ ਹੋ ਗਿਆ ਵੀ ਇਸ ਤਰ੍ਹਾਂ ਦੀ ਤਕਨੀਕ ਵੀ ਚੰਗੇ ਕੱਪੜੇ ਪਾ ਕੇ ਅਸੀਂ ਵਿੱਚ ਡਾਕਟਰ ਸਾਹਿਬਾਨਾਂ ਦੀ ਤਰ੍ਹਾਂ ਉਹਨਾਂ ਨੂੰ ਦੇਖ ਰੇਖ ਕਰਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਸੀਡ ਦਾ ਜਿਹੜਾ ਤੁਸੀਂ ਦੱਸਿਆ ਵੀ ਜਿਹੜਾ ਉਹਦੇ ਵਿੱਚੋਂ ਪੈਦਾ ਹੁੰਦਾ ਐਰੋਪੋਨਿਕ ਦੀ ਆਪਾਂ ਗੱਲ ਕਰੀਏ ਜਿਹੜਾ ਉਹ ਪੈਦਾ ਹੋ ਗਿਆ ਉਹ 2-3 ਗ੍ਰਾਮ ਦਾ ਇੱਕ ਸੀਡ ਹੁੰਦਾ ਹਾਂਜੀ ਉਹਨੂੰ G0 ਕਹਿੰਦੇ ਆ ਜੀ ਜੇ ਉਹਨੂੰ ਆਪਾਂ 1 ਸਾਲ ਮੰਨ ਲਓ ਮਿੱਟੀ ਦੇ ਵਿੱਚ ਜਾਂ ਨੈੱਟ ਦੇ ਵਿੱਚ ਲਾਉਣੇ ਆ ਉਹ G1 ਹੋਜੂ ਫਿਰ ਲਾਉਣੇ G2 ਹੋਜੂ ਜਿਹੜਾ G2 ਆ ਜੀ ਉਹ ਇੱਕ ਬਰੀਡਰ ਸੀਡ ਹੋ ਗਿਆ ਜਿਵੇਂ ਕਿਸੇ ਵੀ ਵਿਗਿਆਨੀ ਨੇ ਆਪਦੇ 10 ਜਾਂ 8 ਜਾਂ 10 ਸਾਲ ਲਾ ਕੇ ਪੈਦਾ ਕਰਿਆ ਸੀਡ ਆ ਉਹ ਬਰੀਡਰ ਸੀਡ ਬਣ ਜਾਂਦਾ ਐਡੀ ਉੱਚ ਕੁਆਲਿਟੀ ਦਾ ਸੀਡ ਬਣ ਜਾਂਦਾ ਇਹ ਵੀ ਆਪਾਂ ਸੋਚ ਵੀ ਨਹੀਂ ਸਕਦੇ
0: ਜਿੱਦਾਂ ਆਪਾਂ ਗਾਜਰ ਤਿਆਰ ਕਰਦੇ ਆ

0: मतलब उही हिसाब
1: जी
0: होता
1: जी
0: है ना। हाँ
1: जी जी
0: हाँ
1: जी
0: अच्छा सुखपाल जी, गल है कि हुण गल मुकदी तां इही है कि देखो इनू एक समझण लई तां जिद्दां कहिंदे कि इक ऐसी चीज है
1: जी जी
0: जिनू समझण लई सानू अक्खां नाल देखण दी जरूरत है ना।
1: जी जी
0: फेर ही
1: हाँ
0: आपां
1: जी
0: उहनू
1: हाँ जी
0: चंगे
1: हाँ
0: तरीके नाल समझ सकदे हां। गली बाती समझणा मेरा ख्याल
1: नहीं
0: है कि
1: नहीं
0: वह कितना कितने औखी गल है। हुण जदों कमाई की आपां गल करदे हां, क्योंकि इह जिद्दां तुसीं भी कहा कि पूरे भारत वर्ष के 100 जिमीदार लगभग है जिहड़े इह काम करदे आ है ना।
1: जी
0: इहदा
1: हाँ
0: मतलब
1: हाँ
0: तां
1: जी
0: इह है कि महंगी बहुत ज्यादा है, विधि बहुत
1: हाँ
0: महंगी
1: जी
0: है,
1: हाँ जी
0: ते
1: हाँ
0: किन्ना
1: जी
0: क
1: हाँ जी
0: सरमाया जिहड़ा इहदे च तुहाडा इनवॉल्व है ते किन्नी क कमाई इहदे च तुसीं कढ जांदे हो।
1: हाँ जी, बहुत वाजब आ। ये तो अपन किसान नूं जां कोई भी लगा रहे पहला सोचना जरूरी आ। ये जिहड़ा प्रोजेक्ट है 1.25 करोड़ दा, ये करोड़ तो 1.25 करोड़ तो उपर भी लग सकदा। जे आपां 10 लाख मिनी ट्यूबर पैदा करना ते जिहड़ा इहदे विच इंडिया गवर्नमेंट दी सबसिडी हजे तक कोई भी नहीं हो सकी, पता नहीं की कारण आ। मंत्री साहब जी इत्थे आए सी बादशाहपुर, चौहान साहब जी एग्रीकल्चर मिनिस्टर साहब, उन्होंने ना गलबात भी हुई सी। उन्होंने जो पता लगे वो भी हैरान हुए भी बहुत वधिया टेक्नोलॉजी हुई है, भी कहिंदे उन्होंने बहुत रिस्पोंस दिता भी इस नूं असीं आपदे जिहड़ी भी सबसिडी दे पासे वाले नूं जरूर लैके आवांगे। ते जिहड़ा खर्चा इन्ना हो जांदा, इह आए आ वी आपां एक दिन तां कोई भी चीज़ पूरी नहीं होंदी। मान लो आपां कोई एकड़ जमीन लैंदे आ 50 लाख नूं जां 60 लाख नूं, ਉਹ ਵੀ ਆਪਾਂ ਐਡੀ ਛੇਤੀ ਪੂਰਾ ਨਹੀਂ ਹੁੰਦਾ। ਇਹ ਨਾਲ ਆਪਾਂ ਨੂੰ ਇਹ ਹੈ ਵੀ ਜਿਵੇਂ ਹੁਣ ਬੱਚੇ, ਚਲੋ ਮੈਂ ਘੱਟ ਸੀਗਾ, ਮੇਰਾ ਬੇਟਾ ਵੱਧ ਪੜ੍ਹਿਆ ਸੀ, ਉਹਦੇ ਹਾਣ ਦੀ ਇੱਕ ਚੀਜ਼ ਹੋ ਗਈ,
0: ਹਾਂ
1: ਬੱਚੇ ਨੂੰ
0: ਬਿਲਕੁਲ
1: ਉਤਸ਼ਾਹ ਵਾਸਤੇ ਨਾਲ ਹੋ ਗਿਆ
0: ਵਾਹ
1: ਵੀ
0: ਵਾਹ
1: ਮੈਂ ਜੇ ਮੇਰੇ ਫਾਦਰ ਸਾਹਿਬ ਨੇ ਜਾਂ ਮੇਰੇ ਚਾਚਾ ਜੀ ਨੇ ਇਹ ਕੰਮ ਕਰਿਆ, ਉਸ ਕੰਮ ਨੂੰ ਇੱਥੇ ਲੈ ਆਏ, ਮੈਂ ਇਹਨਾਂ ਨੂੰ ਉਹਨਾਂ ਨੂੰ ਉੱਪਰ ਲੈ ਕੇ ਜਾਵਾਂ। ਉਹ
0: ਉੱਕਰ ਲੈ
1: ਬਹੁਤ
0: ਕੇ
1: ਮਿਹਨਤ ਕਰਦੇ ਇਸ ਕੰਮ 'ਤੇ।
0: ਵਾਹ
1: ਜੀ ਜੀ
0: ਵਾਹ ਵਾਹ
1: ਜੀ
0: ਚਲ ਤੇ ਹੁਣ ਆਪਾਂ ਗੱਲ ਕਰੀਏ ਕਿ ਦੇਖੋ ਹੱਲਾ ਸ਼ੇਰੀ, ਹੌਸਲਾ ਅਫਜ਼ਾਈ ਹੈ ਨਾ, ਇਹ
1: ਜੀ ਜੀ
0: ਸਾਰੀਆਂ
1: ਜੀ
0: ਚੀਜ਼ਾਂ ਕਿਸੇ ਕੰਮ ਦੇ ਵਿੱਚ ਬਣੇ ਰਹਿਣ ਲਈ ਬੜੀਆਂ ਜ਼ਰੂਰੀ ਹੁੰਦੀਆਂ ਨੇ ਹੈ
1: ਜੀ
0: ਨਾ।
1: ਜੀ ਜੀ
0: ਤੇ ਜੇ ਆਪਾਂ
1: ਜੀ
0: ਆਪਣੇ ਨਾਲ ਕਾਮਾਂ ਵੀ ਕੰਮ ਕਰਦਾ ਉਹ ਤੋਂ ਵੀ ਕੰਮ ਲੈ ਕੇ ਉਹਨੂੰ, ਜੇ ਉਹਦੀ ਹੌਸਲਾ ਅਫਜ਼ਾਈ ਨਹੀਂ ਕਰਾਂਗੇ ਅਗਲੇ ਦਿਨ
1: ਹਾਂ
0: ਨਹੀਂ ਆਉਂਦਾ ਤੁਹਾਡੇ ਨਾਲ ਹੈ ਨਾ।
1: ਜੀ ਜੀ
0: ਤੇ
1: ਜੀ
0: ਕਿਸੇ ਵੀ ਕੰਮ ਦੇ ਵਿੱਚ ਮਤਲਬ ਸਨਮਾਨ, ਸਰਮਾਇਆ ਤੇ ਆਉਣਾ ਹੀ ਆਉਣਾ ਹੈ, ਇਨਾਮ ਸਨਮਾਨ ਵੀ ਬੜਾ ਜ਼ਰੂਰੀ ਹੈ। ਕੋਈ ਯੂਨੀਵਰਸਿਟੀ ਪੱਧਰ ਦੇ ਉੱਤੇ ਜਾਂ ਜ਼ਿਲ੍ਹਾ ਪੱਧਰ ਦੇ ਉੱਤੇ ਕੋਈ ਮਿਲੇ
1: ਜੀ
0: ਸਨਮਾਨ ਵਗੈਰਾ।
1: ਹਾਂ ਜੀ, ਇਹ ਸਾਨੂੰ ਸਾਡੇ ਪਰਿਵਾਰ ਨੂੰ ਬਹੁਤ ਖੁਸ਼ੀ ਆਈ ਗੱਲ ਆ ਜੀ। ਤਕਰੀਬਨ ਜਿੰਨੇ ਵੀ ਸਬਜ਼ੀਆਂ ਦੇ ਮੁਕਾਬਲੇ ਹੁੰਦੇ ਰਹੇ, ਘੱਟੋ ਘੱਟ 50-60 ਤਾਂ ਸਾਨੂੰ ਉਹ ਨਾਮ ਮਿਲੇ ਆ। ਜਿਹੜੇ ਮੁੱਖ ਮੰਤਰੀ ਵਾਰਡ ਆਪਣਾ ਪੰਜਾਬ ਦਾ ਸਾਰਿਆਂ ਨਾਲੋਂ ਵਧੀਆ ਨਾਮ ਆ, ਕਿਸਾਨਾਂ ਨੂੰ ਚੁਣਿਆ ਗਿਆ। ਮੈਨੂੰ 2008 ਦੇ ਵਿੱਚ ਮੈਨੂੰ ਕਿ ਮੇਰੇ ਸਾਰੇ ਪਰਿਵਾਰ ਨੂੰ ਮਿਲਿਆ, ਉਹ ਮੈਂ ਆਪਦਾ ਨਾਂ ਨਹੀਂ ਲੈ ਸਕਦਾ ਇਕੱਲੇ ਦਾ। ਜੇ ਮੇਰੇ ਫਾਦਰ ਸਾਹਿਬ ਨੇ ਸਾਨੂੰ ਇੱਧਰ ਲਾਇਆ, ਮੇਰੇ ਭਾਈ ਸਾਹਿਬ ਨਾਲ ਸੀ, ਭਤੀਜਾ ਜਾਂ ਮੇਰੀ ਮਿਸ ਜੀ ਜਾਂ ਮੇਰੀ ਭਾਬੀ ਜੀ ਨਾਲ ਸੀ, ਤਾਂ ਅਸੀਂ ਇਸ ਲੈਵਲ ਤੱਕ ਪਹੁੰਚ ਗਏ। ਉਹ ਸਾਨੂੰ 2008 ਦੇ ਵਿੱਚ ਮਿਲਿਆ, ਤੇ ਨਾਲ ਦੀ ਨਾਲ ਵੀ ਦੋਸਤ ਵੀ ਇਹੋ ਜਿਹੇ ਮਿਲ ਗਏ, ਰੱਬ ਵਰਗੇ ਮਿਲ ਗਏ ਦੋਸਤ, ਜਿਹੜੇ ਮੈਨੂੰ UK ਇੰਗਲੈਂਡ ਵਗੈਰਾ ਵੀ ਲੈ ਕੇ ਗਏ 2 ਵਾਰੀ।
0: ਵਾਹ ਬਈ ਵਾਹ,
1: ਜੀ ਜੀ ਜੀ
0: ਚਲੋ ਗੱਲ ਹੈ
1: ਤੇ
0: ਸੁਖਪਾਲ ਜੀ।
1: ਜੀ ਸਾਡੇ ਇੱਕ ਪਿੰਡ ਦੀ ਹੋਰ ਵਿਆਖਣਤਾ ਜੀ, ਮੇਰਾ ਪਿੰਡ ਜਿਹੜਾ ਦਿਆਲਪੁਰਾ ਭਾਈਕਾ, 20.5 ਏਕੜ ਦਾ ਨੈੱਟ ਹਾਊਸ ਆ ਜੀ ਇੱਥੇ ਲੱਗਿਆ ਵਾ। ਵੱਖ ਵੱਖ ਕਿਸਾਨਾਂ ਨੇ ਦੋ ਦੋ ਤਿੰਨ ਤਿੰਨ ਏਕੜ ਲਾਏ ਆ, ਤੇ ਸਾਡੇ ਦੋ ਤਿੰਨ ਨਾਮ PHU ਲੁਧਿਆਣਾ ਚੱਲਦੇ ਆ। ਮੈਂ ਤੁਹਾਨੂੰ ਨਾਮ ਦੱਸਣਾ ਚਾਹਾਂਗਾ, ਸਰਦਾਰ ਉਜਾਗਰ ਸਿੰਘ ਮੋਹਰੀਅਲ, ਸਰਦਾਰ ਦਲੀਪ ਸਿੰਘ ਮੋਹਰੀਅਲ, ਸਰਦਾਰ ਬਾਬੂ ਸਿੰਘ ਮੋਹਰੀਅਲ। ਇਹ ਤਿੰਨਾਂ ਦਾ ਹੀ ਸਾਡੇ ਪਰਿਵਾਰ ਦੇ ਨਾਲ ਸੰਬੰਧ ਆ। ਮੇਰੇ ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ, ਮੇਰੇ ਫਾਦਰ ਸਾਹਿਬ ਨੂੰ ਸਕੂਲ ਦੇ ਕੰਮ ਕਰਾਉਣ ਦਾ, ਪਿੰਡ ਦੇ ਸਾਂਝੇ ਕੰਮ ਜਿਵੇਂ ਮੰਡੀ ਵਗੈਰਾ ਕਰਾਉਣ ਦਾ ਬਹੁਤ, ਜਾਂ ਸਾਂਝੇ ਹੋਰ ਕੰਮ ਕਰਾਉਣ ਦਾ ਬਹੁਤ ਸ਼ੌਂਕ ਸੀ। ਅਸੀਂ ਮੇਰੀ ਮਾਤਾ ਜੀ ਅਤੇ ਮੇਰੇ ਫਾਦਰ ਸਾਹਿਬ 6-7 ਮਹੀਨਿਆਂ 'ਚ ਹੀ ਵਕਫੇ ਨਾਲ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅਸੀਂ ਉਹਨਾਂ ਦੀ ਉਹਨਾਂ ਵਾਸਤੇ ਅਸੀਂ ਬੱਚਿਆਂ ਨੂੰ ਨਾਮ ਦੇਣ ਦਾ ਕੰਮ ਸ਼ੁਰੂ ਕਰਿਆ ਸੀ। ਸਾਡੇ ਪਿੰਡ ਦਿਆਲਪੁਰਾ ਭਾਈ ਦੇ ਵਿੱਚ ਸਰਕਾਰੀ ਸਕੂਲ ਆ, ਅਸੀਂ ਉਹਨਾਂ ਨੂੰ 1 ਲੱਖ ਰੁਪਇਆ ਭੇਟਾ ਦਿੱਤੀ ਵੀ ਸਾਡੇ ਮਾਤਾ ਪਿਤਾ ਦਾ ਨਾਮ ਚਮਕਦਾ ਰਹੇ, ਜਿਨ੍ਹਾਂ ਨੇ ਸਾਨੂੰ ਜਨਮ ਦੇ ਕੇ ਐਡੀ ਚੰਗੀਆਂ ਪਦਵੀਆਂ 'ਤੇ ਭੇਜਿਆ, ਜਿਹੜਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਆਪਦਾ। ਅਤੇ ਅਸੀਂ ਉੱਥੇ ਦਿੱਤਾ ਅਤੇ ਨਾਲ ਇਹ ਜਿਹੜੇ ਨਾਮ ਚੱਲਦੇ ਯੂਨੀਵਰਸਿਟੀ ਮੇਰੇ ਪਿੰਡ ਦੇ ਨਾਲ ਸੰਬੰਧ ਦਾ, ਅਤੇ ਸਾਨੂੰ ਬਹੁਤ ਇਹ ਮਾਣ ਆ, ਫਖਰ ਆ ਜੀ। ਅਤੇ ਪਰਮਾਤਮਾ ਇਹ ਮਾਤਾ ਪਿਤਾ ਹਰ ਇੱਕ ਨੂੰ ਦੇਵੇ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਲਾਇਆ। ਅੱਜ ਵੀ ਸਾਡੀ ਜੁਆਇੰਟ ਫੈਮਿਲੀ ਆ ਦੋਨਿਆਂ ਦੀ। ਠੀਕ ਹੈ ਜੀ
0: ਸੁਖਪਾਲ ਜੀ, ਗੱਲ ਹੈ ਕਿ ਬਹੁਤ ਸਾਰੇ ਸਰੋਤੇ ਜਿਹੜੇ ਆ ਤੁਹਾਨੂੰ ਸੁਣਦੇ ਪਏ ਆ ਤੇ ਤੁਹਾਡੇ ਬਾਬਤ ਹੋਰ ਵੀ ਬਹੁਤ ਕੁਝ ਜਾਣਨਾ ਚਾਹੁੰਦੇ ਹੋਣਗੇ, ਹੋ ਸਕਦਾ ਕਿ ਤੁਹਾਡੇ ਨਾਲ ਮੁਲਾਕਾਤ ਵੀ ਕਰਨੀ ਚਾਹੁੰਦੇ ਹੋਣ, ਉਹਨਾਂ ਨੂੰ ਆਪਣਾ ਸੰਪਰਕ ਨੰਬਰ, ਆਪਣਾ ਟੈਲੀਫੋਨ ਨੰਬਰ, ਆਪਣੇ ਪਿੰਡ ਦਾ ਵੇਰਵਾ ਇੱਕ ਵਾਰੀ ਦੱਸ ਛੱਡੋ।
1: ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਆ ਵੀ ਇਹ ਸਾਡੀ 1993 ਤੋਂ ਲੈ ਕੇ ਮੇਰੀ ਤੇ ਮੇਰੇ ਸਾਂਝੇ ਪਰਿਵਾਰ ਦੀ, ਮੇਰੇ ਮਾਤਾ ਜੀ, ਮੇਰੇ ਭਾਬੀ ਜੀ, ਮੇਰੀ ਮਿਸ ਤੇ ਮੇਰੇ ਬੱਚੇ ਤੇ ਮੇਰੇ ਭਾਈ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਧਾਲੀਵਾਲ। ਸਾਨੂੰ ਮਾਣ ਹੋਊਗਾ ਜੀ ਕੋਈ ਵੀ ਕਿਸਾਨ, ਸਾਨੂੰ ਵੈਸੇ ਹੋਰ ਨਹੀਂ ਸਾਨੂੰ ਵਾਲਾ ਕੋਈ ਪਤਾ, ਜਿੰਨਾ ਕੁ ਖੇਤੀ ਦਾ ਪਤਾ, ਜਿੰਨਾ ਕੁ ਅਸੀਂ 25-30 ਸਾਲਾਂ ਦੇ ਵਿੱਚ ਸਿੱਖਿਆ ਉਹ ਯੂਨੀਵਰਸਿਟੀਆਂ ਤੋਂ, ਚੰਗੇ ਡਾਕਟਰ ਸਾਹਿਬਾਨਾਂ ਤੋਂ, ਜਿਵੇਂ ਤੁਹਾਨੂੰ ਮੈਂ ਖਾਸ ਜ਼ਿਕਰ ਕਰਿਆ ਸਰਦਾਰ ਸੁਖਪਾਲ ਸਿੰਘ ਜੀ ਘੁੰਮਣ ਕਲਾਂ ਤੋਂ, ਉਹ ਇਹੋ ਜਿਹੇ

ਪ੍ਰੋਜੈਕਟ ਹੁਣ ਵੀ ਕਰ ਰਹੇ ਆ, ਬਹੁਤ ਵੱਡੇ ਪ੍ਰੋਜੈਕਟਾਂ ਨੂੰ ਹੱਥ ਪਾਇਆ, ਉਹ ਚਲੋ ਸਮੇਂ ਤੋਂ ਪਹਿਲਾਂ ਨਹੀਂ ਦੱਸੇ ਜਾ ਸਕਦੇ, ਉਮੀਦ ਆ ਵੀ ਉਹ 2 ਸਾਲ ਲਾ ਕੇ ਉਹਨਾਂ ਦੇ 6 ਮਹੀਨੇ ਉਹਨਾਂ ਦੇ ਚਾਲੂ ਹੋਇਆ ਨੂੰ ਹੋ ਗਏ, 1.5-2 ਸਾਲ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਆਉਣ ਲੱਗ ਜਾਣਗੇ, ਉਸ ਕਿਸਾਨ ਦੀ ਸਾਨੂੰ ਇਹ ਮਾਣ ਆ ਵੀ ਉਹ 100% ਤੋਂ ਵੱਧ ਸਹੀ ਗੱਲ ਦੱਸੂਗਾ, ਭਾਵਾਂ ਮੈਂ ਹੋਵਾਂ ਭਾਵਾਂ ਕੋਈ ਵੀ ਹੋਰ ਕਿਸਾਨ ਹੋਵੇ, ਸਾਨੂੰ ਇਹ ਮਾਣ ਆ। ਤੇ ਤੁਸੀਂ ਨੰਬਰ ਬਾਰੇ ਪੁੱਛਿਆ, ਮੇਰਾ ਪਿੰਡ ਦਿਆਲਪੁਰਾ ਭਾਈ ਦਾ ਪਿੰਡ ਆ ਜੀ, ਜ਼ਿਲ੍ਹਾ ਬਠਿੰਡੇ ਦੇ ਵਿੱਚ ਆ, ਬਰਨਾਲਾ ਵਾਜਾ ਖਾਨਾ ਰੋਡ ਦੇ ਉੱਪਰ ਆ ਜੀ। ਸਾਡੀ ਫਰਮ ਦਾ ਨਾਂ SD ਬਾਇਓਟੈਕ ਆ, ਸੁਖਪਾਲ ਦਿਆਲਪੁਰਾ ਦੇ ਨਾਂ ਤੇ ਰੱਖੀ ਆ ਅਸੀਂ। ਤੇ ਜਿਹੜਾ ਵੀ ਕਿਸਾਨ ਇੱਥੇ ਆਊਗਾ ਉਸ ਉਹਨਾਂ ਦਾ ਵੈਲਕਮ ਆ ਜੀ, ਪਰਮਾਤਮਾ ਸਾਡੇ ਫਾਰਮ ਤੇ ਇਹੋ ਜਿਹੇ ਚੰਗੇ ਕਿਸਾਨਾਂ ਦੇ ਚਰਨ ਪਾਵੇ, ਸਾਡਾ ਪਰਿਵਾਰ ਨਹੀਂ ਰਹੂਗਾ ਉਹਨਾਂ ਦਾ। ਮੇਰਾ ਸੰਪਰਕ ਨੰਬਰ ਆ ਜੀ 99-151-32-542, 99-151-32-542। 542 ਤਾਂ ਜੀ ਉਦੋਂ ਕਣਕ 542 ਕਣਕ ਆਈ ਸੀ PAU ਲੁਧਿਆਣਾ ਦੀ, ਇਹ ਨੰਬਰ ਮੈਂ ਪਰਮਾਤਮਾ ਨੇ ਵਾਹਿਗੁਰੂ ਨੇ ਉਦੋਂ ਦਵਾਇਆ ਮੈਨੂੰ।

0: ਸੰਪਰਕ ਨੰਬਰ ਹੈ ਜੀ 99-151-32-542
1: ਠੀਕ
0: 99-151-32-542 542 ਤਾਂ ਜੀ ਉਦੋਂ ਕਣਕ 542 ਕਣਕ ਆਈ ਸੀ ਪੀ ਏ ਯੂ ਲੁਧਿਆਣਾ ਦੀ ਤੇ ਇਹ ਨੰਬਰ ਮੈਂ ਪਰਮਾਤਮਾ ਨੇ ਵਾਹਿਗੁਰੂ ਨੇ ਉਦੋਂ ਦਵਾਇਆ ਮੈਨੂੰ ਜੀ ਜੀ ਜੀ
1: ਉਹ ਅਸੀਂ ਸੁਖਪਾਲ ਸਿੰਘ ਦਿਆਲਪੁਰਾ ਹੋਰਾਂ ਦਾ ਨੰਬਰ ਦੁਹਰਾ ਦਿੰਦੇ ਹਾਂ 99-151-32-542 ਇਹਨਾਂ ਦਾ ਸੰਪਰਕ ਨੰਬਰ ਹੈ ਜਿੱਦਾਂ ਇਹਨਾਂ ਨੇ ਆਪਣੇ ਪਿੰਡ ਦਾ ਜ਼ਿਕਰ ਕੀਤਾ ਦਿਆਲਪੁਰਾ ਭਾਈ ਕਾ ਬਰਨਾਲਾ ਬਾਜਾ ਖਾਨਾ ਰੋਡ ਦੇ ਉੱਤੇ ਪਿੰਡ ਹੈ ਇਹਨਾਂ ਦਾ ਤੁਸੀਂ ਜਾ ਵੀ ਸਕਦੇ ਹੋ ਇਹਨਾਂ ਨਾਲ ਟੈਲੀਫੋਨ ਦੇ ਉੱਤੇ ਮੁਲਾਕਾਤ ਕਰਕੇ ਕੋਈ ਵੀ ਜਿਹੜੀ ਰਾਏ ਹੈ ਮਸ਼ਵਰਾ ਹੈ ਜਾਣਕਾਰੀ ਸਾਂਝੀ ਕਰ ਸਕਦੇ ਹੋ 99-151-32-542 ਇਹਨਾਂ ਦਾ ਨੰਬਰ ਹੈ ਸੁਖਪਾਲ ਜੀ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਕਿ ਤੁਸੀਂ ਐਸੀ ਪੰਜਾਬ ਦੀ ਖੇਤੀ ਦੇ ਵਿੱਚ ਜਿੱਦਾਂ ਇੱਕ ਕਹਿੰਦਾ ਕਿ ਮੀਲ ਪੱਥਰ ਸਾਬਤ ਕਰਦੇ ਪਏ ਹੋ ਤੇ ਅੱਗੇ ਵੀ ਤੁਸੀਂ ਇਹੋ ਜਿਹੇ ਕੰਮ ਕਰਕੇ ਪੰਜਾਬ ਦੀ ਖੇਤੀ ਨੂੰ ਇੱਕ ਨਵਾਂ ਰੁੱਖ ਜਿਹੜਾ ਹੈ ਉਹ ਦਿਓਗੇ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਤੁਹਾਡਾ
0: ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਰੁੜੀਆ ਰਾਮ ਜੀ
3: ਦੋ ਕੁ ਬੋਲ ਬਾਲ ਸਾਹਿਬ ਗਾਉਣ ਦੇ ਲਾਉਂਦੇ ਹਾਂ
2: ਸੁਣਾ ਦਿਓ ਜੀ

0: ਦੇਖੋ ਬਲ ਸਾਹਿਬ, ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀ ਦੇ ਵਿੱਚ ਭਿੰਨਤਾ ਔਰ ਭਿੰਨਤਾ ਦੇ ਵਿੱਚ ਬਾਗਬਾਨੀ।
1: ਹਾਂਜੀ,
0: ਵੀ ਨਾਲੇ ਕਹਿੰਦੇ ਪੁੰਨ ਅਤੇ ਨਾਲੇ ਫਲੀਆਂ,
1: ਨਾਲੇ ਫਲ
0: ਹੈ ਕਿ ਨਹੀਂ? ਸੋ ਇਸ ਕਰਕੇ ਬਾਗਬਾਨੀ ਇੱਕ ਐਸਾ ਕਿੱਤਾ ਧੰਦਾ ਹੈ, ਇੱਕ ਤਾਂ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਕਿਸੇ ਵੀ ਤੌਰ 'ਤੇ ਆਪਾਂ ਲਾ ਲਈਏ, ਇਹ ਤੁਹਾਡੇ ਨਾਲ ਫਿੱਟ ਬੈਠਦਾ ਹੈ।
1: ਬਿਲਕੁਲ ਜੀ।
0: ਵੀ ਬੰਦਾ ਜਿੱਦਾਂ ਕਹਿੰਦੇ ਬੰਦੇ ਦਾ ਜੀਵ ਵੀ ਲੱਗਿਆ ਰਹਿੰਦਾ ਹੈ।
1: ਹਾਂਜੀ, ਸਹੀ।
0: ਜਦੋਂ ਬਾਗਾਂ ਦੇ ਵਿੱਚ ਕੋਈ ਬੂਟਾ ਲਾਵਾਂਗੇ ਅਤੇ ਚਿੜੀ ਜਨੌਰ ਵੀ ਆਊਗਾ,
1: ਬਿਲਕੁਲ ਜੀ,
0: ਹੈ ਨਾ, ਤੁਹਾਨੂੰ ਆਹਰ ਵੀ ਮਿਲੂਗਾ।
1: ਹਾਂਜੀ।
0: ਅਤੇ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਬਾਗਬਾਨੀ ਦੇ ਕਿੱਤੇ ਨਾਲ, ਦੂਜਾ ਇਹ ਵਾਤਾਵਰਣ ਦੀ ਸ਼ੁੱਧਤਾ ਤਾਂ ਹੈ।
1: ਬਿਲਕੁਲ ਜੀ।
0: ਸੋ ਅੱਜ ਸਮਾਂ ਐਸਾ ਹੈ ਕਿ ਸਾਨੂੰ ਬਾਗਬਾਨੀ ਵੱਲ ਥੋੜ੍ਹਾ ਉਤਸ਼ਾਹਿਤ ਆਪਣੇ ਆਪ ਨੂੰ ਕਰਨ ਦੀ ਲੋੜ ਹੈ। ਬਹੁਤਾ ਨਹੀਂ ਤਾਂ ਥੋੜ੍ਹੇ ਪੱਧਰ 'ਤੇ ਆਪਣੇ ਲਈ, ਆਪਣੀ ਜ਼ਰੂਰਤ ਦੇ ਹਿਸਾਬ ਨਾਲ ਤਾਂ ਜ਼ਰੂਰ ਜਿਹੜੇ ਹੈ ਬੂਟੇ ਲਾਓ।
1: ਬਿਲਕੁਲ ਜੀ।
0: ਡਾਕਟਰ ਤਨਜੀਤ ਸਿੰਘ ਚਾਹਲ ਹੋਰਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਸੁਣਾ ਦਿਓ ਜੀ।
2: ਸੋ ਅੱਜ ਜਦੋਂ ਅਸੀਂ ਗੱਲ ਕਰਾਂਗੇ

ਕਿ ਫਿਰ ਖੇਤੀ ਵਿਭਿੰਨਤਾ ਨੂੰ ਆਪਾਂ ਅਮਲ 'ਚ ਲਿਆਉਣ ਵਾਸਤੇ ਬਾਗਬਾਨੀ ਦੀ ਕੀ ਮਹੱਤਤਾ ਹੈ ਉਹਦੇ ਬਾਰੇ ਜਦੋਂ ਅਸੀਂ ਗੱਲ ਕਰਾਂਗੇ ਤਾਂ ਇਹ ਬੜਾ ਹੀ ਜ਼ਰੂਰੀ ਹੋ ਜਾਂਦਾ ਕਿ ਬਾਗਬਾਨੀ ਸਭ ਤੋਂ ਅਹਿਮ ਜਾਂ ਫਿਰ ਤੁਸੀਂ ਕਹਿ ਸਕਦੇ ਕਿ ਬਹੁਤ ਹੀ ਅਹਿਮ ਇੱਕ ਰੋਲ ਅਦਾ ਕਰ ਸਕਦੀ ਆ ਇਹ ਉਹ ਕਿੱਤਾ ਹੈ ਕਿ ਜਿਹੜਾ ਖੇਤੀ ਵਿਭਿੰਨਤਾ ਨੂੰ ਆਪਣੇ ਤੁਸੀਂ ਕਹਿ ਲਓ ਕਿ ਮੁਕਾਮ ਤੱਕ ਲੈ ਕੇ ਜਾਣਾ ਇਹਦੇ ਤੋਂ ਬਗੈਰ ਜਿਹੜਾ ਉਹ ਪੋਸੀਬਲ ਨਹੀਂ ਹੈ ਜੀ, ਬਹੁਤ ਮੁਸ਼ਕਲ ਹੈ। ਖੇਤੀ ਵਿਭਿੰਨਤਾ ਦੀ ਸਾਨੂੰ ਲੋੜ ਕਿਉਂ ਪੈਂਦੀ ਹੈ? ਕਿਉਂਕਿ ਜਦੋਂ ਅਸੀਂ ਆਪਣੀਆਂ ਰਵਾਇਤੀ ਫਸਲਾਂ ਸਿਰਫ ਉਹਨਾਂ ਨੂੰ ਹੀ ਬੀਜਦੇ ਹਾਂ ਤਾਂ ਉਸ ਜਗ੍ਹਾ ਦੇ ਵਿੱਚ ਕਈ ਤਰੀਕੇ ਦੀਆਂ ਸਮੱਸਿਆਵਾਂ ਜਿਵੇਂ ਕਿ ਤੁਸੀਂ ਕਹਿ ਲਓ ਕਿ ਸਾਡੇ ਜ਼ਮੀਨ ਦੇ ਤੱਤ ਆ ਉਹ ਘਟਦੇ ਨੇ, ਬਾਇਓਡਾਇਵਰਸਿਟੀ ਦੀ ਪ੍ਰੋਬਲਮ ਆਉਂਦੀ ਹੈ, ਜਿਵੇਂ ਅਸੀਂ ਵੇਖੀਏ ਕਿ ਪਾਣੀ ਦੀ ਸਮੱਸਿਆ ਸਾਡੇ ਸਾਹਮਣੇ ਹੈ ਕਿ ਅਸੀਂ ਇੱਕ ਖਾਸ ਕ੍ਰੋਪ ਜਦੋਂ ਅਸੀਂ ਲਾਉਂਦੇ ਹਾਂ ਰੈਗੂਲਰਲੀ ਤਾਂ ਪਾਣੀ ਦੀ ਸਮੱਸਿਆ ਆਉਂਦੀ ਹੈ। ਫਿਰ ਇਕਨੋਮਿਕ ਪ੍ਰੋਬਲਮਸ ਆਉਂਦੀਆਂ ਨੇ ਕਿ ਆਪਾਂ ਇੱਕੋ ਹੀ ਜਿਹੜੀ ਤਰੀਕੇ ਦੀ ਜਦੋਂ ਫਸਲ ਲਾਉਂਦੇ ਹਾਂ, ਰੱਬ ਨਾ ਕਰੇ ਜੇ ਕਿਸੇ ਸਮੇਂ ਕੋਈ ਪ੍ਰੋਬਲਮ ਆ ਜਾਵੇ, ਜੇ ਉਸ ਖਿੱਤੇ ਦੇ ਵਿੱਚ ਜੇ ਉਹ ਸਾਰੀ ਫਸਲ ਤਬਾਹ ਹੁੰਦੀ ਹੈ ਤਾਂ ਇਕਨੋਮਿਕ ਕ੍ਰਾਈਸਿਸ ਵੀ ਆ ਜਾਂਦੇ ਆ। ਇਹਦੇ ਨਾਲ ਨਾਲ ਨਿਊਟ੍ਰੀਸ਼ਨਲ ਇਨਸਿਕਿਉਰਿਟੀ ਬਣਦੀ ਆ, ਜੋ ਆਪਾਂ ਖਣਿਜ ਪਦਾਰਥ ਆ ਵੱਖੋ ਵੱਖਰੇ ਸਾਡੇ ਜਿਹੜੇ ਇੱਕ ਸੰਤੁਲਿਤ ਖੁਰਾਕ ਵਾਸਤੇ ਸਾਨੂੰ ਵੱਖਰੀ ਵੱਖਰੀ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਲੋੜ ਪੈਂਦੀ ਹੈ। ਸੋ ਬਾਗਬਾਨੀ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਬਹੁਤ ਹੀ ਅਨਿੱਖੜਵਾਂ ਅੰਗ ਆ ਸਾਡੇ ਮਤਲਬ ਕਿ ਖੇਤੀ ਦਾ, ਅਤੇ ਜਦੋਂ ਅਸੀਂ ਰੋਜ਼ ਦੀ ਸੰਤੁਲਿਤ ਖੁਰਾਕ ਖਾਂਦੇ ਹਾਂ ਉਹਦੇ ਵਿੱਚ ਸਬਜ਼ੀਆਂ ਅਤੇ ਜਿਹੜੇ ਸਾਡੇ ਫਲ ਆ ਇਹ ਬੜੀ ਇੰਪੋਰਟੈਂਟ ਰੋਲ ਅਦਾ ਕਰਦੇ ਨੇ। ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਹੀ ਆਪਣੇ ਤੁਸੀਂ ਵੇਖੋਗੇ ਕਿ ਸਾਡੀ ਜਿਹੜੀ ਸੈਂਟਰਲ ਸਰਕਾਰ ਆ ਉਹਨਾਂ ਨੇ 2021-22 ਦੌਰਾਨ 2250 ਕਰੋੜ ਰੁਪਈਏ ਸਿਰਫ ਅਤੇ ਸਿਰਫ ਖੇਤੀ ਵਿਭਿੰਨਤਾ ਨੂੰ ਵਧਾਉਣ ਸਿਰਫ ਅਤੇ ਸਿਰਫ ਬਾਗਬਾਨੀ ਨੂੰ ਵਧਾਉਣ ਵਾਸਤੇ ਦਿੱਤੇ ਸਨ, ਜਿਹੜਾ ਮਿਸ਼ਨ ਫੋਰ ਇੰਟੀਗ੍ਰੇਟਿਡ ਡਿਵੈਲਪਮੈਂਟ ਆਫ ਹਾਰਟੀਕਲਚਰ ਦੇ ਵਿੱਚ ਐਲੋਕੇਟ ਕੀਤੇ ਗਏ ਸੀ। ਸੋ ਇੱਥੋਂ ਪਤਾ ਲੱਗਦਾ ਵਾ ਕਿ ਜਿਹੜੀ ਬਾਗਬਾਨੀ ਆ ਉਹਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਆ। ਪਿਛਲੇ 15 ਸਾਲਾਂ ਦੀ ਜੇ ਆਪਾਂ ਗੱਲ ਕਰੀਏ ਤਕਰੀਬਨ 38.5% ਇਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਦੀ ਗਰੋਥ ਹੋਈ ਆ, ਅਤੇ ਆਉਂਦੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੇ ਸਾਡੇ ਮਾਹਰ ਨੇ ਉਹਨਾਂ ਵੱਲੋਂ ਜੋ ਪ੍ਰੋਜੈਕਸ਼ਨਸ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਜੇ ਆਪਾਂ 2030-50 ਵਿੱਚ ਵੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਆ ਉਹ ਫਲਾਂ ਦੀ 196.1% ਵਧਣ ਦੇ ਚਾਂਸਿਸ ਨੇ। ਉਹਦੇ ਨਾਲ ਨਾਲ ਸਬਜ਼ੀਆਂ ਦੀ ਵੀ ਜਿਹੜੀ ਡਿਮਾਂਡ ਆ 78.1% ਵਧਣ ਦੇ ਜਿਹੜੇ ਉਹ ਚਾਂਸਿਸ ਨੇ। ਸੋ ਇਸ ਤੋਂ ਹੀ ਪਤਾ ਲੱਗਦਾ ਵਾ ਵੀ ਜਿਹੜੀ ਸਾਡੀ ਬਾਗਬਾਨੀ ਆ ਉਹਨੂੰ ਕਿੰਨੀ ਜ਼ਿਆਦਾ ਸਾਡੀਆਂ ਸਰਕਾਰਾਂ ਤਰਜੀਹ ਦੇ ਰਹੀਆਂ ਨੇ, ਸਾਡੇ ਮਾਹਰ ਸਾਡੇ ਸਾਇੰਟਿਸਟ ਕਿੰਨੀ ਜ਼ਿਆਦਾ ਤਰਜੀਹ ਦੇ ਰਹੀਆਂ ਨੇ ਤਾਂ ਕਿ ਅਸੀਂ ਆਪਣੇ ਵੱਖਰੇ ਵੱਖਰੇ ਜਿਹੜੀਆਂ ਫਸਲਾਂ ਵਾ ਉਹਨਾਂ ਦੀ ਕਾਸ਼ਤ ਇੱਥੇ ਕਰ ਸਕੀਏ। ਜਿਵੇਂ ਆਪਾਂ ਵੇਖਦੇ ਹਾਂ ਸਾਡੇ ਮੁਲਕ ਦੇ ਵਿੱਚ ਕਈ ਤਰੀਕੇ ਦੇ ਵੇਖੋ ਜੀ ਭਿੰਨ ਭਿੰਨ ਇੱਥੇ ਕਲਾਈਮੇਟ ਆ, ਫਿਰ ਇੱਥੇ ਮਿੱਟੀ ਆ, ਵੱਖਰੀਆਂ ਵੱਖਰੀ ਤਰੀਕੇ ਦੀ ਸੋਇਲਸ ਨੇ, ਉਹਦੇ ਵਿੱਚ ਅਸੀਂ ਬੜੇ ਡਿਫਰੈਂਟ ਤਰੀਕੇ ਦੇ ਜਾਂ ਕਈ ਪ੍ਰਕਾਰ ਦੇ ਜਿਹੜੇ ਆਪਾਂ ਫਲ ਅਤੇ ਜਿਹੜੀਆਂ ਸਬਜ਼ੀਆਂ ਉੱਥੇ ਲਾ ਸਕਦੇ ਹਾਂ। ਸਿਰਫ ਵੱਖਰੇ ਵੱਖਰੇ ਪ੍ਰਕਾਰ ਦੇ ਨਹੀਂ, ਇਹਦੇ ਨਾਲ ਨਾਲ ਅਸੀਂ ਉਹਨਾਂ ਦੀਆਂ ਤਕਰੀਬਨ ਕਾਫੀ ਜ਼ਿਆਦੀਆਂ ਕਿਸਮਾਂ ਜਿਹਨੂੰ ਆਪਾਂ ਵਰਾਇਟੀਜ਼ ਕਹਿੰਦੇ ਹਾਂ ਉਹਨਾਂ ਦੀ ਕਾਸ਼ਤ ਵੀ ਬੜੇ ਵਧੀਆ ਅਤੇ ਸੁਚੱਜੇ ਢੰਗ ਨਾਲ ਕਰ ਸਕਦੇ ਹਾਂ। ਅਤੇ ਬਾਗਬਾਨੀ ਦਾ ਜਿਹੜਾ ਆਪਾਂ ਜੇ ਐਕਸਪੋਰਟ ਪੋਟੈਂਸ਼ੀਅਲ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਵਾ, ਵੀ ਕਿਉਂਕਿ ਲੋਕਾਂ ਦੇ ਵਿੱਚ ਇਸ ਵੇਲੇ ਅਵੇਅਰਨੈਸ ਬਹੁਤ ਜ਼ਿਆਦਾ ਵਾ, ਲੋਕ ਦਿਨ ਬ ਦਿਨ ਅਵੇਅਰ ਹੋ ਰਹੇ ਆ ਕਿ ਸਬਜ਼ੀਆਂ ਅਤੇ ਫਲਾਂ ਦੀ ਸਾਡੇ ਜਿਹੜੇ ਆ ਇੱਕ ਨਿਰੋਗ ਸਰੀਰ ਵਾਸਤੇ ਕੀ ਇਹਨਾਂ ਦੀ ਮਹੱਤਤਾ ਵਾ, ਉਹਦੇ ਨਾਲ ਕੀ ਆ ਕਿ ਬਾਹਰਲੇ ਲੋਕਾਂ ਦੇ ਵੀ ਉੱਥੇ ਜਿਹੜੀ ਰਿਕੁਆਇਰਮੈਂਟ ਜਾਂ ਡਿਮਾਂਡ ਆ ਇਹਨਾਂ ਚੀਜ਼ਾਂ ਦੀ ਜ਼ਿਆਦਾ ਹੋਣ ਕਰਕੇ ਇਹਦਾ ਐਕਸਪੋਰਟ ਪੋਟੈਂਸ਼ੀਅਲ ਵੀ ਕਾਫੀ ਜ਼ਿਆਦਾ ਵਾ। ਜਿਸ ਤਰ੍ਹਾਂ ਆਪਾਂ ਇਹ ਚੀਜ਼ 'ਤੇ ਜਾਣਦੇ ਹੀ ਹਾਂ ਕਿ ਸਾਡੇ ਮੁਲਕ ਦੇ ਵਿੱਚ ਇਹਨਾਂ ਫਲਦਾਰ ਜਿਹੜੇ ਬੂਟੇ ਇਹਨਾਂ ਦੀ ਪੈਦਾਵਾਰ ਜਿਹੜੀ ਲੈਣੀ ਆਪਾਂ ਫਲਾਂ ਦੀ ਉਹਦੀ ਕੋਈ ਪ੍ਰੋਬਲਮ ਨਹੀਂ ਆ, ਕਿਉਂਕਿ ਅਸੀਂ ਆਲਰੇਡੀ ਵੇਖਿਆ ਜਾਵੇ ਤਾਂ ਹਿੰਦੁਸਤਾਨ ਦੇ ਵਿੱਚ ਅੰਬ, ਫਿਰ ਆਪਾਂ ਬਨਾਨਾ ਦੀ ਗੱਲ ਕਰੀਏ, ਕੇਲੇ ਦੀ ਜਾਂ ਕਈ ਮਸਾਲੇ ਨੇ, ਇਹ ਆਲਰੇਡੀ ਅਸੀਂ ਟੌਪ ਕਰ ਰਹੇ ਹਾਂ ਇਹਨਾਂ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਜਿਹੜੀ ਰਿਕੁਆਇਰਮੈਂਟ ਆ ਜਾਂ ਕਹਿ ਲਈਏ ਕਿ ਜਿਹੜੀ ਸਾਡੀ ਲੋੜ ਆ ਬਾਗਬਾਨੀ ਦੀ ਉਹ ਬਿਲਕੁਲ ਸਾਨੂੰ ਸਪਸ਼ਟ ਹੁੰਦੀ ਆ ਕਿ ਬਾਗਬਾਨੀ ਇੱਕ ਅਨਿੱਖੜ ਵਾਂਗ ਆ ਜਦੋਂ ਅਸੀਂ ਇੱਕ ਡਾਇਵਰਸੀਫਾਈਡ ਐਗਰੀਕਲਚਰ ਦੀ ਗੱਲ ਕਰਦੇ ਹਾਂ। ਅਤੇ ਇਹਦੇ ਹੋਰ ਵੀ ਕਈ ਤੁਸੀਂ ਦੇਖ ਸਕਦੇ ਹੋ ਕਿ ਪੱਖ ਨੇ ਜੀ, ਜਿਵੇਂ ਬਾਗਬਾਨੀ ਦੇ ਵਿੱਚ ਅਸੀਂ ਕਈ ਇਹੋ ਜਿਹੀਆਂ ਟੈਕਨੋਲੋਜੀਜ਼ ਲਿਆਉਂਦੀਆਂ ਨੇ ਜਿਹਦੇ ਦੇ ਨਾਲ ਸਾਡੇ ਕੁਦਰਤੀ ਸੋਮੇ ਆ ਉਹਨਾਂ ਦਾ ਬਚਾਅ ਹੋ ਸਕਦਾ ਜੀ, ਉਹਨਾਂ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਜਿਹਨੂੰ ਆਪਾਂ ਨੈਚੁਰਲ ਰਿਸੋਰਸਿਸ ਕਹਿੰਦੇ ਹਾਂ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਅਸੀਂ ਵਰਤੋਂ ਕਰ ਸਕਦੇ ਹਾਂ। ਬਾਗਬਾਨੀ ਦੇ ਵਿੱਚ ਜਿਵੇਂ ਮਾਈਕਰੋ ਇਰੀਗੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਡ੍ਰਿਪ ਇਰੀਗੇਸ਼ਨ ਜਿਹੜੀ ਆ ਉਹਦੇ ਨਾਲ ਅਸੀਂ ਤਕਰੀਬਨ 20-60% ਪਾਣੀ ਆਪਾਂ ਬਚਾ ਲੈਂਦੇ ਹਾਂ ਬਾਗਾਂ ਦੇ ਵਿੱਚ। ਅਤੇ ਇਹਦੇ ਨਾਲ ਨਾਲ ਸਿਰਫ ਅਸੀਂ ਇਸ ਪਾਣੀ ਦੀ ਬਚਤ ਹੀ ਨਹੀਂ ਕਰਦੇ, ਨਾਲ ਨਾਲ ਅਸੀਂ 10-60% ਜਿਹੜਾ ਝਾੜ ਆ ਉਹ ਵੀ ਵਧਾ ਸਕਦੇ ਹਾਂ। ਇਹ ਡਿਪੈਂਡ ਕਰਦਾ ਵਾ ਕਿ ਕਿਹਦੀ ਆਪਾਂ ਕਾਸ਼ਤ ਕਰ ਰਹੇ ਹਾਂ। ਸੋ
ਜਿਵੇਂ ਆਪਾਂ ਜ਼ਹਿਰ ਰਹਿਤ ਅੱਜ ਕੱਲ੍ਹ ਖੇਤੀ ਦੀ ਗੱਲ ਕਰ ਰਹੇ ਹਾਂ ਬਾਗਬਾਨੀ ਦੇ ਵਿੱਚ, ਉਹਦੇ ਵੀ ਬਹੁਤ ਜ਼ਿਆਦਾ ਸਕੋਪ ਹੈ। ਜਿਵੇਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਪਪੀਤੇ ਦੀ ਕਿਸਮ, ਜਿਹਨੂੰ ਆਪਾਂ

ਤਾਇਵਾਨ ਤੋਂ ਆਈ ਹੋਈ ਆ ਰੈੱਡ ਲੇਡੀ 786, ਉਹਦੀ ਅਸੀਂ ਸਿਫਾਰਿਸ਼ ਕੀਤੀ ਸੀ। ਅਸੀਂ ਉਹਦੀ ਜਿਹੜੀ ਕਲਟੀਵੇਸ਼ਨ ਆ ਜਾਂ ਜਿਹੜੀ ਤੁਸੀਂ ਕਹਿ ਲਓ ਕਿ ਉਹਦੀ ਆਪਾਂ ਇਹ ਨੈੱਟ ਹਾਊਸ ਦੇ ਥੱਲੇ ਸਿਫਾਰਿਸ਼ ਕੀਤੀ ਹੋਈ ਆ, ਠੀਕ ਹੈ। ਇਸੇ ਤਰੀਕੇ ਦੇ ਨਾਲ ਨੈੱਟ ਹਾਊਸ, ਸਕਰੀਨ ਹਾਊਸ ਦੇ ਥੱਲੇ ਵੱਖਰੇ ਵੱਖਰੇ ਜਿਹੜੇ ਆਪਣੇ ਹਾਰਟੀਕਲਚਰ ਕਰੋਪਸ ਆ ਉਹਨਾਂ ਨੂੰ ਉਗਾਉਣ ਦੀਆਂ ਸਾਡੀਆਂ ਸਿਫਾਰਿਸ਼ਾਂ ਨੇ, ਜਿਹਦੇ ਨਾਲ ਅਸੀਂ ਥੋੜ੍ਹੇ ਏਰੀਏ ਦੇ ਵਿੱਚੋਂ ਵੱਧ ਗੁਣਵੱਤਾ ਵੀ ਲੈ ਸਕਦੇ ਹਾਂ, ਵੱਧ ਪ੍ਰੋਡਕਸ਼ਨ ਵੀ ਲੈ ਸਕਦੇ ਹਾਂ, ਅਤੇ ਜਿਹੜੀਆਂ ਕੈਮੀਕਲ ਰਹਿਤ ਜਾਂ ਜਿਹਨੂੰ ਅੱਜ ਕੱਲ੍ਹ ਔਰਗੈਨਿਕ ਅਸੀਂ ਖੇਤੀ ਕਹਿੰਦੇ ਹਾਂ ਉਹਨੂੰ ਵੀ ਅਪਣਾਉਣ ਦੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ। ਫਿਰ ਜੇ ਅਸੀਂ ਗੱਲ ਕਰੀਏ ਜੀ ਕਿ ਬਾਗਬਾਨੀ ਦੇ ਵਿੱਚ, ਦੇਖੋ ਇੱਕ ਹੋਰ ਬੜਾ ਵੱਡਾ ਸਕੋਪ ਹੈ, ਉਹ ਹੈਗਾ ਵਾ ਸੰਘਣੀ ਪ੍ਰਣਾਲੀ ਦੇ ਨਾਲ ਅਸੀਂ ਬਾਗ ਲਗਾਉਣੇ, ਉਹਦੇ ਵਿੱਚ ਜੋ ਹਾਈ ਡੈਂਸਿਟੀ ਪਲਾਂਟੇਸ਼ਨ ਆਪਾਂ ਕਹਿ ਸਕਦੇ ਹਾਂ, ਉਹਦਾ ਬਹੁਤ ਜ਼ਿਆਦਾ ਸਕੋਪ ਹੈ ਜੀ। ਜੇ ਆਪਾਂ ਸਪੋਜ਼ ਕਰੋ ਮਹਿੰਗੀ ਥਾਵਾਂ ਜਾਂ ਘੱਟ ਥਾਵਾਂ ਸਾਡੇ ਕਿਸੇ ਕਿਸਾਨ ਵੀਰ ਕੋਲ, ਤਾਂ ਅਸੀਂ ਇੱਕ ਸੁਧਰੀ ਹੋਈ ਵਿਧੀ ਦੇ ਨਾਲ ਉਹਨੂੰ ਆਪਾਂ ਸੰਘਣੀ ਪ੍ਰਣਾਲੀ ਦੇ ਵਿੱਚ ਲਾ ਸਕਦੇ ਹਾਂ। ਬਟ ਉਹਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਇਸ ਚੀਜ਼ ਦੀ ਲੋੜ ਹੈ ਕਿ ਉਹ ਆਪਣੇ ਸਾਡੀਆਂ ਜੋ ਟੈਕਨੀਕਲ ਸਿਫਾਰਿਸ਼ਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ, ਉਹਨੂੰ ਫੋਲੋ ਕਰਕੇ ਸੰਘਣੀ ਪ੍ਰਣਾਲੀ ਦੇ ਵਿੱਚ ਆਪਣੇ ਬਾਗ ਵੀ ਲਗਾ ਸਕਦੇ ਨੇ। ਫਿਰ ਇੱਕ ਹੋਰ ਬੜਾ ਵੱਡਾ ਜਿਹੜਾ ਬਾਗਬਾਨੀ ਦੇ ਵਿੱਚ ਬੈਨੀਫਿਟ ਹੈ ਉਹ ਹੈਗਾ ਜੀ, ਅਸੀਂ ਇਹਦੇ ਵਿੱਚ ਪਿਉਂਦੀ ਬੂਟਿਆਂ ਦੀ ਵਰਤੋਂ ਕਰਦੇ ਹਾਂ, ਉਹਦੇ ਵਿੱਚ ਰੂਟ ਸਟੋਕਸ ਦੀ ਅਸੀਂ ਵਰਤੋਂ ਕਰਦੇ ਹਾਂ। ਜੇ ਕਿਸੇ ਮਿੱਟੀ ਦੇ ਵਾਸਤੇ ਇੱਕ ਰੂਟ ਸਟੋਕ ਅਨੁਕੂਲ ਨਹੀਂ ਆ, ਤਾਂ ਅਸੀਂ ਉਹਦੇ ਵਾਸਤੇ ਦੂਸਰੇ ਜੜ ਮੁੱਢ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਰੂਟ ਸਟੋਕ ਨੂੰ, ਜੜ ਮੁੱਢ ਦੀ ਅਸੀਂ ਸਿਫਾਰਿਸ਼ ਕਰ ਸਕਦੇ ਹਾਂ। ਉਹਦੇ ਨਾਲ ਅਸੀਂ ਬੂਟੇ ਦੇ ਕੱਦ ਨੂੰ ਵੀ ਵਧਾ ਘਟਾ ਨੂੰ ਕੰਟਰੋਲ ਕਰ ਸਕਦੇ ਹਾਂ। ਕੁਝ ਸਾਡੇ ਜੜ ਮੁੱਢ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਉੱਪਰ ਬੂਟੇ ਦਾ ਵਾਧਾ ਘੱਟ ਹੁੰਦਾ ਵਾ, ਕੁਝ ਇਹੋ ਜਿਹੇ ਹੁੰਦੇ ਜਿਨ੍ਹਾਂ ਦੇ ਉੱਪਰ ਜ਼ਿਆਦਾ ਹੁੰਦਾ। ਸੋ ਇਹ ਸਾਰੇ ਦੇ ਸਾਰੇ ਹੀ ਆਪਾਂ ਜੇ ਵੇਖੀਏ ਤਾਂ ਬਾਗਬਾਨੀ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਲਾਹੇਵੰਦ ਕਿੱਤਾ ਵਾ, ਅਤੇ ਜੇ ਇਹਨੂੰ ਅਸੀਂ ਟੈਕਨੀਕਲੀ ਸਹੀ ਤਰੀਕੇ ਨਾਲ ਫੋਲੋ ਕਰੀਏ, ਜੇ ਅਸੀਂ ਸਪੈਸ਼ਲੀ ਆਪਣੇ ਪੰਜਾਬ ਖਿੱਤੇ ਦੀ ਗੱਲ ਕਰੀਏ, ਇੱਥੇ ਆਲਰੇਡੀ ਤੁਸੀਂ ਅਸੀਂ ਵੇਖ ਸਕਦੇ ਹੋ ਕਿ ਜਿਵੇਂ ਕਿੰਨੂ ਆ, ਕਿੰਨੂ ਦੀ ਅਸੀਂ ਮਤਲਬ ਤਕਰੀਬਨ 44,000 ਤੋਂ ਵੱਧ ਏਰੀਏ ਦੇ ਵਿੱਚ ਇੱਥੇ ਖੇਤੀ ਹੋ ਰਹੀ ਆ। ਅਬੋਹਰ ਵਾਲੇ ਬੰਨੇ ਜਾਂ ਹੁਸ਼ਿਆਰਪੁਰ ਵਾਲੇ ਬੰਨੇ ਦੋ ਸਾਡੀਆਂ ਬੈਲਟ ਆ ਜਿਹੜੀਆਂ ਡੋਮੀਨੇਟ ਕਰਦੀਆਂ ਨੇ, ਕਿੰਨੂ ਸਿਰਫ ਕਿੰਨੂ ਹੀ ਨਹੀਂ ਕਿ ਹੋਰ ਨਿੰਬੂ ਜਾਤੀ ਦੇ ਜਿਹੜੇ ਫਲ ਆ ਉੱਥੇ ਆਪਾਂ ਕਰ ਸਕਦੇ ਹਾਂ। ਉਹਦੇ ਵਿੱਚ ਵੀ ਇਸ ਤੋਂ ਇਲਾਵਾ ਅਮਰੂਦ ਨੇ ਤਕਰੀਬਨ ਸਾਡੇ 10,000 ਦੇ ਕੋਲ ਏਰੀਆ ਹੋ ਚੱਲਿਆ ਜੀ ਅਮਰੂਦਾਂ ਥੱਲੇ। ਅੰਬ ਦਾ ਤਕਰੀਬਨ 8,000 ਦੇ ਕੋਲ ਏਰੀਆ ਹੈ। ਫਿਰ ਅਸੀਂ ਜੇ ਨਾਸ਼ਪਾਤੀ ਦੀ ਗੱਲ ਕਰੀਏ ਤਕਰੀਬਨ 3,400 ਹੈਕਟੇਅਰ ਏਰੀਆ ਇਹਦੇ ਥੱਲੇ ਆ ਜਾਂਦਾ। ਸੋ ਪਹਿਲਾਂ ਹੀ ਇਹ ਮਿਸਾਲਾਂ ਮਤਲਬ ਸਾਡੇ ਏਰੀਏ ਦੇ ਵਿੱਚ ਬਣ ਚੁੱਕੀਆਂ ਨੇ ਕਿ ਜਿਹੜੇ ਫਲ ਨੇ, ਵੱਖਰੇ ਵੱਖਰੇ ਜਿਹੜੇ ਫਲ ਨੇ, ਉਹਨਾਂ ਤੋਂ ਝਾੜ ਲੈਣਾ ਕੋਈ ਸਾਡੇ ਲਈ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਆ। ਹੁਣ ਇਹਨਾਂ ਦੇ ਵਿੱਚ ਹੀ ਜੇ ਅਸੀਂ ਕਿੰਨੂ ਦੀ ਗੱਲ ਕਰੀਏ ਤਾਂ ਅਸੀਂ ਸਿਫਾਰਿਸ਼ ਕਰਦੇ ਹਾਂ 20x20 ਦੇ ਉੱਪਰ ਉਹਨੂੰ ਲਾਉਣਾ, ਬਟ ਜੇ ਅਸੀਂ 20x10 'ਤੇ ਲਾਵਾਂਗੇ ਤਾਂ ਸਾਡੀ ਜਿਹੜੀ ਆ ਸੰਘਣੀ ਪ੍ਰਣਾਲੀ ਦੇ ਨਾਲ ਡਬਲ ਬੂਟੇ 1 ਏਕੜ ਦੇ ਵਿੱਚ ਲੱਗ ਸਕਦੇ ਆ। ਇਸੇ ਤਰੀਕੇ ਨਾਲ ਅਮਰੂਦ ਦੇ ਵਿੱਚ ਵੀ ਸਾਡੀ ਸਿਫਾਰਿਸ਼ ਆ, ਨਾਸ਼ਪਾਤੀ ਦੇ ਵਿੱਚ ਵੀ ਸੰਘਣੀ ਪ੍ਰਣਾਲੀ ਦੀ ਸਿਫਾਰਿਸ਼ ਆ। ਸੋ ਬਾਗਬਾਨੀ ਦੇ ਵਿੱਚ ਜੇ ਅਸੀਂ ਪੂਰੀ ਨੌਲੇਜ ਦੇ ਨਾਲ ਇਸ ਚੀਜ਼ ਨੂੰ ਫੋਲੋ ਕੀਤਾ ਜਾਵੇ ਤਾਂ ਇਹਦੇ ਵਿੱਚ ਲਾਹੇਵੰਦ ਹੈ ਕਿਸਾਨਾਂ ਵਾਸਤੇ। ਇਹਦੇ ਵਿੱਚ ਵੱਧ ਇਨਕਮ ਜਿਹੜੀ ਆ, ਵੱਧ ਜਿਹੜੇ ਇਹਦੇ ਤੋਂ ਮੁਨਾਫਾ ਕਮਾਉਣ ਦੇ ਜਿਹੜੇ ਪੂਰੇ ਦੇ ਪੂਰੇ ਐਵਨਿਊਜ਼ ਹੈਗੇ ਆ ਜੀ। ਫਿਰ ਅਸੀਂ ਥੋੜ੍ਹੀ ਜਿਹੀ ਕਿਸਾਨ ਵੀਰਾਂ ਦੀ ਇਹ ਹੁੰਦਾ ਹੈ ਕਿ ਜੇ ਆਪਾਂ ਬਾਗਬਾਨੀ ਨੂੰ ਅਪਣਾਉਂਦੇ ਹਾਂ ਤਾਂ ਉਹਦੇ ਵਿੱਚ ਪਹਿਲੇ 3 ਤੋਂ 4 ਜਾਂ 5 ਸਾਲ ਜਿਹੜਾ ਫਸਲ ਘੱਟ ਆਉਂਦੀ ਆ ਜਾਂ ਨਹੀਂ ਆਉਂਦੀ ਆ, ਉਹਦੇ ਦੌਰਾਨ ਜਿਹੜੀ ਆ ਉਹ ਆਮਦਨ ਕਿਸ ਤਰੀਕੇ ਨਾਲ ਲਈ ਜਾਵੇ। ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੂੰਗਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਜਿਹਦੇ ਵਿੱਚ ਅਸੀਂ ਪਹਿਲੇ ਉਹ ਸਮਾਂ 5-6 ਸਾਲ ਜਾਂ ਜਿਹੜਾ ਵੀ ਉਹ ਸਮਾਂ ਵਾ ਜਿਹਦੇ ਦੌਰਾਨ ਫਲ ਘੱਟ ਆਉਂਦਾ ਜਾਂ ਨਹੀਂ ਆਉਂਦਾ, ਉਹਦੇ ਵਿੱਚ ਅੰਤਰ ਫਸਲਾਂ ਦੀ ਅਸੀਂ ਉੱਥੇ ਸਿਫਾਰਿਸ਼ ਕਰਦੇ ਹਾਂ। ਵੇਖੋ ਜਿੱਥੇ ਆਪਾਂ ਫਲਦਾਰ ਬੂਟੇ ਲਾਉਂਦੇ ਉਹਦੇ ਵਿੱਚ ਅਸੀਂ ਉਸ ਜਗ੍ਹਾ ਨੂੰ ਉਹ ਫਸਲਾਂ ਵੀ ਲਾ ਸਕਦੇ ਹਾਂ ਜਿਹੜੀਆਂ ਕਿ ਨਾਈਟ੍ਰੋਜਨ ਫਿਕਸੇਸ਼ਨ ਹੈ, ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਦੇ ਵਿੱਚ ਫਿਕਸ ਕਰਦੀਆਂ ਨੇ। ਅਸੀਂ ਦਾਲਾਂ ਲਾ ਸਕਦੇ ਹਾਂ, ਸੀਰੀਅਲਸ ਲਾ ਸਕਦੇ ਹਾਂ, ਮਤਲਬ ਉਹ ਛੋਟੇ ਕੱਦ ਵਾਲੀਆਂ ਕਈ ਫਸਲਾਂ ਦੀ ਅਸੀਂ ਸਿਫਾਰਿਸ਼ ਕਰਦੇ ਹਾਂ ਜਿਹੜੀਆਂ ਐਜ਼ ਅ ਅੰਤਰ ਫਸਲਾਂ ਉਹਦੇ ਵਿੱਚ ਲੱਗ ਜਾਂਦੀਆਂ ਨੇ। ਕਈਆਂ ਥਾਵਾਂ ਦੇ ਵਿੱਚ ਜਿਵੇਂ ਨਾਖਾਂ ਨੇ, ਨਾਖਾਂ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਤਕਰੀਬਨ 7-7 ਸਾਲ ਲੱਗ ਜਾਂਦੇ ਆ ਪੂਰਾ ਫਲ ਭਰਦਿਆਂ। ਫਲ ਆ ਜਾਂਦਾ ਵਾ ਕੁਝ ਸਾਲ ਪਹਿਲਾਂ ਹੀ, ਬਟ ਪੂਰਾ ਬੂਟੇ ਨੂੰ ਭਰਦਿਆਂ ਲੱਗ ਜਾਂਦੇ 6-6-7 ਸਾਲ। ਉਹਨਾਂ ਥਾਵਾਂ ਦੇ ਵਿੱਚ ਤੁਸੀਂ ਆਲੂਚਾ ਜਾਂ ਆਲੂ ਬੁਖਾਰੇ ਦੀ ਵਿੱਚ ਲਾਈਨਾਂ ਖੇਤੀ ਕਰ ਸਕਦੇ ਹੋ, ਕਿਉਂਕਿ ਉਹ 2-3 ਸਾਲ ਹੀ ਸਾਨੂੰ ਉਹ ਫਸਲ ਦੇਣੀ ਸ਼ੁਰੂ ਕਰ ਸਕਦੇ ਨੇ। ਸੋ 4-5 ਸਾਲ ਜਾਂ ਜਿੰਨਾ ਵੀ ਉਹ ਵਕਫਾ ਵਾ ਉਹਦੇ ਵਿੱਚ ਵੀ ਕਿਸਾਨ ਵੀਰ ਆਮਦਨ ਲੈ ਸਕਦੇ ਆ। ਐਂਡ ਉਸ ਤੋਂ ਬਾਅਦ ਜਦੋਂ ਸਾਡਾ ਪੂਰਾ ਬਾਗ ਜਿਹੜਾ ਉਹ ਤਿਆਰ ਹੋ ਜਾਂਦਾ ਵਾ, ਉਸ ਸਮੇਂ ਦੇ ਵਿੱਚ ਤਾਂ ਉਹਦੀ ਆਪਾਂ ਪੂਰੀ ਦੀ ਪੂਰੀ ਕਹਿ ਸਕਦੇ ਹੋ ਕਿ ਉੱਥੋਂ ਆਮਦਨ ਜਿਹੜੀ ਆਪਾਂ ਡਰਾਈਵ ਕਰ ਸਕਦੇ ਹਾਂ। ਸੋ ਦੂਸਰਾ ਮੈਂ ਇੱਕ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਨਾ ਚਾਹੂੰਗਾ ਮੰਡੀਕਰਨ ਬਾਰੇ। ਜਦੋਂ ਅਸੀਂ ਮੰਡੀਕਰਨ ਕਰਦੇ ਹਾਂ ਆਪਣੇ ਫਸਲਾਂ ਦੀ, ਬਾਗਬਾਨੀ ਫਸਲਾਂ ਦੀ, ਤਾਂ ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਆਪਾਂ ਸੈਲਫ ਮਾਰਕੀਟਿੰਗ ਕਰੀਏ, ਆਪ ਅਸੀਂ ਮੰਡੀਕਰਨ ਕਰੀਏ। ਬਾਜ਼ਾਰ ਦੇ ਵਿੱਚ ਫਲ ਨੂੰ ਆਉਣ ਤੋਂ ਪਹਿਲਾਂ ਅਸੀਂ ਆਪਣੀਆਂ ਮੰਡੀਆਂ ਨੂੰ ਆਇਡੈਂਟੀਫਾਈ ਕਰੀਏ ਕਿ ਕਿਹੜੀ ਕਿਹੜੀ ਥਾਂ 'ਤੇ ਸਾਨੂੰ ਚੰਗਾ ਭਾਅ ਮਿਲਦਾ ਆ, ਕਿਹੜੀ ਕਿਹੜੀ ਫਸਲ ਨੂੰ ਅਸੀਂ ਦੂਰ ਦੁਰਾਡੇ ਤੱਕ ਭੇਜ ਸਕਦੇ ਹਾਂ, ਜਿਵੇਂ ਹੁਣ ਨਾਖਾਂ ਦੀ ਹੀ ਆਪਾਂ ਹੁਣੇ ਗੱਲ ਕੀਤੀ ਸੀ। ਸੋ ਨਾਖਾਂ ਨੂੰ ਅੱਜ ਕੱਲ੍ਹ ਉਹ ਪ੍ਰੀਮੀਅਮ

0: ਤੇ ਫਰੂਟ ਵਿਕ ਰਿਹਾ ਵਾ। ਪਹਿਲਾਂ ਥੋੜ੍ਹਾ ਉਹਦੀ ਰੇਟ ਘੱਟ ਹੁੰਦੇ ਸੀ, ਬਟ ਹੁਣ ਤਾਂ ਜਿੰਨੇ ਵੀ ਸਾਡੇ NRA ਭਰਾ ਵਾ ਉਹ ਵੀ ਸਾਰੇ ਨਾਖਾਂ ਲਾਉਣ ਵੱਲ ਇੱਧਰ ਤੁਰੇ ਹੋਏ ਆ, ਆਪਣੀਆਂ ਜਿੱਥੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਨੇ, ਕਿਉਂਕਿ ਨਾਖ ਦੇ ਵਿੱਚ ਥੋੜ੍ਹੀ ਜਿਹੀ ਬਾਕੀ ਫਸਲਾਂ ਨਾਲੋਂ ਸਾਂਭ ਘੱਟ ਆ, ਅਤੇ ਇਹਦੀ ਤੁਸੀਂ ਕਹੀਏ ਕਿ ਪੈਦਾਵਾਰ ਬਹੁਤ ਜ਼ਿਆਦਾ ਵਾ। ਦੂਸਰਾ, ਸਾਡੇ ਕਿਸਾਨ ਵੀਰਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਬਾਰੇ ਵੀ ਅਵੇਅਰ ਹੋਣਾ ਪਏਗਾ ਕਿ ਅਸੀਂ ਕਈ ਵਾਰ ਜਾਂਦੇ ਹਾਂ, ਵੇਖੋ ਇੱਕ ਕਲਚਰ ਆ ਕਿ ਮੇਰੇ ਕੋਲ ਇੱਕ ਸਾਡੇ ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਫਾਰਮਰ ਆਉਂਦੇ ਆ, ਜਿਹਨੇ ਉਹ ਕਹਿੰਦੇ ਆ ਕਿ ਸਾਡੇ ਏਰੀਏ ਦੇ ਵਿੱਚ ਇਹ ਜਿਹੜੀ ਫਸਲ ਆ ਇਹਦੇ ਬਾਰੇ ਲੋਕ ਬੜੇ ਅਵੇਅਰ ਆ ਕਿ ਇਹਦੇ ਸਾਡੇ ਹੈਲਥ ਦੇ ਜਾਂ ਸਾਡੀ ਸਿਹਤ ਵਾਸਤੇ ਬੜੇ ਵਧੀਆ ਬੈਨੀਫਿਟ ਆ। ਜਿਸ ਤਰੀਕੇ ਨਾਲ ਸਾਡੇ ਕੋਲ ਇੱਕ ਫਾਰਮਰ ਆਏ ਸੀ ਨੀਲਗਿਰੀ ਤੋਂ, ਉਹਨਾਂ ਨੇ ਸਾਡੇ ਕੋਲ ਗ੍ਰੇਪ ਫਰੂਟ ਦੇ ਬੂਟੇ ਉੱਥੇ ਲੈ ਕੇ ਗਏ ਆ, ਨੀਲਗਿਰੀ ਹਿਲਸ ਵਿੱਚ ਲਾਏ, ਕਿਉਂਕਿ ਉੱਥੇ ਲੋਕ ਅਵੇਅਰ ਆ। ਸੋ ਅਸੀਂ ਇੱਕ ਟਾਰਗੇਟ ਮਾਰਕੀਟਿੰਗ ਵੀ ਕਰ ਸਕਦੇ ਹਾਂ। ਟਾਰਗੇਟ ਮਾਰਕੀਟਿੰਗ ਦੇ ਦੌਰਾਨ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਉਸ ਸੈਕਸ਼ਨ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ ਜਿਨ੍ਹਾਂ ਲੋਕਾਂ ਨੂੰ ਪਤਾ ਵਾ ਵੀ ਇਹਨਾਂ ਫਲਾਂ ਦੀ ਇਹਨਾਂ ਸਬਜ਼ੀਆਂ ਦੀ ਕੀ ਮਹੱਤਤਾ ਵਾ, ਉੱਥੇ ਅਸੀਂ ਆਪ ਮਾਰਕੀਟ ਜਾ ਕੇ ਕਰ ਸਕਦੇ ਹਾਂ। ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਲੋਕ ਅਵੇਅਰ ਨੇ ਉੱਥੇ ਅਸੀਂ ਆਪ ਮਾਰਕੀਟਿੰਗ ਕਰ ਸਕਦੇ ਹਾਂ, ਜਾਂ ਮੰਡੀਆਂ ਦੇ ਵਿੱਚ ਦੂਰ ਦੁਰਾਡੇ ਮੰਡੀਆਂ ਨੇ ਜਾਂ ਲੋਕਲ ਮੰਡੀਆਂ, ਉੱਥੇ ਅਸੀਂ ਆਪ ਖੁਦ ਮਾਰਕੀਟਿੰਗ ਕਰ ਸਕਦੇ ਹਾਂ। ਸੋ ਮਾਰਕੀਟਿੰਗ ਬਾਰੇ ਮੇਰੀ ਗੁਜ਼ਾਰਿਸ਼ ਹੈ ਕਿ ਕਿਸਾਨ ਵੀਰ ਜ਼ਰੂਰ ਕੋਸ਼ਿਸ਼ ਕਰਨ ਆਪ ਮਾਰਕੀਟ ਕਰਨ ਦੀ। ਇਸ ਤੋਂ ਇਲਾਵਾ ਜਦੋਂ ਵੀ ਅਸੀਂ ਬਾਗਬਾਨੀ ਦੇ ਵਿੱਚ ਆਉਣਾ ਵਾ, ਇੱਕ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਆ ਉਹ ਹੈਗੀ ਆ ਜੀ, ਤੁਹਾਨੂੰ ਨੌਲੇਜ ਹੋਣੀ ਟੈਕਨੀਕਲ। ਰਵਾਇਤੀ ਫਸਲਾਂ ਨਾਲੋਂ ਬਾਗਬਾਨੀ ਥੋੜ੍ਹੀ ਵੱਖਰੀ ਆ। ਇਹਦੇ ਵਿੱਚ ਕਾਂਟ ਛਾਂਟ ਕਰਨੀ ਆ, ਫਲ ਕਿੰਨਾ ਰੱਖਣਾ ਵਾ, ਬੂਟੇ ਕਿਹੜੇ ਸਮੇਂ ਦੇ ਲਾਉਣੇ, ਕਿਸ ਤਰੀਕੇ ਨਾਲ ਲਾਉਣੇ ਆ, ਇਹ ਕਿਹੜੀ ਨਰਸਰੀ ਤੋਂ ਬੂਟੇ ਲੈਣੇ ਆ, ਹਰ ਚੀਜ਼ ਬਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਹੋਣਾ ਪਏਗਾ। ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖਰੇ ਵੱਖਰੇ ਕੇਂਦਰ ਨੇ ਆਪਣੇ, ਉੱਥੋਂ ਜਾ ਕੇ ਉਹ ਨੌਲੇਜ ਲੈ ਸਕਦੇ ਨੇ। ਫਿਰ ਜਿਹੜੇ ਸਾਡੇ ਸਰਕਾਰਾਂ ਵੱਲੋਂ ਦਿੱਤੇ ਗਏ ਆ ਸਟੋਰੇਜ ਦੇ ਜਾਂ ਦੂਸਰੇ ਚੇਂਜ ਆ, ਉਹਨਾਂ ਨੂੰ ਉਹ ਯੂਜ਼ ਕਰਨ, ਅਤੇ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਕਿਸਾਨ ਵੀਰ ਆ ਉਹ ਬਾਗਬਾਨੀ ਦੇ ਵਿੱਚੋਂ ਪੂਰਾ ਲਾਹਾ ਲੈ ਸਕਦੇ ਨੇ ਅਤੇ ਆਪਣੀ ਜਿਹੜੀ ਆਮਦਨੀ ਆ ਉਹਨੂੰ ਵਧਾ ਸਕਦੇ ਨੇ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਹਾਂਜੀ ਬਾਲ ਸਾਹਿਬ, ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਲਵੇਰਿਆਂ ਦੇ ਵਿੱਚ ਨਾ ਪਰਜੀਵੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ, ਚਾਹੇ ਉਹ ਬਾਹਰੀ ਹੈ ਚਾਹੇ ਅੰਦਰੂਨੀ ਹੈ। ਸੋ ਇਸ ਕਰਕੇ ਹੈ ਦੋਨੋਂ ਤਰ੍ਹਾਂ ਦੇ ਪਰਜੀਵੀ ਜਿਹੜੇ ਖਤਰਨਾਕ ਹੈ, ਕਿਉਂਕਿ ਲਵੇਰੇ ਦੀ ਸਿਹਤ 'ਤੇ ਮਾੜਾ ਅਸਰ ਪੈਣਾ ਹੀ ਪੈਣਾ। ਹੁਣ ਖੂਨੀ ਪਰਜੀਵੀ ਹੈ ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਭ ਤੋਂ ਭਿਆਨਕ, ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਅਤੇ ਇਹਨਾਂ ਤੋਂ ਆਪਾਂ ਕਿੱਦਾਂ ਬਚਾਉਣਾ ਹੈ ਸਾਡੇ ਖਾਸ ਕਰਕੇ ਜਿਹੜੇ ਦੁਧਾਰੂ ਪਸ਼ੂ ਹੈ। ਡਾਕਟਰ ਪਰਮਜੀਤ ਕੌਰ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ,
3: ਸੁਣਦੇ ਹਾਂ ਜੀ। ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਪਰਮਜੀਤ ਕੌਰ, ਪ੍ਰੋਫੈਸਰ ਪਸ਼ੂ ਪਰਜੀਵੀ ਵਿਗਿਆਨ ਵਿਭਾਗ, ਅੱਜ ਤੁਹਾਡੇ ਸਨਮੁੱਖ ਹੋਈ ਹਾਂ ਪਸ਼ੂਆਂ ਨੂੰ ਹੋਣ ਵਾਲੀਆਂ ਖੂਨੀ ਪਰਜੀਵੀ ਬਿਮਾਰੀਆਂ ਬਾਰੇ ਦੱਸਣ ਲਈ। ਜਿਵੇਂ ਪਸ਼ੂ ਪਾਲਕ ਵੀਰੋ, ਆਪਾਂ ਜਾਣਦੇ ਹਾਂ ਕਿ ਪਰਜੀਵੀ ਕੀ ਹੁੰਦੇ ਹਨ। ਪਰਜੀਵੀ ਹੁੰਦੇ ਹਨ ਉਹ ਪਰਾਇਆ ਜੀਵ ਜੋ ਦੂਸਰੇ ਜਾਨਵਰਾਂ ਦੇ ਜਾਂ ਮਨੁੱਖਾਂ ਦੇ ਸਰੀਰ ਦੇ ਉੱਪਰ ਜਾਂ ਸਰੀਰ ਦੇ ਅੰਦਰ ਆਪਣੇ ਵਧਣ ਫੁੱਲਣ, ਆਪਣੀ ਅੱਗੇ ਜਨਸੰਖਿਆ ਵਧਾਉਣ ਲਈ ਨਿਰਭਰ ਕਰਦੇ ਹਨ। ਹੁਣ ਇੱਥੇ ਆਉਂਦੇ ਹੈ ਕਿ ਕਿਸਮਾਂ ਕਿੰਨੀਆਂ ਹੁੰਦੀਆਂ ਹਨ। ਕਿਸਮਾਂ ਹੁੰਦੀਆਂ ਹਨ ਦੋ ਤਰ੍ਹਾਂ ਦੀਆਂ, ਅੰਦਰੂਨੀ ਪਰਜੀਵੀ ਅਤੇ ਬਾਹਰੀ ਪਰਜੀਵੀ ਰੋਗ। ਹੁਣ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਹੈ ਖੂਨੀ ਪਰਜੀਵੀਆਂ ਬਾਰੇ। ਤਾਂ ਖੂਨੀ ਪਰਜੀਵੀ ਦਾ ਨਾਮ ਹੀ ਪਤਾ ਚੱਲਦਾ ਹੈ ਕਿ ਉਹ ਪਰਜੀਵ ਜੋ ਖੂਨ ਦੇ ਵਿੱਚ ਰਹਿੰਦੇ ਹਨ ਉਸਨੂੰ ਖੂਨੀ ਪਰਜੀਵੀ ਰੋਗ ਕਹਿੰਦੇ ਹਨ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਪਰਜੀਵ ਹੈ ਪਰ ਇਹ ਖੂਨ ਦੇ ਅੰਦਰ ਜਾਂਦੇ ਕਿੱਦਾਂ ਨੇ। ਸੋ ਇਹ ਖੂਨ ਦੇ ਅੰਦਰ ਜਾਂਦੇ ਨੇ ਜੀ ਕਿਸੇ ਮੱਖੀ, ਮੱਛਰ ਜਾਂ ਚਿੱਚੜਾਂ ਦੇ ਕੱਟਣ ਨਾਲ। ਖੂਨੀ ਪਰਜੀਵੀ ਰੋਗਾਂ ਦੇ ਵਿੱਚ ਜਿਹੜੀਆਂ ਆਮ ਬਿਮਾਰੀਆਂ ਨੇ ਉਹ ਹੈ ਇੱਕ ਸਰ੍ਹਾਂ ਦਾ ਰੋਗ, ਲਹੂ ਮੂਤਨਾ ਰੋਗ, ਕਨੇਡੂ ਰੋਗ ਜਿਸਨੂੰ ਅਸੀਂ ਥਲੇਰੀਓਸਿਸ ਕਹਿੰਦੇ ਹਾਂ, ਜਾਂ ਪੀਲੀਆ ਪਰਜੀਵੀ ਰੋਗ ਜਿਸਨੂੰ ਐਨਾਪਲਾਸਮੋਸਿਸ ਕਹਿੰਦੇ ਹਾਂ। ਸੋ ਪਹਿਲਾਂ ਗੱਲ ਕਰਦੇ ਹਾਂ ਸਰ੍ਹਾਂ ਰੋਗ ਦੀ। ਸਰ੍ਹਾਂ ਰੋਗ ਜਿਹੜਾ ਹੈ ਇਹ ਇੱਕ ਬਿਮਾਰੀ ਹੈ ਜੋ ਮੱਝਾਂ, ਗਾਵਾਂ ਤੋਂ ਲੈ ਕੇ ਘੋੜਿਆਂ, ਕੁੱਤਿਆਂ ਅਤੇ ਭੇਡਾਂ, ਬੱਕਰੀਆਂ ਸਾਰਿਆਂ ਨੂੰ ਹੋ ਸਕਦਾ ਹੈ। ਇਹ ਪਰਜੀਵੀ ਜਿਹੜਾ ਹੈ ਇੱਕ ਲਾਲ ਰਕਤਾਣੂਆਂ ਦੇ ਬਾਲ ਰਹਿੰਦਾ ਹੈ ਅਤੇ ਦੇਖਣ ਲਈ ਇਹ ਸੱਪ ਵਰਗਾ ਲੱਗਦਾ ਹੈ। ਇਸ ਪਰਜੀਵੀ ਇਹ ਫੈਲਦਾ ਕਿੱਦਾਂ ਹੈ? ਇਹ ਪਰਜੀਵੀ ਫੈਲਦਾ ਹੈ ਇੱਕ ਵੱਡੀ ਮੱਖੀ, ਜਿਸ ਨੂੰ ਪਸ਼ੂ ਪਾਲਕ ਵੀਰ ਵੱਡਾ ਮੱਖ ਜਾਂ ਡਾਂਸ ਮੱਖੀ ਕਹਿੰਦੇ ਹਨ ਜਾਂ ਤਵੇਲਾ ਮੱਖੀ ਕਹਿੰਦੇ ਹਨ, ਉਸ ਰਾਹੀਂ। ਸੋ ਇਸ ਪਰਜੀਵੀ ਦੇ ਲੱਛਣ ਹਰ

ਜਾਨਵਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹਨ, ਜਿਸ ਤਰ੍ਹਾਂ ਕਈ ਵਾਰੀ ਮੱਝਾਂ ਗਾਵਾਂ ਦੇ ਵਿੱਚ ਇਹਦੇ ਕੋਈ ਲੱਛਣ ਨਹੀਂ ਪਾਏ ਜਾਂਦੇ, ਪਰ ਕਈ ਵਾਰੀ ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਜਾਨਲੇਵਾ ਰੂਪ ਧਾਰਨ ਕਰ ਲੈਂਦੀ ਆ। ਪਸ਼ੂ ਜਿਹੜਾ ਖੜਾ ਖੜਾ 2 ਘੰਟਿਆਂ ਦੇ ਵਿੱਚ ਮੌਤ ਹੋ ਜਾਂਦੀ ਹੈ। ਜੇਕਰ ਨਾ ਹੋਵੇ ਛੁਪੀ ਰੁਸਤ ਅਵਸਥਾ ਦੇ ਵਿੱਚ ਚੱਲੇ ਤਾਂ ਪਸ਼ੂ ਜਿਹੜਾ ਹੈ ਉਹ ਹੌਲੀ ਹੌਲੀ ਸੁੱਕਦਾ ਹੈ, ਪਸ਼ੂ ਦੇ ਦੁੱਧ ਦੀ ਦੇਣ ਦੀ ਸਮਰੱਥਾ ਜਿਹੜੀ ਘੱਟ ਜਾਂਦੀ ਹੈ, ਪਸ਼ੂ ਨੂੰ ਕਮਜ਼ੋਰੀ ਹੁੰਦੀ ਹੈ ਔਰ ਪਸ਼ੂ ਦੀ ਜਿਹੜੀ ਚਮੜੀ ਹੈ ਉਹ ਝੁਲਸੀ ਹੋਈ ਹੋ ਜਾਂਦੀ ਹੈ। ਸੋ ਹੁਣ ਗੱਲ ਆਉਂਦੀ ਹੈ ਕਿ ਜਿਹੜੀ ਤੀਜੀ ਅਵਸਥਾ ਹੈ ਉਹ ਹੈ ਜਿਸ ਦੇ ਵਿੱਚ ਕੁਝ ਲੱਛਣ ਆਉਂਦੇ ਹਨ। ਉਹ ਲੱਛਣ ਕੀ ਹੁੰਦੇ ਹੈ ਕਿ ਜਿਹੜਾ ਪਸ਼ੂ ਹੈ ਉਹ ਗੋਲਾਕਾਰ ਵਿੱਚ ਘੁੰਮਦਾ ਹੈ, ਪਸ਼ੂ ਦੇ ਨੂੰ ਦੌਰੇ ਪੈਂਦੇ ਹਨ, ਪਸ਼ੂ ਕਿਸੇ ਖੁਰਲੀ ਜਾਂ ਖੁੰਡੇ ਦੇ ਵਿੱਚ ਬਾਰ ਬਾਰ ਆਪਣਾ ਸਿਰ ਮਾਰਦਾ ਹੈ, ਰੁਕ ਰੁਕ ਕੇ ਪਿਸ਼ਾਬ ਕਰਦਾ ਹੈ, ਕਈ ਵਾਰੀ ਅੱਖਾਂ ਦੇ ਵਿੱਚ ਬਹੁਤ ਲਾਲੀ ਜਾਂ ਪਾਣੀ ਵਗਣਾ ਹੁੰਦਾ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਇਸ ਜੇਕਰ ਇਸ ਤਰ੍ਹਾਂ ਦੇ ਲੱਛਣ ਦਿਖਣ ਤਾਂ ਇਹ ਇਹ ਕਾਰਨ ਇਹ ਨਹੀਂ ਹੈ ਕਿ ਇਹਨੂੰ ਸਰਾ ਰੋਗ ਹੈ, ਇਹਨੂੰ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ। ਸੋ ਖੂਨੀ ਪਰਜੀਵੀ ਜਿਹੜੇ ਰੋਗ ਜਿਨ੍ਹਾਂ ਦੇ ਵਿੱਚ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ, ਜਿਵੇਂ ਸੱਪ ਦਾ ਕੱਟਣਾ ਕਿਸੇ ਜ਼ਹਿਰਬਾਦ ਨਾਲ, ਆਪਣੇ ਕੋਈ ਰਸੋਲੀ ਹੋ ਸਕਦੀ ਹੈ, ਕੋਈ ਵਿਟਾਮਿਨਾਂ ਦੀ ਘਾਟ ਹੋ ਸਕਦੀ ਹੈ। ਸੋ ਇਸ ਕਰਕੇ ਹੁਣ ਪਤਾ ਕਿਵੇਂ ਲੱਗੇ ਕਿ ਇਹ ਸਰਾ ਰੋਗ ਹੈ ਜਾਂ ਇਹ ਕੋਈ ਹੋਰ ਰੋਗ ਆ? ਸੋ ਇਸ ਦਾ ਜਿਹੜਾ ਕਾਰਨ ਹੈ ਸਾਨੂੰ ਜਿਹੜਾ ਹੈਗਾ ਵਾ ਖੂਨ ਦੀ ਜਾਂਚ ਕਰਾਉਣੀ ਪਏਗੀ। ਸੋ ਦੂਜੀ ਬਿਮਾਰੀ ਹੈ ਜੀ ਲਹੂ ਮੂਤਨਾ ਰੋਗ, ਇਸ ਨੂੰ ਅਸੀਂ ਤਿੱਲੀ ਦਾ ਰੋਗ, ਚਿੱਚੜਾਂ ਦਾ ਬੁਖਾਰ ਵੀ ਕਹਿੰਦੇ ਹਾਂ। ਸੋ ਇਹ ਬਿਮਾਰੀ ਕਿਸ ਤਰ੍ਹਾਂ ਫੈਲਦੀ ਹੈ? ਇਹ ਬਿਮਾਰੀ ਪਸ਼ੂਆਂ ਦੇ ਵਿੱਚ ਚਿੱਚੜਾਂ ਦੇ ਕੱਟਣ ਨਾਲ ਫੈਲਦੀ ਹੈ, ਜਾਂ ਕਈ ਵਾਰੀ ਜਿਹੜਾ ਹੈਗਾ ਵਾ ਅਸੀਂ ਜਿਸ ਤਰ੍ਹਾਂ ਪਸ਼ੂ ਦਾ ਖੂਨ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਚੜਾਉਂਦੇ ਹਾਂ, ਉਸ ਰਾਹੀਂ ਵੀ ਇਹ ਬਿਮਾਰੀ ਫੈਲ ਸਕਦੀ ਹੈ। ਸੋ ਹੁਣ ਲਹੂ ਮੂਤਣਾ, ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਬਿਮਾਰੀ ਦੇ ਲੱਛਣ ਕੀ ਹੋਣਗੇ। ਪਸ਼ੂ ਜਿਹੜਾ ਹੈ ਜਦ ਬਿਮਾਰੀ ਹੁੰਦੀ ਹੈ ਤਾਂ ਜਿਹੜਾ 24 ਘੰਟੇ ਦੇ ਅੰਦਰ ਅੰਦਰ ਹੈਗਾ ਪਸ਼ੂ ਗੂੜੇ ਕਾਲੇ ਭੂਰੇ ਰੰਗ ਦਾ ਪਿਸ਼ਾਬ ਕਰਦਾ ਹੈ। ਸੋ ਇਸ ਤੋਂ ਇਲਾਵਾ ਪਸ਼ੂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ, ਕਈ ਵਾਰੀ ਪਸ਼ੂ ਨੂੰ ਪਹਿਲਾਂ ਮੋਕ ਲੱਗਦੀ ਹੈ, ਬਾਅਦ 'ਚੋਂ ਕਬਜ਼ ਪੈ ਜਾਂਦੀ ਹੈ, ਜਾਂ ਪਸ਼ੂ ਦੇ ਵਿੱਚ ਹੌਲੀ ਹੌਲੀ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਪਸ਼ੂ ਦਾ ਸਾਹ ਫੁੱਲਣ ਲੱਗਦਾ ਹੈ। ਅਤੇ ਜੇਕਰ ਪਸ਼ੂ ਦਾ ਅਸੀਂ 24 ਤੋਂ 48 ਘੰਟੇ ਦੇ ਵਿੱਚ ਇਲਾਜ ਨਾ ਕੀਤਾ ਤਾਂ ਪਸ਼ੂ ਦੀ ਜਿਹੜੀ ਆ ਜਾਨ ਵੀ ਜਾ ਸਕਦੀ ਹੈ। ਹੁਣ ਗੱਲ ਆਉਂਦੀ ਹੈ ਲਹੂ ਮੂਤਣਾ, ਲਹੂ ਮੂਤਣਾ ਰੋਗ ਜਿਹੜਾ ਹੈਗਾ ਵਾ ਸਿਰਫ ਆਪਣੇ ਚਿੱਚੜਾਂ ਦੇ ਬੁਖਾਰ ਕਰਕੇ ਨਹੀਂ ਹੁੰਦਾ, ਲਹੂ ਮੂਤਣਾ ਕਈ ਹੋਰ ਬਿਮਾਰੀਆਂ ਦੇ ਵਿੱਚ ਵੀ ਹੋ ਸਕਦਾ ਹੈ। ਸੋ ਉਹ ਬਿਮਾਰੀਆਂ ਕਿਹੜੀਆਂ ਹਨ? 1 ਨੰਬਰ 'ਤੇ ਜਿਵੇਂ ਕਈ ਵਾਰ ਫਾਸਫੋਰਸ ਜਾਂ ਤੱਤਾਂ ਦੀ ਘਾਟ ਹੋ ਜਾਂਦੀ ਹੈ ਉਸ ਕਰਕੇ, ਪਰ ਉਸ ਦੇ ਵਿੱਚ ਸਾਨੂੰ ਦੇਖਣਾ ਪਏਗਾ ਜਿਹੜਾ ਪਸ਼ੂ ਨੂੰ ਤੇਜ਼ ਬੁਖਾਰ ਨਹੀਂ ਹੁੰਦਾ, ਪਸ਼ੂ ਨੂੰ ਸਿਰਫ ਜਿਹੜਾ ਬੁਖਾਰ ਜਾਂ ਤਾਂ ਨੋਰਮਲ ਹੁੰਦਾ ਹੈ ਜਾਂ ਨੋਰਮਲ ਤੋਂ ਕਈ ਵਾਰੀ ਘੱਟ ਜਾਂਦਾ ਹੈ ਔਰ ਪਸ਼ੂ ਕਈ ਵਾਰੀ ਬੈਠ ਵੀ ਜਾਂਦਾ ਹੈ। ਦੂਜਾ ਹੈ ਕਈ ਵਾਰੀ ਪਸ਼ੂ ਸੂ ਕੇ ਹਟਦਾ, ਠੀਕ ਹੈ ਜੀ, ਸੁਣ ਤੋਂ ਬਾਅਦ ਕੋਈ ਅੰਦਰੂਨੀ ਬਿਮਾਰੀ ਹੋ ਸਕਦੀ ਹੈ। ਇੱਕ ਬਿਮਾਰੀ ਹੁੰਦੀ ਹੈ ਜੀਵਾਣੂ ਰੋਗ ਜਿਸ ਨੂੰ ਅਸੀਂ ਲੈਪਟੋਸਪਾਇਰੋਸਿਸ ਕਹਿੰਦੇ ਹਾਂ। ਉਹ ਲੈਪਟੋਸਪਾਇਰੋਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਪਸ਼ੂ ਦੇ ਆਪਣੇ ਪਿਸ਼ਾਬ ਦੇ ਨਾਲ ਨਾਲ ਦੁੱਧ ਦੇ ਵਿੱਚ ਜਿਹੜਾ ਹੈਗਾ ਵਾ ਖੂਨ ਵੀ ਆਉਂਦਾ ਹੈ, ਤੋ ਜਿਹੜਾ ਕਿ ਕਈ ਵਾਰੀ ਬਹੁਤ ਤੇਜ਼ ਬੁਖਾਰ ਹੋਣ ਦੇ ਨਾਲ ਨਾਲ ਜਦੋਂ ਤੁਸੀਂ ਐਂਟੀਬਾਇਓਟਿਕ ਦਿੰਦੇ ਹੋ ਤਾਂ ਜੇਕਰ ਲੈਪਟੋਸਪਾਇਰੋਸਿਸ ਦੀ ਬਿਮਾਰੀ ਹੈ ਤਾਂ ਉਹ ਠੀਕ ਹੋ ਜਾਂਦੀ ਹੈ, ਪਰ ਜੇਕਰ ਤੱਤਾਂ ਦੀ ਕਮਜ਼ੋਰੀ ਹੈ ਤਾਂ ਸਾਨੂੰ ਕਈ ਵਾਰੀ ਤੱਤਾਂ ਦੀ ਦਵਾਈ ਦੇਣੀ ਪੈਂਦੀ ਹੈ। ਔਰ ਤੀਸਰੀ ਗੱਲ ਹੈ ਆਪਣੇ ਜਿਹੜਾ ਲਹੂ ਮੂਤਣਾ ਬਿਮਾਰੀ ਲਈ ਸਾਨੂੰ ਜਿਹੜਾ ਹੈਗਾ ਵਾ ਢੁਕਵਾਂ ਇਲਾਜ ਕਰਨ ਲਈ ਫਿਰ ਵਾਰ ਵਾਰ ਗੱਲ ਆਉਂਦੀ ਹੈ ਕਿ ਖੂਨ ਦੀ ਜਾਂਚ ਕਰਨੀ ਪਏਗੀ। ਤੀਜਾ ਰੋਗ ਹੈ ਜੀ ਕਨੇਡੂ ਰੋਗ। ਕਨੇਡੂ ਰੋਗ ਦੇ ਵਿੱਚ ਕੀ ਹੁੰਦਾ ਹੈ, ਇਸ ਨੂੰ ਥਲੇਰੀਓਸਿਸ ਕਹਿੰਦੇ ਹਾਂ। ਇਹ ਜਿਹੜਾ ਹੈਗਾ ਵਾ ਜ਼ਿਆਦਾਤਰ ਬਲੈਤੀ ਗਾਵਾਂ ਖਾਸ ਕਰ ਛੋਟੀ ਉਮਰ ਦੇ ਜਾਨਵਰਾਂ ਨੂੰ ਹੁੰਦਾ ਹੈ। ਇਸ ਦੇ ਵਿੱਚ ਪਸ਼ੂ ਚਿੱਚੜ ਹੈ, ਇੱਕ ਹਾਇਲੋਮਾ ਨਾਮ ਦਾ ਚਿੱਚੜ ਹੁੰਦਾ ਹੈ ਜਿਹੜਾ ਆਪਣੇ ਪੰਜਾਬ ਦੇ ਵਿੱਚ ਪਾਇਆ ਜਾਂਦਾ ਹੈ ਔਰ ਉਸ ਦੇ ਕੱਟਣ ਨਾਲ ਹੁੰਦਾ ਹੈ। ਇਹ ਬਿਮਾਰੀ ਦੇ ਵਿੱਚ ਕੀ ਹੁੰਦਾ ਹੈ ਕਿ ਰਸ ਮੋਢੇ ਦੇ ਕੋਲ ਰਸ ਗ੍ਰੰਥੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੀ ਪਹਿਲਾਂ ਸੋਜਿਸ਼ ਹੋ ਜਾਂਦੀ ਹੈ, ਹੌਲੀ ਹੌਲੀ ਪਸ਼ੂ ਨੂੰ ਤੇਜ਼ ਬੁਖਾਰ ਚੜ੍ਹਦਾ ਹੈ ਜਿਹੜਾ ਬੁਖਾਰ 106-107 ਡਿਗਰੀ ਤੱਕ ਵੀ ਜਾ ਸਕਦਾ ਹੈ। ਉਸ ਤੋਂ ਇਲਾਵਾ ਪਸ਼ੂ ਜਿਹੜਾ ਹੈਗਾ ਉਸਦਾ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਪਸ਼ੂ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਪਸ਼ੂ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਔਰ ਕਈ ਵਾਰੀ ਜਿਹੜਾ ਹੈਗਾ ਵਾ ਅੱਖਾਂ ਦੇ ਵਿੱਚੋਂ ਜਾਂ ਨਾਸਾਂ ਦੇ ਵਿੱਚੋਂ ਪਾਣੀ ਵਗਦਾ ਹੈ ਜਾਂ ਜਿਹੜਾ ਹੈਗਾ ਵਾ ਪਸ਼ੂ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਪਸ਼ੂ ਦੀ ਮੌਤ ਜਿਹੜੀ ਹੈਗੀ ਆ ਉਹ ਵੀ ਕਨੇਡੂ ਰੋਗ ਨਾਲ ਹੋ ਸਕਦੀ ਹੈ। ਸੋ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਹੈਗਾ ਇੱਕ ਪੀਲੀਆ ਰੋਗ। ਪੀਲੀਆ ਰੋਗ ਕੀ ਹੈ? ਇਹ ਇੱਕ ਚਿੱਚੜਾਂ ਨਾਲ ਤਾਂ ਫੈਲਦਾ ਹੀ ਹੈ ਪਰ ਇਹ ਇੱਕ ਪਰਜੀਵੀ ਹੁੰਦਾ ਹੈ, ਇਸ ਨੂੰ ਅਸੀਂ ਐਨਾਪਲਾਜ਼ਮਾ ਮਾਰਜੀਨੇਲ ਕਹਿੰਦੇ ਹਾਂ। ਇਹ ਜਿਹੜਾ ਹੈਗਾ ਵਾ ਰੋਗ, ਇਸ ਦੇ ਵਿੱਚ ਪਸ਼ੂ ਨੂੰ ਦਾ ਜਿਹੜਾ ਅੱਖਾਂ 'ਚ ਜਾਂ ਮਾਸ ਦਾ ਪੀਲਾਪਨ ਪਲੱਤਣ ਆ ਜਾਂਦੀ, ਪੀਲੀਆ ਰੋਗ ਜਿਸ ਤਰ੍ਹਾਂ ਮਨੁੱਖਾਂ ਨੂੰ ਪੀਲੀਆ ਰੋਗ ਹੁੰਦਾ ਹੈ ਉਸ ਤਰ੍ਹਾਂ ਹੀ। ਸੋ ਇਹ ਵੀ ਡਿਪੈਂਡ ਕਰਦਾ ਹੈ ਕਿ ਪਸ਼ੂ ਦੇ ਅੰਦਰ ਪਰਜੀਵੀ ਕਿੰਨੇ ਹਨ। ਪਰਜੀਵੀ ਕਈ ਵਾਰੀ ਘੱਟ ਮਾਤਰਾ ਦੇ ਵਿੱਚ ਹੁੰਦੇ ਹਨ ਤਾਂ ਜਿਹੜਾ ਪੀਲੀਆ ਪਲੱਤਣ ਉਨੀ ਨਹੀਂ ਆਉਂਦੀ। ਸੋ ਪਸ਼ੂ ਜਿਹੜਾ ਹੈਗਾ ਹੌਲੀ ਹੌਲੀ ਸੁੱਕਦਾ ਹੈ, ਪਸ਼ੂ ਨੂੰ ਖੂਨ ਦੀ ਕਮੀ ਹੁੰਦੀ ਹੈ, ਪਸ਼ੂ ਦਾ ਸਾਹ ਫੁੱਲਣਾ ਸ਼ੁਰੂ ਹੁੰਦਾ ਹੈ। ਸੋ ਗੱਲ ਆਉਂਦੀ ਹੈਗੀ ਹੈ ਕਿ ਖੂਨੀ ਪਰਜੀਵੀ ਰੋਗ। ਖੂਨੀ ਪਰਜੀਵੀ ਦਾ ਰੋਗ ਦਾ ਮਤਲਬ ਹੈ ਕਿ ਖੂਨ 'ਚ ਰਹਿ ਰਹੇ ਨੇ, ਜਦ ਖੂਨ 'ਚ ਰਹਿਣਗੇ ਤਾਂ ਖੂਨ ਦੀ ਕਮੀ

0: ਹੋਏਗੀ, ਖੂਨ ਦੀ ਕਮੀ ਹੋਏਗੀ, ਤਾਂ ਜਿਹੜੇ ਨਾਲ ਸਾਹ ਲੈਣ ਦੇ ਵਿੱਚ ਜਾਂ ਚੱਲਣ ਫਿਰਨ ਦੇ ਵਿੱਚ ਤਕਲੀਫ ਹੋਏਗੀ ਤਾਂ ਜਿਹੜੀ ਹੈਗੀ ਆ ਉਸ ਦੇ ਨਾਲ ਇਸ ਦੀ ਵੀ ਮੌਤ ਹੋ ਸਕਦੀ ਹੈ। ਸੋ ਜਿਹੜਾ ਪੀਲੀਆ ਰੋਗ ਹੈ, ਪੀਲੀਆ ਰੋਗ ਦੇ ਵਿੱਚ ਮੈਂ ਜਿਵੇਂ ਦੱਸਿਆ ਕਿ ਇਹ ਚਿੱਚੜਾਂ ਨਾਲ ਤਾਂ ਫੈਲਦਾ ਹੀ ਹੈ, ਕਿ ਚਿੱਚੜਾਂ ਦੇ ਵਿੱਚ 17-18 ਤਰ੍ਹਾਂ ਦੀਆਂ ਪ੍ਰਜਾਤੀਆਂ ਨੇ ਜਿਹੜੀਆਂ ਚਿੱਚੜਾਂ ਨੂੰ ਚਿੱਚੜਾਂ ਦੀਆਂ ਜਿਹੜੀਆਂ ਇਹ ਬਿਮਾਰੀ ਫੈਲਾਉਂਦੀਆਂ ਹਨ। ਇਸ ਤੋਂ ਇਲਾਵਾ ਇਹ ਬਿਮਾਰੀ ਕਈ ਵਾਰੀ ਮੱਖੀਆਂ ਮੱਛਰਾਂ ਦੇ ਕੱਟਣ ਨਾਲ ਜਾਂ ਜਿਹੜੇ ਅਸੀਂ ਕਈ ਵਾਰੀ ਜਿਹੜੇ ਸਰਿੰਜ ਜਾਂ ਕੋਈ ਵੀ ਉਪਕਰਨ ਵਰਤਦੇ ਹਾਂ ਸਰਜਰੀ ਵੇਲੇ, ਜਦ ਅਸੀਂ ਉਹਨਾਂ ਨੂੰ ਸਟਰਲਾਈਜ਼ ਨਹੀਂ ਕਰਦੇ, ਉਹਨਾਂ ਨੂੰ ਜੀਵਾਣੂ ਰਹਿਤ ਨਹੀਂ ਕਰਦੇ, ਉਹਨਾਂ ਦੇ ਨਾਲ ਵੀ ਜਾਂ ਜਿਸ ਤਰ੍ਹਾਂ ਆਪਾਂ ਵੈਕਸੀਨੇਸ਼ਨ ਕਰਦੇ ਹਾਂ, ਇੱਕੋ ਹੀ ਸੂਈ ਜਦ ਅਸੀਂ ਪਸ਼ੂ ਨੂੰ ਇੱਕ ਪਸ਼ੂ ਤੋਂ ਦੂਜੇ ਨੂੰ ਲਗਾਉਂਦੇ ਹਾਂ ਉਸ ਰਾਹੀਂ ਵੀ ਇਹ ਫੈਲ ਸਕਦਾ ਹੈ। ਸੋ ਇਸ ਕਰਕੇ ਜਿਹੜਾ ਹੈਗਾ ਵਾ ਸਾਨੂੰ ਇਹਨਾਂ ਬਿਮਾਰੀਆਂ ਦਾ ਜਿਹੜਾ ਕਾਰਨ ਹੈ ਫੈਲਣ ਦਾ ਉਹ ਦੇਖਣਾ ਪਏਗਾ, ਜਾਂ ਕਿਸ ਤਰ੍ਹਾਂ ਹੋਇਆ ਹੈ, ਕੀ ਲੱਛਣ ਹਨ ਉਹ ਦੇਖਣੇ ਪੈਣਗੇ। ਸੋ ਗੱਲ ਆਉਂਦੀ ਹੈ ਕਿ ਹੁਣ ਅਸੀਂ ਇਹਨਾਂ ਦੀ ਪਹਿਚਾਣ ਕਿੱਦਾਂ ਕਰੀਏ। ਸੋ ਪਹਿਚਾਣ ਕਰਨ ਦਾ ਪਸ਼ੂ ਪਾਲਕ ਵੀਰੋ ਸਭ ਤੋਂ ਵਧੀਆ ਢੰਗ ਇਹੀ ਹੈ ਕਿ ਜਦੋਂ ਵੀ ਪਸ਼ੂ ਨੂੰ ਤੇਜ਼ ਬੁਖਾਰ ਲੱਗੇ ਜਾਂ ਜਿਹੜੀਆਂ ਵੀ ਅਸੀਂ ਅਲਾਮਤਾਂ ਡਿਸਕਸ ਕੀਤੀਆਂ ਹਨ ਜਾਂ ਲੱਛਣ ਦੱਸੇ ਹਨ ਮੈਂ ਤੁਹਾਨੂੰ, ਜਦੋਂ ਵੀ ਤੁਹਾਨੂੰ ਵਾੜੇ ਦੇ ਵਿੱਚ ਕਿਸੇ ਪਸ਼ੂ ਨੂੰ ਇਸ ਤਰ੍ਹਾਂ ਦੇ ਲੱਛਣ ਲੱਗਣ ਤਾਂ ਬੁਖਾਰ ਤੋਂ ਦਾ ਇਲਾਜ ਸਿਰਫ ਇੱਕੋ ਦਵਾਈ ਨਹੀਂ ਹੁੰਦੀ, ਉਸ ਦਾ ਢੁੱਕਵਾਂ ਇਲਾਜ ਕਰਨ ਲਈ ਸਾਨੂੰ ਪਸ਼ੂ ਦਾ ਜਿਹੜਾ ਹੈਗਾ ਵਾ ਖੂਨ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਿਵੇਂ ਨਾਲ ਨਾਲ ਮੈਂ ਤੁਹਾਨੂੰ ਹੋਰ ਬਿਮਾਰੀਆਂ ਦੱਸੀਆਂ, ਕਈ ਵਾਰੀ ਜਿਹੜੇ ਹੈਗੇ ਖੂਨੀ ਪਰਜੀਵੀ ਜਿਹੜੇ ਹੈਗੇ ਨਹੀਂ ਹੋ ਸਕਦੇ, ਕੋਈ ਹੋਰ ਕਾਰਨ ਹੋ ਸਕਦਾ। ਸੋ ਸਹੀ ਕਾਰਨ, ਸਹੀ ਕਾਰਨ ਜਾਣਨ ਲਈ ਸਾਨੂੰ ਜਿਹੜਾ ਹੈਗਾ ਵਾ ਕਿਸੇ ਵੀ ਜ਼ਿਲ੍ਹਾ ਪੱਧਰੀ ਲੈਬੋਰਟਰੀ ਜਾਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਡਾਇਗਨੋਸਟਿਕ ਲੈਬੋਰਟਰੀ ਦੇ ਵਿੱਚ ਤੁਸੀਂ ਜਾਂ ਆਪਣੇ ਜ਼ਿਲ੍ਹਾ ਪੱਧਰ ਤੋਂ ਇਲਾਵਾ ਜਿਹੜੀਆਂ ਪੋਲੀ ਕਲੀਨਿਕ ਲੈਬੋਰਟਰੀਜ਼ ਹੈਗੀਆਂ ਨੇ ਉੱਥੇ ਜਾ ਕੇ ਪਸ਼ੂ ਦਾ ਜਿਹੜਾ ਹੈਗਾ ਵਾ ਖੂਨ ਉਸ ਦੀ ਜਾਂਚ ਕਰਾਓ। ਖੂਨ ਦੀ ਜਾਂਚ ਕਰਾਉਣ ਤੋਂ ਬਾਅਦ ਜਦੋਂ ਡਾਕਟਰ ਤੁਹਾਨੂੰ ਰਿਪੋਰਟ ਦੱਸੇਗਾ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਦਾ ਕੀ ਕਾਰਨ ਹੈ। ਹੁਣ ਦੇਖੋ, ਅਸੀਂ ਬੁਖਾਰ ਦੀ ਗੱਲ ਕੀਤੀ, ਅਸੀਂ ਖੂਨ ਦੀ ਕਮੀ ਦੀ ਗੱਲ ਕੀਤੀ, ਅਸੀਂ ਪੀਲੀਏ ਦੀ ਗੱਲ ਕੀਤੀ, ਉਹ ਸਭ ਲੱਛਣ ਇੱਕੋ ਜਿਹੇ ਮਿਲਦੇ ਜੁਲਦੇ ਹਨ। ਇਸ ਲਈ ਸਾਨੂੰ ਕਰਨਾ ਕੀ ਪਏਗਾ, ਸਾਨੂੰ ਇਹਨਾਂ ਬਿਮਾਰੀਆਂ ਦਾ ਸਹੀ ਅਤੇ ਢੁੱਕਵਾਂ ਇਲਾਜ ਕਰਨ ਲਈ ਪਸ਼ੂ ਦੇ ਖੂਨ ਦੀ ਜਾਂਚ ਕਿਸੇ ਵੀ ਲੈਬੋਰਟਰੀ ਤੋਂ ਕਰਾਉਣ ਉਪਰੰਤ ਡਾਕਟਰ ਦੀ ਸਹਾਇਤਾ ਦੇ ਨਾਲ ਹੀ ਜਿਹੜਾ ਹੈਗਾ ਵਾ ਇਲਾਜ ਕਰਨਾ ਚਾਹੀਦਾ ਹੈ।
1: ਹਾਂਜੀ ਰੁੜੀਆ ਰਾਮ ਜੀ,
2: ਬਾਲ ਸਾਹਿਬ ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਭਿੰਡੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਕਮਾਦ ਦੇ ਕੀੜਿਆਂ ਦੀ ਰੋਕਥਾਮ ਬਾਬਤ ਡਾਕਟਰ ਰਜਿੰਦਰ ਕੁਮਾਰ ਜਾਣਕਾਰੀਆਂ ਦੇਣਗੇ।
1: ਠੀਕ ਹੈ ਜੀ।
2: ਇਹ ਤੋਂ ਇਲਾਵਾ ਸਭ ਦੀ ਪਸੰਦ ਦੇ ਗਾਉਣ ਇਹ ਵੀ ਲਾਵਾਂਗੇ।
1: ਠੀਕ ਹੈ ਜੀ।
2: ਅਤੇ ਗੱਲਾਂ ਬਾਤਾਂ ਤੁਹਾਨੂੰ ਪਤਾ ਹੋਰ ਵੀ ਚੱਲਣਗੀਆਂ, ਮੌਸਮ ਦਾ ਪ੍ਰਭਾਵ ਹਾਲੇ ਕੁਛ ਰਲਵਾਂ ਮਿਲਵਾਂ ਜਿਹਾ ਹੈ। ਆਪਾਂ ਚੱਲੀਏ ਜੀ ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7:30 ਹੋ ਰਹੇ ਨੇ, ਸੁਣਦੇ ਹਾਂ ਪੰਜਾਬੀ 'ਚ ਖਬਰਾਂ।

ਸੋਧੀ ਗਈ ਯੋਜਨਾ ਵਿਹਾਰਕਤਾ ਪਾੜੇ ਦੀ ਫੰਡਿੰਗ ਲਈ ਯੋਗਤਾ ਦਾ ਪਾਸਾਰ ਕਰਦੀ ਏ। ਏਅਰਲਾਈਨਾਂ ਨੂੰ 3 ਸਾਲਾਂ ਤੋਂ 5 ਸਾਲਾਂ ਤੱਕ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ 94 ਟੀਅਰ 2 ਅਤੇ ਟੀਅਰ 3 ਹਵਾਈ ਅੱਡਿਆਂ ਲਈ ਸੰਚਾਲਨ ਅਤੇ ਰੱਖ ਰਹਾ ਸਹਾਇਤਾ ਪੇਸ਼ ਕਰਦੀ ਏ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਅਗਲੇ ਪੜਾਅ ਲਈ 29,000 ਕਰੋੜ ਰੁਪਏ ਦਾ ਖਰਚ ਰੱਖਿਆ ਸੀ, ਜਿਸ ਵਿੱਚ ਅਗਲੇ ਦਹਾਕੇ ਵਿੱਚ 100 ਹੋਰ ਹਵਾਈ ਅੱਡੇ ਅਤੇ 200 ਹੈਲੀਪੋਰਟ ਵਿਕਸਿਤ ਕਰਨ ਦਾ ਟੀਚਾ ਏ। ਮੰਤਰੀ ਨੇ ਵੀ ਕਿਹਾ ਕਿ ਉਡਾਨ ਦਾ ਅਗਲਾ ਪੜਾਅ ਸਵਦੇਸ਼ੀ ਜਹਾਜ਼ ਨਿਰਮਾਣ ਨੂੰ ਹਮਾਇਤ ਦੇ ਕੇ ਰੱਖ ਰਖਾਅ, ਮੁਰੰਮਤ ਅਤੇ ਓਵਰਆਲ MRO ਇਕੋਸਿਸਟਮ ਨੂੰ ਮਜ਼ਬੂਤ ਕਰਦਿਆਂ ਰੁਜ਼ਗਾਰ ਪੈਦਾ ਕਰਕੇ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾ ਕੇ ਆਤਮ ਨਿਰਭਰ ਭਾਰਤ ਨੂੰ ਹੋਰ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RN ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਇੱਕ ਕਥਿਤ ਦਹਿਸ਼ਤਗਰਦ ਮਾਲੀ ਫੰਡਿੰਗ ਅਤੇ ਗੈਰ ਕਾਨੂੰਨੀ ਘੁਸਪੈਠ ਨੈਟਵਰਕ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ 13 ਥਾਵਾਂ 'ਤੇ ਤਲਾਸ਼ੀ ਲਈ। ਇਹਨਾਂ ਵਿੱਚ ਕੋਲਕਾਤਾ, ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ ਅਤੇ ਪੱਛਮੀ ਬੰਗਾਲ ਅਤੇ ਮੁਰਸ਼ਿਦਾਬਾਦ, ਹਰਿਆਣਾ ਅਤੇ ਫਰੀਦਾਬਾਦ ਵਿੱਚ ਬੱਲਭਗੜ੍ਹ, ਉੱਤਰ ਪ੍ਰਦੇਸ਼ ਅਤੇ ਸਹਾਰਨਪੁਰ ਵਿੱਚ ਦੇਵਬੰਦ, ਦਿੱਲੀ ਅਤੇ ਹੋਰ ਥਾਵਾਂ ਸ਼ਾਮਿਲ ਨੇ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ATS ਵੱਲੋਂ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਭਾਰਤ ਵਿੱਚ ਗੈਰ ਕਾਨੂੰਨੀ ਘੁਸਪੈਠ, ਜਾਲੀ ਭਰਤੀ ਭਾਰਤੀ ਪਛਾਣ ਪੱਤਰ ਬਣਾਉਣ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਉਹਨਾਂ ਦੇ ਮੁੜ ਵਸੇਬੇ ਵਿੱਚ ਕਥਿਤ ਤੌਰ 'ਤੇ ਸ਼ਾਮਿਲ ਇੱਕ ਸੰਗਠਿਤ ਗਿਰੋਹ ਵਿਰੁੱਧ ਦਰਜ ਕੀਤੀ ਗਈ FIR ਨਾਲ ਜੁੜਿਆ ਹੋਇਆ ਹੈ। ਪੱਛਮੀ ਬੰਗਾਲ ਦੇ ਕਲਿਕਪੁਰ ਵਿੱਚ ਹਰੋਰਾ ਅਲ ਜਮੀਆਤੁਲ ਇਸਲਾਮੀਆ ਦਾਰੁਲ ਉਲੂਮ ਵਿੱਚ ਤਲਾਸ਼ੀ ਦੌਰਾਨ 40 ਲੱਖ ਰੁਪਏ ਨਕਦ ਅਤੇ ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ। ਜਾਂਚ ਨੇ ਕਈ ਚੈਰੀਟੇਬਲ ਟਰੱਸਟਾਂ ਅਤੇ ਸੰਸਥਾਵਾਂ ਨਾਲ ਜੁੜੇ ਇੱਕ ਮਜ਼ਬੂਤ ਮਾਲੀ ਨੈਟਵਰਕ ਦਾ ਪਰਦਾ ਫਾਸ਼ ਕੀਤਾ ਹੈ। ਇਹਨਾਂ ਵਿਅਕਤੀਆਂ 'ਤੇ ਵੱਡੀ ਰਕਮ ਵਿਦੇਸ਼ੀ ਦਾਨ ਪ੍ਰਾਪਤ ਕਰਨ ਅਤੇ ਕਈ ਬੈਂਕ ਖਾਤਿਆਂ 'ਤੇ ਵਿਚੋਲੇ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਉਹਨਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਏ। ਸੁਪਰੀਮ ਕੋਰਟ ਨੇ ਅੱਜ CBSE ਪਾਠਕ੍ਰਮ ਤਹਿਤ 9ਵੀਂ ਜਮਾਤ ਵਿੱਚ ਤੀਜੀ ਭਾਸ਼ਾ ਸ਼ੁਰੂ ਕਰਨ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦਿਆਰਥੀਆਂ 'ਤੇ ਤਣਾਅ ਵਧੇਗਾ। ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਕਿ ਇਸ ਨੂੰ 5ਵੀਂ ਜਾਂ 6ਵੀਂ ਜਮਾਤ ਵਿੱਚ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਇਸ ਨੂੰ ਅਪਣਾ ਸਕਣ। ਜਸਟਿਸ BV ਨਾਗਰਤਨ ਅਤੇ R ਮਹਾਦੇਵਨ ਦੇ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ 9ਵੀਂ ਜਮਾਤ ਵਿੱਚ ਤੀਜੀ ਭਾਸ਼ਾ ਸ਼ੁਰੂ ਨਾ ਕਰੇ। ਇਹ ਟਿੱਪਣੀਆਂ ਤਮਿਲਨਾਡੂ ਸਰਕਾਰ ਵੱਲੋਂ ਮਦਰਾਸ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀਆਂ ਗਈਆਂ, ਜਿਸ ਵਿੱਚ ਰਾਜ ਦੇ ਹਰ ਜ਼ਿਲ੍ਹੇ ਵਿੱਚ ਜਵਾਹਰ ਨਵੋਦਯ ਵਿਦਿਆਲੇ ਖੋਲ੍ਹਣ ਨੂੰ ਲਾਜ਼ਮੀ ਬਣਾਇਆ ਗਿਆ ਸੀ। ਕਾਂਗਰਸ ਸੰਸਦੀ ਦਲ CPP ਦੀ ਅੱਜ ਨਵੀਂ ਦਿੱਲੀ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਮੈਂਬਰ ਮੌਜੂਦ ਸਨ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਮੀਟਿੰਗ ਵਿੱਚ ਆਉਣ ਵਾਲੇ ਮੌਨਸੂਨ ਇਜਲਾਸ ਵਿੱਚ ਉਠਾਏ ਜਾਣ ਵਾਲੇ ਮੁੱਖ ਮੁੱਦਿਆਂ 'ਤੇ ਪਾਰਟੀ ਦੇ ਰੁੱਖ 'ਤੇ ਚਰਚਾ ਕੀਤੀ ਗਈ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਦੇਸ਼ ਦਾ ਮਾਲੀ ਸਮਾਵੇਸ਼ ਸੂਚਕੰਕ ਜਾਂ F1 ਸੂਚਕੰਕ ਵਿੱਚ ਸੁਧਾਰ ਹੋਇਆ ਹੈ। ਇਹ ਸੂਚਕੰਕ ਮਾਰਚ 2025 ਵਿੱਚ 67 ਤੋਂ ਵੱਧ ਕੇ ਮਾਰਚ 2026 ਵਿੱਚ 70 ਹੋ ਗਿਆ ਹੈ। ਬੈਂਕ ਮੁਤਾਬਿਕ ਇਹ ਵਾਧਾ ਮਾਲੀ ਸੇਵਾਵਾਂ ਤੱਕ ਪਹੁੰਚ ਵਧਾਉਣ ਅਤੇ ਲੋਕਾਂ ਨੂੰ ਮਾਲੀ ਗਤੀਵਿਧੀਆਂ ਨਾਲ ਜੋੜਨ ਵਿੱਚ ਭਾਰਤ ਦੀ ਨਿਰੰਤਰ ਪ੍ਰਗਤੀ ਨੂੰ ਦਰਸਾਉਂਦਾ ਹੈ। ਭਾਰਤ ਨੇ ਸਮਾਜਿਕ ਸੁਰੱਖਿਆ ਕਵਰੇਜ ਵਿੱਚ 1 ਅਰਬ ਦਾ ਅੰਕੜਾ ਪਾਰ ਕਰ ਲਿਆ ਹੈ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਸਮਾਜਿਕ ਸੁਰੱਖਿਆ ਕਵਰੇਜ 2026 ਤੱਕ 68.4% ਤੱਕ ਵਧੇਗੀ, ਜਿਸ ਨਾਲ 1 ਅਰਬ ਤੋਂ ਵੱਧ ਨਾਗਰਿਕ ਸਮਾਜਿਕ ਸੁਰੱਖਿਆ ਢਾਂਚੇ ਦੇ ਦਾਇਰੇ ਵਿੱਚ ਆ ਜਾਣਗੇ। 2015 ਵਿੱਚ ਇਹ ਸਿਰਫ 19% ਸੀ। ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ ਆਖਰੀ ਖਬਰਾਂ ਮਿਲਣ ਸਮੇਂ ਤੱਕ ਭਾਰਤ ਨੇ ਮੇਜ਼ਬਾਨ ਇੰਗਲੈਂਡ ਦੇ ਖਿਲਾਫ ਕਾਰਡਿਫ ਦੇ ਸੋਫੀਆ ਗਾਰਡਨ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ 1 ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ 28 ਓਵਰਾਂ 'ਚ 155 ਦੌੜਾਂ ਬਣਾ ਲਈਆਂ ਸਨ ਅਤੇ ਉਸਦੇ 3 ਖਿਡਾਰੀ ਆਊਟ ਹੋਏ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਹੈਰੀ ਬਰੁਕ ਨੇ ਟੌਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਮੰਗਲਵਾਰ ਨੂੰ ਬਰਮਿੰਘਮ ਵਿੱਚ ਪਹਿਲੇ 1 ਰੋਜ਼ਾ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਤੀਜਾ 1 ਰੋਜ਼ਾ ਮੈਚ ਐਤਵਾਰ ਨੂੰ ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ ਵਿੱਚ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਕਿ ਭਾਰਤ ਨੇ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਅਨਾਜ ਦੀ ਇਤਿਹਾਸਕ 3.76 ਕਰੋੜ ਟਨ ਉਪਜ ਪੈਦਾ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਉਡਾਨ ਯੋਜਨਾ ਦੇ ਅਗਲੇ ਪੜਾਅ ਦਾ ਉਦੇਸ਼ 120 ਨਵੇਂ ਸਥਾਨਾਂ ਨਾਲ ਸੰਪਰਕ ਵਧਾ ਕੇ ਅਗਲੇ 10 ਸਾਲਾਂ ਵਿੱਚ 4 ਕਰੋੜ ਯਾਤਰੀਆਂ ਨੂੰ ਹਵਾਈ ਯਾਤਰਾ ਕਰਨ ਦੇ ਯੋਗ ਬਣਾਉਣਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰ

0: ਖਾਸ ਕਰਕੇ ਸਾਡਾ ਜੋ ਛੱਤਾਂ ਤੋਂ ਪਾਣੀ ਆਉਂਦਾ ਜਾਂ ਜੋ ਇਹ ਪਾਣੀ ਵੈਲਸ ਜਾ ਰਿਹਾ ਤੇ ਉਹਦੇ ਆਸੇ ਪਾਸਾ ਮਜ਼ਬੂਤ ਕਰ ਦਿੰਦੇ ਹਾਂ ਤਾਂ ਉਸ 'ਚ ਸਿਰਫ ਸਾਡਾ ਪਿਓਰ ਵਾਟਰ ਹੀ ਧਰਤੀ ਦੇ ਵਿੱਚ ਜਾਏਗਾ ਤੇ ਸਾਡੇ ਜਿਹੜੇ ਵਾਟਰ ਸੋਰਸਿਸ ਹੈ ਲੰਬੇ ਸਮੇਂ ਤੱਕ ਪ੍ਰਜ਼ਰਵ ਰਹਿ ਸਕਦੇ ਆ। ਔਰ ਦੂਸਰਾ ਜੋ ਦਰਖਤ ਆਪਣੀ ਮਾਂ ਦੇ ਨਾਮ ਲਾਉਣਾ ਹੈ ਉਹ ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਜੇ ਸਾਡੀ 150 ਦੇ ਕਰੀਬ ਕਰੋੜ ਆਬਾਦੀ ਹੈ ਤੇ ਉਸ 'ਚੋਂ ਜੇ ਅੱਧੀ ਪਾਪੂਲੇਸ਼ਨ ਵੀ 75 ਕਰੋੜ ਆਬਾਦੀ ਇੱਕ ਇੱਕ ਦਰਖਤ ਵੀ ਲਾਵੇ ਤੇ ਉਸ ਦੀ ਸੰਭਾਲ ਦਾ ਜ਼ਿੰਮਾ ਲਵੇ ਤਾਂ ਅਸੀਂ ਦੇਸ਼ ਦੇ ਵਿੱਚ 50 ਕਰੋੜ ਹੋਰ ਦਰਖਤ ਲਾ ਸਕਦੇ ਹਾਂ, ਜੋ ਪਰਿਆਵਰਨ ਲਈ ਬਹੁਤ ਵੱਡਾ ਉਪਰਾਲਾ ਹੋਏਗਾ।
1: ਮੈਂ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ITI ਫਰੀਦਕੋਟ। ਵੱਧਦੀ ਆਲਮੀ ਤਾਪਿਸ਼, ਗਲੋਬਲ ਵਾਰਮਿੰਗ ਅਤੇ ਅਲ ਨੀਨੋ ਦੇ ਪ੍ਰਭਾਵ ਕਾਰਨ ਮੌਸਮ ਵਿੱਚ ਲਗਾਤਾਰ ਤਬਦੀਲੀਆਂ ਆ ਰਹੀਆਂ ਹਨ। ਕਿਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਅਤੇ ਕਿਤੇ ਲੰਬੇ ਸਮੇਂ ਤੱਕ ਸੋਕੇ ਵਰਗੀ ਹਾਲਾਤ ਬਣ ਰਹੇ ਹਨ। ਅਜਿਹੇ ਸਮੇਂ ਵਿੱਚ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਬਣ ਜਾਂਦੀ ਹੈ। ਭਾਰਤ ਸਰਕਾਰ ਦਾ ਕੈਚ ਦਾ ਰੇਨ ਪਹਿਲਕਦਮੀ ਦਾ ਮੁੱਖ ਉਦੇਸ਼, ਜਿੱਥੇ ਵੀ ਮੀਂਹ ਪਵੇ, ਜਦੋਂ ਵੀ ਮੀਂਹ ਪਵੇ, ਉਸ ਪਾਣੀ ਨੂੰ ਸੰਭਾਲੋ। ਬਾਰਿਸ਼ ਦੇ ਪਾਣੀ ਨੂੰ ਰੇਨ ਵਾਟਰ ਹਾਰਵੈਸਟਿੰਗ ਰਾਹੀਂ ਇਕੱਠਾ ਕਰਕੇ ਅਸੀਂ ਭੂ ਜਲ ਪੱਧਰ ਨੂੰ ਵਧਾ ਸਕਦੇ ਹਾਂ, ਪਾਣੀ ਦੀ ਬਰਬਾਦੀ ਰੋਕ ਸਕਦੇ ਹਾਂ ਅਤੇ ਭਵਿੱਖ ਲਈ ਜਲ ਸੰਕਟ ਨੂੰ ਘਟਾ ਸਕਦੇ। ਇਸੇ ਤਰ੍ਹਾਂ ਏਕ ਪੇੜ ਮਾਂ ਕੇ ਨਾਮ ਮੁਹਿੰਮ ਸਾਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਘੱਟੋ ਘੱਟ ਇੱਕ ਰੁੱਖ ਲਗਾਉਣ ਲਈ ਪ੍ਰੇਰਿਤ ਕਰਦੀ ਹੈ। ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ, ਤਾਪਮਾਨ ਘਟਾਉਣ ਵਿੱਚ ਮਦਦ ਕਰਦੇ ਹਨ ਅਤੇ ਜੈਵਿਕ ਵਿਭਿੰਨਤਾ ਦੀ ਰੱਖਿਆ ਕਰਦੇ ਹਨ। ਜੇਕਰ ਹਰ ਨਾਗਰਿਕ ਇੱਕ ਰੁੱਖ ਲਗਾਏ ਅਤੇ ਉਸ ਦੀ ਸੰਭਾਲ ਵੀ ਕਰੇ ਤਾਂ ਇਹ ਧਰਤੀ ਨੂੰ ਹਰਿਆ ਭਰਿਆ ਬਣਾਉਣ ਵੱਲ ਇੱਕ ਵੱਡਾ ਕਦਮ ਹੋਵੇਗਾ।
2: ਮੈਂ ਕਮਲਜੀਤ ਕੌਰ, ਸੁਪਰਵਾਈਜ਼ਰ ਫਰੀਦਕੋਟ। ਆਲਮੀ ਤਪਸ਼ ਨੂੰ ਘੱਟ ਕਰਨ ਦੇ ਲਈ, ਚੁਗਿਰਦੇ ਦੀ ਸੰਭਾਲ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸੇ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ 2024 ਦੇ ਵਿੱਚ ਵਿਸ਼ਵ ਚੁਗਿਰਦਾ ਦਿਵਸ ਦੇ ਮੌਕੇ 'ਤੇ ਏਕ ਪੇੜ ਮਾਂ ਕੇ ਨਾਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਮਾਂ ਦੇ ਪਿਆਰ ਨੂੰ ਸਮਰਪਣ ਅਤੇ ਧਰਤੀ ਮਾਂ ਦੀ ਸਿਹਤ ਨੂੰ ਬਣਾਈ ਰੱਖਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸੀ।
3: ਮੈਂ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫਸਰ, ਫਰੀਦਕੋਟ। ਪੰਜਾਬ ਵਿੱਚ ਬਹੁਤ ਵੱਡੀ ਪੱਧਰ 'ਤੇ ਝੋਨੇ ਦੀ ਕਾਸ਼ਤ ਹੋ ਰਹੀ ਹੈ, ਜਿਸ ਕਾਰਨ ਜ਼ਮੀਨ ਦੇ ਪਾਣੀ ਦਾ ਪੱਧਰ ਆ ਜਿਹੜਾ ਉਹ ਦਿਨੋਂ ਦਿਨ ਥੱਲੇ ਨੂੰ ਜਾ ਰਿਹਾ। ਸਾਡੇ ਲਈ ਇੱਕ ਹੋਰ ਵੀ ਜ਼ਰੂਰੀ ਗੱਲ ਆ ਕਿ ਅਸੀਂ ਇਹਨਾਂ ਦਿਨਾਂ ਵਿੱਚ ਬਰਸਾਤਾਂ ਸ਼ੁਰੂ ਹੋ ਰਹੀਆਂ ਨੇ ਕਿ ਅਸੀਂ ਬਰਸਾਤੀ ਪਾਣੀ ਨੂੰ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਧਰਤੀ ਦੇ ਥੱਲੇ ਪਹੁੰਚਾਈਏ, ਤਾਂ ਜੋ ਜਿਹੜੇ ਧਰਤੀ ਦੇ ਥੱਲੜੇ ਪਾਣੀ ਦਾ ਪੱਧਰ ਆ ਉਹਨੂੰ ਅਸੀਂ ਬਿਹਤਰ ਬਣਾ ਸਕੀਏ ਅਤੇ ਪੰਜਾਬ ਦੀ ਖੇਤੀ ਨੂੰ ਖੁਸ਼ਹਾਲ ਕਰ ਸਕੀਏ।
4: ਵਿਸ਼ਵ ਨੌਜਵਾਨ ਹੁਨਰ ਦਿਵਸ ਹਰ ਸਾਲ 15 ਜੁਲਾਈ ਨੂੰ ਮਨਾਇਆ ਜਾਂਦਾ ਹੈ। 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਐਲਾਨਿਆ ਗਿਆ ਇਹ ਦਿਨ ਨੌਜਵਾਨਾਂ ਨੂੰ ਰੁਜ਼ਗਾਰ, ਵਧੀਆ ਕੰਮ ਤੇ ਉਦਮਸ਼ੀਲਤਾ ਲਈ ਤਕਨੀਕੀ, ਕਿੱਤਾਮੁਖੀ ਅਤੇ ਡਿਜੀਟਲ ਹੁਨਰਾਂ ਨਾਲ ਲੈਸ ਕਰਨ ਦੇ ਰਣਨੀਤਿਕ ਮਹੱਤਵ ਨੂੰ ਉਜਾਗਰ ਕਰਦਾ ਹੈ। ਭਾਰਤ ਸਰਕਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਤੇ ਖਾਸ ਧਿਆਨ ਦੇ ਰਹੀ ਹੈ। ਇਸ ਸੰਬੰਧ ਵਿੱਚ ਸਕਿੱਲ ਇੰਡੀਆ ਮਿਸ਼ਨ ਭਾਰਤ ਸਰਕਾਰ ਦੀ ਇੱਕ ਵੱਡੀ ਪਹਿਲ ਹੈ, ਜਿਸ ਦੀ ਸ਼ੁਰੂਆਤ 15 ਜੁਲਾਈ 2015 ਨੂੰ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਤੇ ਤਕਨੀਕੀ ਹੁਨਰ ਪ੍ਰਦਾਨ ਕਰਕੇ ਰੋਜ਼ਗਾਰਯੋਗ ਬਣਾਉਣਾ ਹੈ, ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ PMKVY ਇਸ ਅਧੀਨ ਸਭ ਤੋਂ ਵੱਡੀ ਯੋਜਨਾ ਹੈ। ਆਓ ਸੁਣਦੇ ਹਾਂ ਨੌਜਵਾਨਾਂ ਲਈ ਇਸ ਤਹਿਤ ਕੀ ਉਪਰਾਲੇ ਕੀਤੇ ਜਾ ਰਹੇ ਨੇ।
5: ਮੈਂ ਦਵਿੰਦਰ ਸਿੰਘ, ਪੰਜਾਬ ਮੋਟਰ ਸਕੋਰਟ ਪਰੋ ਫਰੀਦਕੋਟ। ਫਰੀਦਕੋਟ ਸ਼ਹਿਰ ਵਿੱਚ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਿਆ ਹੋਇਆ ਹੈ। ਕਿਸੇ ਰੁਜ਼ਗਾਰ ਦੇ ਸਮਰੱਥ ਬਣਾਉਣ ਦੇ ਲਈ ਜੋ ਸੈਂਟਰ ਦਾ ਉਪਰਾਲਾ, ਬੜਾ ਵਧੀਆ ਉਪਰਾਲਾ। ਇਸ ਦੇ ਨਾਲ ਨਾਲ ਜਿੱਥੇ ਇਹਨਾਂ ਨੂੰ ਬਹੁਤ ਵਧੀਆ ਬੱਚਿਆਂ ਨੂੰ ਮੁਕਾਮ 'ਤੇ ਪਹੁੰਚਾਇਆ ਜਾਂਦਾ, ਬੜੇ ਵਧੀਆ ਇੱਥੇ ਵੈਲ ਐਜੂਕੇਟਡ ਸਟਾਫ ਨੇ, ਡਾਇਰੈਕਟਰ ਨੇ ਪ੍ਰਿੰਸੀਪਲ ਦਲਬੀਰ ਸਿੰਘ ਜੀ, ਉਹਨਾਂ ਦੀ ਡਾਇਰੈਕਸ਼ਨ ਦੇ ਮੁਤਾਬਕ ਵਧੀਆ ਇੱਥੇ ਕਾਰਜ ਹੋ ਰਹੇ ਨੇ। ਸਾਨੂੰ ਹਿੰਦੁਸਤਾਨ ਛੱਡ ਕੇ, ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ ਜਾਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ, ਸਾਡੀ ਨਿਊ ਜਵਾਨ ਜਨਰੇਸ਼ਨ ਨੂੰ ਕਿਸੇ ਰੁਜ਼ਗਾਰ ਦੇ ਸਮਰੱਥ ਬਣਾਉਣਾ ਸਭ ਤੋਂ ਵੱਧ ਜ਼ਰੂਰੀ ਹੈ।
6: ਮੇਰਾ ਨਾਮ ਬਿਮਲਾ ਹੈ, ਮੈਂ ਮੁੰਡੀ ਖਰੜ ਤੋਂ ਬੋਲ ਰਹੀ ਹਾਂ। ਮੈਨੂੰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੋਈ ਹੈ ਕਿ ਮੈਂ ਇਸ ਪ੍ਰੋਜੈਕਟ ਦੇ ਨਾਲ ਜੁੜੀ ਹੋਈ ਸੀਗੀ। ਮੈਂ ਬੱਚਿਆਂ ਨੂੰ ਬਹੁਤ ਤਰ੍ਹਾਂ ਦੇ ਕੋਰਸਿਸ ਕਰਵਾਏ ਹੈਗੇ ਆ, ਜਿਹਦੇ ਵਿੱਚ ਸਿਲਾਈ ਸੀਗਾ, ਆਟੋਮੋਬਾਈਲ ਦਾ ਸੀਗਾ, ਕੰਪਿਊਟਰ ਵਗੈਰਾ ਦਾ ਸੀ, ਹੋਰ ਕਈ ਕੋਰਸ ਸੀ। ਨੌਜਵਾਨ ਨੂੰ ਅੱਗੇ ਲਿਆਉਣ ਵਾਸਤੇ ਕਈ ਤਰ੍ਹਾਂ ਦੇ ਸਕਿੱਲ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹੈ, ਜਿਹਦੇ ਵਿੱਚ ਬੱਚਿਆਂ ਨੇ ਕੰਮ ਸਿੱਖ ਕੇ ਕਾਫੀ ਆਪਣੇ ਹੁਨਰ ਨੂੰ ਅੱਗੇ ਵਧਾਇਆ ਹੈ, ਕਿਉਂਕਿ ਅੱਜ ਕੱਲ੍ਹ ਸ਼ਿਕਸ਼ਾ ਤੋਂ ਬਾਅਦ ਹੁਨਰ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਹੁਨਰ ਜੇ ਅਗਰ ਕਿਸੇ ਕੋਲ ਹੈਗਾ ਤਾਂ ਉਹ ਕਿਤੇ ਵੀ ਬੈਠ ਕੇ ਆਪਣਾ ਕੋਈ ਵੀ ਛੋਟਾ ਮੋਟਾ ਕੰਮ ਕਰ ਸਕਦਾ ਹੈ।
4: ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਗਿਰਦਰ ਤੇ ਪਠਾਨਕੋਟ ਤੋਂ ਰਜਨੀਸ਼। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ।

0: कल्पात उदो तक ले मेनो देव इजाजत नमस्कार। पेशकारी सहायक मनप्रीत सिंह, पेशकश राजेश बाली।
1: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਆਬਸ਼ਾਰ 'ਚ ਚੰਦ ਗਜ਼ਲਾਂ। ਸੁਣਦੇ ਹਾਂ ਤਲਤ ਅਜ਼ੀਜ਼ ਦੀ ਆਵਾਜ਼ ਦੇ ਵਿੱਚ ਪਿਆਰ ਤੁਹਾਰਾ।

ਹੁਣ ਤੁਸੀਂ ਸੁਣ ਰਹੇ ਸੀ ਆਬਸ਼ਾਰ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਾਜਾ ਕੁਮਾਰੀ, ਅੰਮ੍ਰਿਤਾ ਸਿੰਘ ਅਤੇ ਅਰਿਜੀਤ ਸਿੰਘ ਦੇ ਇਸ ਖੂਬਸੂਰਤ ਗੀਤ ਦੇ ਨਾਲ।

ਕਹਿੰਦੇ ਨੇ ਵਕਤ ਦੇ ਵੀ ਬੜੇ ਅਜੀਬ ਕਿੱਸੇ ਨੇ, ਕਿਸੇ ਦਾ ਕੱਟਦਾ ਨਹੀਂ ਅਤੇ ਕਿਸੇ ਕੋਲ ਹੁੰਦਾ ਨਹੀਂ। ਵਕਤ ਦਿਖਾਈ ਨਹੀਂ ਦਿੰਦਾ ਪਰ ਦਿਖਾ ਬਹੁਤ ਕੁਝ ਜਾਂਦਾ ਹੈ। ਕਹਿੰਦੇ ਆਪਣਾਪਨ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਵਕਤ ਹੀ ਦੱਸਦਾ ਹੈ। ਜਿਸ ਦੇ ਉੱਪਰ ਬੀਤਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਵਕਤ ਦੇ ਨਾਲ ਕੌਣ ਮੇਰਾ ਆਪਣਾ ਹੈ ਅਤੇ ਕੌਣ ਪਰਾਇਆ ਹੈ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ, ਸ਼੍ਰੇਆ ਘੋਸ਼ਾਲ ਨੇ।

ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਨੂੰ ਜਿਉਣਾ ਸਿੱਖੋ, ਸਮਝਣ ਦੀ ਕੋਸ਼ਿਸ਼ ਨਾ ਕਰੋ, ਚਲਦੇ ਵਕਤ ਦੇ ਨਾਲ ਚੱਲੋ, ਉਹਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ, ਦਿਲ ਖੋਲ੍ਹ ਕੇ ਸਾਹ ਲਓ, ਅੰਦਰ ਹੀ ਅੰਦਰ ਘੁੱਟਣ ਦੀ ਕੋਸ਼ਿਸ਼ ਨਾ ਕਰੋ, ਕੁਝ ਗੱਲਾਂ ਰੱਬ 'ਤੇ ਛੱਡ ਦਿਓ, ਸਭ ਕੁਝ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਕੀ ਕਰਦੇ ਹਾਂ, ਅਸੀਂ ਆਪ ਹੀ ਉਲਝਣਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ।

ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜੇਕਰ ਸਾਡੀ ਜ਼ਿੰਦਗੀ ਵਿੱਚ ਕੁਝ ਮੁਸੀਬਤਾਂ ਆਉਂਦੀਆਂ ਨੇ ਜਾਂ ਕੁਛ ਵੀ ਖੁਸ਼ੀਆਂ ਆਉਂਦੀਆਂ ਨੇ ਤਾਂ ਉਹ ਸਭ ਕੁਝ ਪਰਮਾਤਮਾ ਦੀ ਦੇਣ ਹੈ, ਪਰਮਾਤਮਾ ਦੇ ਰੰਗ ਨੇ। ਇਹੀ ਰੰਗਾਂ ਦੇ ਵਿੱਚ ਸਾਨੂੰ ਰੰਗਣਾ ਚਾਹੀਦਾ ਹੈ। ਖੁਸ਼ੀ ਗਮ ਇਹ ਸਾਡੀ ਜ਼ਿੰਦਗੀ ਦੇ ਹਿੱਸੇ ਨੇ ਅਤੇ ਇਹਨਾਂ ਨੂੰ ਜੇ ਅਸੀਂ ਖੁਸ਼ੀ ਨੂੰ ਮਨਾਉਂਦੇ ਹਾਂ ਅਤੇ ਜਦੋਂ ਸਾਡੇ ਕੋਲ ਗਮ ਆਉਂਦੇ ਆ ਤਾਂ ਸਾਨੂੰ ਉਹਨਾਂ ਨੂੰ ਵੀ ਸਵੀਕਾਰਨਾ ਚਾਹੀਦਾ ਹੈ। ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਕੁਮਾਰ ਸਾਨੂੰ ਨੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਠੀਕ 8:15 'ਤੇ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਸਿੱਧਾ ਪ੍ਰਸਾਰਣ।

ਹੁਣ ਤੁਸੀਂ ਸੁਣ ਰਹੇ ਸੀ ਭਗਵਾਨ ਜਗਨਨਾਥ ਰਥ ਯਾਤਰਾ ਸਾਡੇ ਦਿੱਲੀ ਕੇਂਦਰ ਤੋਂ ਇੱਕ ਰੇਡੀਓ ਰਿਪੋਰਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਮਨਮੋਹਨਾ ਬੇਲਾ ਸ਼ਿੰਦੇ ਦੀ ਆਵਾਜ਼ ਦੇ ਵਿੱਚ।

ਹੁਣ ਸੁਣ ਰਹੀ ਸੀ ਬੇਲਾ ਛਿੰਦੇ ਦੀ ਆਵਾਜ਼ 'ਚ ਮਨਮੋਹਨਾ। ਆਓ ਅਗਲਾ ਭਜਨ ਸੁਣਦੇ ਹਾਂ। ਆਵਾਜ਼ ਦਿੱਤੀ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਨੇ।

ਹੁਣ ਤੁਸੀਂ ਸੁਣ ਰਹੇ ਸੀ ਅਲਕਾ ਯਾਗਨਿਕ ਦੀ ਆਵਾਜ਼ 'ਚ ਮਨ ਬਸਿਆ ਉਹ ਕਾਹਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਦਿੱਲੀ ਕੇਂਦਰ ਤੋਂ ਕੰਟਰੀ ਵਾਈਡ, 9:45 'ਤੇ ਇਨਸਾਈਟ।

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਭਾਰਤ ਨੇ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਅਨਾਜ ਦੀ ਇਤਿਹਾਸਕ 3,76,00,000 ਟਨ ਉਪਜ ਪੈਦਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਲਕੇ 17 ਜੁਲਾਈ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਾਈਲਿੰਗ ਜ਼ੋਨ ਐਲਾਨ ਗਿਆ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਰਕ ਵੱਲੋਂ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਔਰਤਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਦਿੱਤੇ ਨਿਰਦੇਸ਼। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਮਾਨਸੂਨ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਪੂਰੀ

ਜ਼ਿਲ੍ਹਾ ਸੁਚੇਤ ਹੜ੍ਹ ਰੋਕਥਾਮ ਦੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਹੋਏ। ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 25 ਕੈਡਿਟ ਪਿਛਲੇ 3 ਮਹੀਨਿਆਂ ਵਿੱਚ ਰੱਖਿਆ ਸਿਖਲਾਈ ਅਕਾਦਮੀਆਂ ਵਿੱਚ ਚੁਣੇ ਗਏ। ਪੰਜਾਬ ਪੁਲਿਸ ਨੇ ਅੱਜ ਗੈਂਗਸਟਰਾਂ ਦੇ ਵਾਰ ਮੁਹਿੰਮ ਤਹਿਤ ਸੂਬੇ ਭਰ ਵਿੱਚ ਗੈਂਗਸਟਰਾਂ ਦੇ 600 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਤਰਨ ਤਾਰਨ ਪੁਲਿਸ ਦੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ 8 ਪਿਸਤੌਲਾਂ ਸਮੇਤ ਕਾਬੂ ਕੀਤਾ।

ਉਡਾਣ ਯੋਜਨਾ ਦੇ ਅਗਲੇ ਪੜਾਅ ਦਾ ਉਦੇਸ਼ 120 ਨਵੇਂ ਸਥਾਨਾਂ ਨਾਲ ਸੰਪਰਕ ਵਧਾ ਕੇ ਅਗਲੇ 10 ਸਾਲਾਂ ਵਿੱਚ 4 ਕਰੋੜ ਯਾਤਰੀਆਂ ਨੂੰ ਹਵਾਈ ਯਾਤਰਾ ਕਰਨ ਦੇ ਯੋਗ ਬਣਾਉਣਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਹਿਸ਼ਤਗਰਦ ਮਾਲੀ ਫੰਡਿੰਗ ਅਤੇ ਗੈਰ ਕਾਨੂੰਨੀ ਘੁਸਪੈਠ ਨੈੱਟਵਰਕ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ 13 ਥਾਵਾਂ 'ਤੇ ਤਲਾਸ਼ੀ ਲਈ। ਸੁਪਰੀਮ ਕੋਰਟ ਨੇ ਕੇਂਦਰ ਨੂੰ CBSE ਪਾਠਕ੍ਰਮ ਤਹਿਤ 9ਵੀਂ ਜਮਾਤ ਵਿੱਚ ਤੀਜੀ ਭਾਸ਼ਾ ਸ਼ੁਰੂ ਕਰਨ ਲਈ ਕਿਹਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਪ੍ਰੋਗਰਾਮ 'ਚ ਸੁਣਾਂਗੇ ਸਿਤਾਰ ਵਾਦਨ ਤੇ ਰਾਗ ਯਮਨ। ਕਲਾਕਾਰ ਨੇ ਸਹਿਜਦੀਪ ਸਿੰਘ। ਤਬਲੇ ਤੇ ਸੰਗਤ ਕਰਨਗੇ ਮੋਹਨਦੀਪ ਬਾਵਰਾ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਸਿਤਾਰ ਵਾਦਨ ਤੇ ਰਾਗ ਯਮਨ, ਕਲਾਕਾਰ ਸੀ ਸਹਿਜਦੀਪ ਸਿੰਘ, ਤਬਲੇ ਤੇ ਸੰਗਤ ਕਰ ਰਹੇ ਸੀ ਮੋਹਨਦੀਪ ਬਾਵਰਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਸਰਗਮ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੁਰੇਸ਼ ਵਾਡੇਕਰ ਤੇ ਲਤਾ ਮੰਗੇਸ਼ਕਰ ਦੇ ਇਸ ਖੂਬਸੂਰਤ ਗੀਤ ਦੇ ਨਾਲ।

0: ਕਹਿੰਦੇ ਨੇ ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ ਨੇ ਅਤੇ ਗੁਆਉਣ ਵਾਲੇ ਤਸਵੀਰਾਂ ਤੱਕ ਵੀ ਬੰਦੇ ਦੀ ਗਵਾ ਲੈਂਦੇ ਨੇ। ਕਹਿੰਦੇ ਨੇ ਜੇ ਪਿਆਰ ਸੱਚਾ ਹੋਵੇ ਨਾ ਤਾਂ ਛੋਟੀ ਤੋਂ ਛੋਟੀ ਸਾਨੂੰ ਜਿਹੜੀ ਚੀਜ਼ ਹੁੰਦੀ ਹੈ ਉਹ ਅਸੀਂ ਸਾਂਭ ਕੇ ਰੱਖਦੇ ਹਾਂ, ਜੇ ਦਿਖਾਵਾ ਹੋਵੇ ਤਾਂ ਫਿਰ ਕਹਿੰਦੇ ਆ ਕੌਣ ਆਇਆ ਅਤੇ ਕੌਣ ਗਿਆ। ਆਓ ਅਗਲਾ ਗੀਤ ਸੁਣਦੇ ਹਾਂ ਅਲਕਾ ਯਾਗਨਿਕ ਅਤੇ ਹਰੀਹਰਨ ਦੀ ਆਵਾਜ਼ 'ਚ।
1: मामा पापा का वो नामुमकिन सपना जो सच हुआ है, उनकी आवाज हो, है ना ये नामुमकिन सपना। लेकिन वो जिंदगी ही क्या जिसमें कोई नामुमकिन सपना ना हो।

ਕਹਿੰਦੇ ਨੇ ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਆ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਲਤਾ ਮੰਗੇ ਮਾਫ਼ ਕਰਨਾ ਮੁਹੰਮਦ ਰਫ਼ੀ ਅਤੇ ਆਸ਼ਾ ਭੋਸਲੇ ਦੀ ਆਵਾਜ਼ 'ਚ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਰਾਤ ਦੇ 11 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ, 11:05 'ਤੇ ਅੰਗਰੇਜ਼ੀ 'ਚ ਸਮਾਚਾਰ।

0: ਜੀ ਬਿਲਕੁਲ, ਜਦੋਂ ਕੋਈ ਪਿਆਰ ਕਰਦਾ ਹੋਵੇ ਨਾ ਤਾਂ ਕਦਰ ਕਰੀਦੀ ਹੈ, ਨਖਰੇ ਤਾਂ ਬਿਲਕੁਲ ਨਹੀਂ ਕਰੀਦੇ, ਕਿਉਂਕਿ ਜਿਹੜੇ ਨਖਰੇ ਆ ਨਾ ਉਹ ਕੰਮ ਖਰਾਬ ਕਰ ਹੀ ਜਾਂਦੇ ਨੇ, ਅਤੇ ਇੱਥੇ ਅਸੀਂ ਕੰਮ ਸਹੀ ਕਰਨ ਆਏ ਹਾਂ, ਕਿਉਂਕਿ ਸਾਡੇ ਨਾਲ ਸਾਡੇ ਪਹਿਲੇ ਕਾਲਰ ਦੋਸਤ ਜਿਹੜੇ ਨੇ ਉਹ ਜੁੜ ਗਏ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਉਹ ਰਾਜੂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਉਹ ਫਿਰ ਚੰਡੀਗੜ੍ਹ ਦਾ ਮਾਹੌਲ ਕੀ ਕੀਤਾ ਹੋਇਆ ਜੇ, ਬਾਰਿਸ਼ ਬੁਰਿਸ਼ ਪੈ ਰਹੀ ਉੱਥੇ?
1: ਨਾ ਜੀ, ਬਾਰਿਸ਼ ਨਹੀਂ, ਕੱਲ ਨੂੰ ਪੈ ਜਾਏਗੀ ਸ਼ਾਇਦ, ਕੱਲ।
0: ਅੱਛਾ, ਕੱਲ ਨੂੰ ਪੈ ਗਈ ਹੈ, ਚਲੋ ਫਿਰ ਇਹ ਦੱਸੋ ਅੱਜ ਨੂੰ ਤੁਹਾਨੂੰ ਗੀਤ ਕਿਹੜਾ ਸੁਣਾ ਦਈਏ ਅਸੀਂ?
1: ਬੱਬੂ ਮਾਨ ਦਾ ਗੀਤ ਸੁਣਨਾ ਜੀ।
0: ਬੱਬੂ ਮਾਨ ਦਾ ਗੀਤ ਸੁਣਨਾ ਜੇ?
1: ਹਾਂਜੀ ਹਾਂਜੀ।
0: ਲਓ ਜੀ, ਬੱਬੂ ਮਾਨ ਦਾ ਇੱਕ ਗੀਤ ਸੁਣਾ ਦਿੰਦੇ ਹਾਂ। ਬਾਰਿਸ਼ ਪਈ ਨਹੀਂ ਹੈ, ਸਾਉਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ, ਅਤੇ ਆਓ ਫਿਰ ਸਾਉਣ ਦੀ ਝੜੀ ਲਵਾ ਹੀ ਦਈਏ।
1: ਹਾਂਜੀ ਹਾਂਜੀ, ਅੱਜ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਜੀ, ਸੰਗਰਾਂਦ।
0: ਜੀ ਜੀ, ਸੰਗਰਾਂਦ ਦੇ ਹਿਸਾਬ ਨਾਲ ਸ਼ੁਰੂ ਹੋ ਗਿਆ, ਅਤੇ ਕਈ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ 15 ਦਿਨਾਂ ਬਾਅਦ ਸ਼ੁਰੂ ਹੋਊਗਾ, ਅਤੇ ਆਓ ਫਿਰ ਸਾਉਣ ਦੀ ਝੜੀ ਲਵਾ ਦਈਏ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
1: ਧੰਨਵਾਦ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਸਾਰਿਆਂ ਦਾ ਆਪਣਾ ਸੁਗਾਤ ਔਰ 0181 23 42 171 ਇਸ ਨੰਬਰ 'ਤੇ ਕਾਲ ਕਰਕੇ ਜੁੜ ਜਾਓ ਸਾਡੇ ਨਾਲ ਜਾਂ ਤੁਸੀਂ 94-655-36-077 ਇਸ ਨੰਬਰ 'ਤੇ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਫਿਲਹਾਲ ਕਾਲ ਆ ਗਈ ਹੈ ਅਗਲੀ ਅਤੇ ਜੁੜ ਜਾਈਏ ਆਪਣੇ ਕਾਲਰ ਦੋਸਤ ਦੇ ਨਾਲ ਦੇਖਦੇ ਹਾਂ ਕਿ ਕੀ ਲੈ ਕੇ ਆਏ ਨੇ ਸਾਨੂੰ ਕੀ ਦੇ ਕੇ ਜਾਣਗੇ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਜੀ ਨਮਸਕਾਰ ਸੁਖਵੀਰ ਸਿੰਘ ਸ਼ਾਜਰੀ ਬੋਲਦਾ ਜੀ ਸੰਗਤ ਰੂਪ
0: ਜੀ ਕੀ ਹਾਲ ਚਾਲ ਹੈ ਜੀ
1: ਹਾਲ ਚਾਲ
0: ਹੈਲੋ
1: ਹਾਂਜੀ ਹਾਂ ਮੈਂ ਕਿਹਾ ਤੁਸੀਂ ਠੀਕ ਹੋ ਜੀ
0: ਤੁਹਾਡੀ ਆਵਾਜ਼ ਨਹੀਂ ਆ ਰਹੀ ਦੋਸਤ
1: ਹੈਲੋ
0: ਹਾਂਜੀ ਦੱਸੋ ਜੀ
1: ਠੀਕ ਹੋ ਜੀ ਮੈਂ ਕਿਹਾ
0: ਮੈਂ ਠੀਕ ਹਾਂ ਜੀ ਤੁਸੀਂ ਦੱਸ ਦਿਓ ਆਪਣਾ ਕੀ ਹਾਲ ਚਾਲ ਆਪਣਾ ਸਾਰਾ ਦਾ ਸਾਰਾ ਤਾਰੁਫ ਕਰਵਾ ਦਿਓ ਸਾਨੂੰ
1: ਤੁਹਾਡੇ
0: ਇਲਾਕੇ ਦੇ ਕੀ ਹਾਲ ਚਾਲ ਨੇ ਦੱਸੋ
1: ਸਾਡੇ ਇਲਾਕੇ ਦੇ ਹਾਲ ਵਧੀਆ ਨੇ ਜੀ ਫਿਲਹਾਲ ਤਾਂ ਗਰਮੀ ਹੈ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ
0: ਹਾਂਜੀ ਬਸ ਜੀ ਇਹ ਆਪਾਂ ਹੁਣ ਗੀਤ ਚਲਾ ਤਾ ਇਸ ਤੋਂ ਪਹਿਲੇ ਸੌਣ ਦੀ ਝੜੀ ਤੇ ਸੌਣ ਦੀ ਝੜੀ ਲੱਗ ਗਈ ਹੈ
1: ਲੋ
0: ਜੀ ਹਰਜੀਤ ਹਰਮਨ ਦਾ ਗੀਤ ਚਲਾਉਣ ਜਾ ਰਹੇ ਹਾਂ ਤੁਸੀਂ ਸਾਨੂੰ ਕਾਲ ਕੀਤੀ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ
1: ਬਾਕੀ ਵੀਰ ਜੀ ਤੁਸੀਂ ਕਈ ਦਿਨਾਂ ਬਾਅਦ ਆਏ ਹੋ
0: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਐਤਕੀ ਕੋਈ ਸਾਲ ਕੋ ਬਾਅਦ ਹੀ ਆਇਆ ਮੈਂ ਇੱਥੇ ਨਹੀਂ ਤਾਂ ਮੋਰਨਿੰਗ ਦੇ ਜਿਹੜੇ ਸ਼ੋਅ ਸੀਗੇ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਬੜਾ ਪਿਆਰ ਮਿਲਦਾ ਸ਼ਿਰਕਤ ਤੁਹਾਡੀ ਸਾਰਿਆਂ ਦੀ ਹੁੰਦੀ ਹੈ
1: ਤੇ ਅੱਜ ਹਾਂਜੀ
0: ਹਾਂਜੀ ਹਾਂਜੀ ਲਓ ਜੀ ਫਿਰ ਗੀਤ ਸੁਣਾਉਂਦੇ ਹਾਂ ਇਕੱਠੇ ਹੋਏ ਹਾਂ ਤਾਂ ਫਿਰ ਮੌਜਾ ਕਰਦੇ ਹਾਂ ਸ਼ੁਕਰੀਆ ਜੀ ਕਾਲ ਕਰਨ ਲਈ ਲਓ ਜੀ ਸਾਡੇ ਨਾਲ ਜੁੜੇ ਸੀ ਸਾਡੇ ਪੁਰਾਣੇ ਲਿਸਨਰ ਅਤੇ ਕਹਿੰਦੇ ਨੇ ਗੀਤ ਸਾਨੂੰ ਤੁਸੀਂ ਸੁਣਾ ਦਿਓ ਹਰਜੀਤ ਹਰਮਨ ਹੋਰਾਂ ਦਾ ਅਤੇ ਲਓ ਜੀ ਹਰਜੀਤ ਹਰਮਨ ਸਾਡੇ ਕੋਲੋਂ ਹੀ ਲੰਘਦੇ ਪਏ ਨੇ ਅਤੇ ਗੀਤ ਵੀ ਉਹਨਾਂ ਦਾ ਸੁਣਾ ਹੀ ਦਈਏ ਤੁਹਾਨੂੰ

ਨੇ ਉਹਨਾਂ ਦੇ ਮੈਸੇਜ ਜਿਹੜੇ ਨੇ ਹੁਣ ਮੇਰੇ ਕੋਲ ਪਹੁੰਚ ਚੁੱਕੇ ਨੇ ਔਰ ਮੈਸੇਜ ਵਿੱਚ ਸਭ ਤੋਂ ਪਹਿਲਾ ਮੈਸੇਜ ਜਿਹੜਾ ਆਇਆ ਹੈ ਉਹ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਔਰ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਇਹਨਾਂ ਦਾ ਮੈਸੇਜ ਆ ਗਿਆ ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੁੜੇ ਹੋ ਸਾਡੇ ਨਾਲ, ਧੰਨਵਾਦ ਕਰਦੀ ਹੈ ਤੁਹਾਡਾ ਜ਼ਰੂਰੀ, ਕਿਉਂਕਿ ਤੁਸੀਂ ਰਾਤ ਰਾਤ ਜਾ ਕੇ ਪ੍ਰੋਗਰਾਮ ਸੁਣਦੇ ਹੋ ਔਰ ਮੈਸੇਜ ਕਰਦੇ ਹੋ, ਇਹਦਾ ਮਤਲਬ ਤੁਹਾਡਾ ਜਿਹੜਾ ਪਿਆਰ ਹੈ ਨਾ ਉਹ ਡੂੰਘਾ ਹੈ ਅਤੇ ਗੂੜ੍ਹਾ ਹੈ। ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਅਤੇ ਗੁੱਡੂ, ਇਹ ਵੀ ਸਾਡੇ ਨਾਲ ਜੁੜ ਗਏ ਨੇ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਵੀ, ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਵੜਿੰਗ ਖੇੜਾ ਤੋਂ ਸਾਡੇ ਨਾਲ ਜੁੜੇ ਨੇ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਅਤੇ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਔਰ ਪਿਆਰ ਵੀ ਨਾਲ ਹੀ ਹੈ, ਕਿਉਂਕਿ ਜਦੋਂ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਨਾ ਤਾਂ ਸਾਨੂੰ ਇੱਦਾਂ ਲੱਗਦਾ ਹੈ ਕਿ ਸਾਡਾ ਆਪਣਾ ਜਿਹੜਾ ਪਰਿਵਾਰ ਹੈ ਸਾਨੂੰ ਚਿੱਠੀ ਭੇਜ ਰਿਹਾ, ਮੈਸੇਜ ਕਰ ਰਿਹਾ, ਫੋਨ ਕਰ ਰਿਹਾ, ਅਤੇ ਇਹ ਆਕਾਸ਼ਵਾਣੀ ਦਾ ਪਰਿਵਾਰ ਦਿਨ ਬ ਦਿਨ ਵੱਡਾ ਹੋ ਰਿਹਾ। ਸਰਹਿੰਦੇ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ, ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ, ਸਜਨੀ, ਇਹ ਵੀ ਸਾਡੇ ਨਾਲ ਜੁੜ ਗਏ ਨੇ। ਇਹਨਾਂ ਨੇ ਵੀ ਕਿਹਾ ਕਿ ਜਿਹੜਾ ਮਰਜ਼ੀ ਗੀਤ ਚਲਾ ਦਿਓ, ਬਸ ਮੈਸੇਜ ਜ਼ਰੂਰ ਸ਼ਾਮਿਲ ਕਰ ਲਓ। ਗੌਰਵ ਜੀ, ਮੈਸੇਜ ਸ਼ਾਮਿਲ ਹੋ ਗਿਆ ਜੀ ਤੁਹਾਡਾ। ਔਰ ਮਜਨੂ ਦੇ ਟਿੱਲੇ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ ਅਤੇ ਇਸ਼ਤਾ ਅਰੋੜਾ, ਇਹਨਾਂ ਨੇ ਵੀ ਨਮਸਕਾਰ ਭੇਜੀ ਹੈ ਔਰ ਕਿਹਾ ਕਿ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈ ਔਰ ਇਸੇ ਤਰ੍ਹਾਂ ਸਾਡੇ ਗੀਤਾਂ ਨੂੰ ਸ਼ਾਮਿਲ ਕਰੋ ਔਰ ਰੋਜ਼ ਰੋਜ਼ ਆਇਆ ਕਰੋ ਜੀ। ਵੈਸੇ ਹੀ ਇੱਕ ਸਾਲ ਬਾਅਦ ਵਾਪਸੀ ਕਰ ਰਿਹਾ ਇਸ ਚੈਨਲ ਦੇ ਉੱਪਰ, ਕਿਉਂਕਿ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕੇ ਤੁਸੀਂ ਜਿਹੜੀ ਜਿਹੜੀ ਫਰਮਾਇਸ਼ ਕਰਦੇ ਹੋ, ਚਾਹੇ ਉਹ ਸਵੇਰੇ ਸਵੇਰੇ 'ਤੇ ਹੋਵੇ, ਚਾਹੇ ਉਹ ਖਤਾਂ ਦੇ ਪ੍ਰੋਗਰਾਮਾਂ ਦੇ ਵਿੱਚ ਹੋਵੇ, ਚਾਹੇ ਉਹ ਦੁਪਹਿਰੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਉਹਨਾਂ ਦੇ ਵਿੱਚ, ਜਾਂ ਰਾਤੀ ਤੁਸੀਂ ਜਿਨ੍ਹਾਂ ਦੀ ਵੀ ਫਰਮਾਇਸ਼ ਹੁੰਦੀ ਹੈ, ਉਹ ਸਾਰੇ ਪ੍ਰੋਗਰਾਮ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹਦੇ ਸਿਸਟਮ ਦੇ ਵਿੱਚ ਹੀ ਅੱਜ ਮੌਕਾ ਮਿਲਿਆ ਕਿ ਦੁਬਾਰਾ ਡੀ ਟੀ ਐੱਚ 'ਤੇ ਆਵਾਂ। ਮੈਸੇਜ ਆ ਗਿਆ ਜੀ ਅਗਲਾ, ਮਲੋੜ ਤੋਂ ਸਾਡੇ ਕੋਲ ਜੁੜੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸਾਇਨਾ, ਸੌਰਵ ਸਿਆਨਾ ਅਤੇ ਨਿਵਾਨ ਸ਼ਰਮਾ, ਬਹੁਤ ਬਹੁਤ ਸ਼ੁਕਰੀਆ ਜੀ ਸ਼ਰਮਾ ਜੀ, ਸਾਰਾ ਦਾ ਸਾਰਾ ਪਰਿਵਾਰ। ਆਦਰਨੀਯ ਪ੍ਰਸਾਰਕ ਜੀ, ਹਮਾਰੀ ਫਰਮਾਇਸ਼ ਹੈ ਕਿ ਕਿਸੀ ਵੀ ਗੀਤ ਮੇਂ ਹਮੇਂ ਸ਼ਾਮਿਲ ਕਰ ਲੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਸਾਡੇ ਨਾਲ ਜੁੜੇ ਨੇ। ਅਤੇ ਦੇਖੋ ਜੀ, ਹਰਿਦੁਆਰ ਵਾਲਿਓ, ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡੀ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਹੈ ਨਾ, ਤਾਂ ਉਹਦੇ 'ਤੇ ਮੈਂ ਗੀਤ ਜਿਹੜਾ ਹੈ ਚਲਾਉਣ ਜਾ ਰਿਹਾ ਔਰ ਗੀਤ ਜਿਹੜਾ ਚਲਾਉਣ ਜਾ ਰਿਹਾ ਨਾ, ਇਹ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗਾ, ਕਿਉਂਕਿ ਗੀਤ ਹੈ ਹੀ ਬਹੁਤ ਵਧੀਆ। ਤੁਸੀਂ ਕਹੋਗੇ ਕਿ ਇਸ ਗੀਤ ਦੀ ਇੰਨੀ ਤੁਸੀਂ ਉਹ ਚਰਚਾ ਕਰ ਦਿੱਤੀ ਹੈ, ਤਾਂ ਹੁਣ ਗੀਤ ਸੁਣਾ ਵੀ ਦਿਓ। ਜ਼ਰੂਰ ਜੀ ਜ਼ਰੂਰ, ਗੀਤ ਸੁਣਾਉਣ ਵੀ ਜਾ ਰਿਹਾ ਔਰ ਤੁਹਾਡੇ ਸਾਰਿਆਂ ਦੇ ਨਾਲ ਇਹ ਗੀਤ ਦੀ ਸਾਂਝ ਪਾਉਣ ਆ ਰਹੇ ਨੇ ਮਾਸਟਰ ਸਲੀਮ ਹੋਰੀ, ਅਤੇ ਆਓ ਫਿਰ ਸੁਣੀਏ ਮਾਸਟਰ ਸਲੀਮ ਨੇ ਗਾਇਆ ਇਹ ਗੀਤ।

0: ਜੀ ਮਾਹੀ ਦਾ ਨਾਂ ਜਿਹੜਾ ਹੈ ਉਹ ਆਪਣੇ ਆਪ ਸੋਹਣਾ ਹੋ ਜਾਂਦਾ ਹੈ ਜਦ ਪ੍ਰੀਤ ਜਿਹੜੀ ਹੈ ਉਹ ਗੂੜ੍ਹੀ ਲੱਗੀ ਹੋਵੇ। ਔਰ ਸਾਡੀ ਪ੍ਰੀਤ ਗੂੜ੍ਹੀ ਲੱਗੀ ਹੈ ਸਾਡੇ ਸਰੋਤਿਆਂ ਦੇ ਨਾਲ, ਸਾਡੇ ਚਾਹਣ ਵਾਲਿਆਂ ਦੇ ਨਾਲ। ਅਤੇ ਕੌਲ ਆ ਗਈ ਹੈ ਸਾਨੂੰ ਉਹਨਾਂ ਦੀ, ਆਓ ਉਹਨਾਂ ਦੇ ਨਾਲ ਗੱਲਬਾਤ ਕਰੀਏ, ਦਿਲ ਦੇ ਹਾਲ ਸਾਂਝੇ ਕਰੀਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਹੀ ਆਪਣੇ ਪ੍ਰੋਗਰਾਮ ਸੌਗਾਤ 'ਚ।
1: ਹਾਂਜੀ, ਧੰਨਵਾਦ ਜੀ।
0: ਇਹ ਦੱਸੋ ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ? ਜੀ ਤੁਹਾਡੀ ਆਵਾਜ਼ ਨਹੀਂ ਆਈ, ਇੱਕ ਵਾਰੀ ਦੁਬਾਰਾ ਦੱਸ ਦਿਓ।
1: ਪਾਣੀ 'ਚ ਮਾਰਾ ਡੀਕਾ।
0: ਅੱਛਾ ਜੀ, ਪਾਣੀ 'ਚ ਤੁਸੀਂ ਨਿੱਕਾ ਮਾਰਨੀ ਹੈ? ਚਲੋ ਹਾਂ, ਬਿਲਕੁਲ ਜੀ ਬਿਲਕੁਲ। ਹਾਕਮ ਸੂਫੀਏ ਦਾ ਇਹ ਗੀਤ ਹੈ ਅਤੇ ਇਹ ਗੀਤ ਸੁਣਾਉਣ ਜਾ ਰਹੇ ਹਾਂ ਤੁਹਾਨੂੰ। ਤੁਸੀਂ ਸਾਡੇ ਨਾਲ ਜੁੜੇ ਹੋ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਸਾਡੇ ਅਗਲੇ ਕਾਲਰ ਦੋਸਤ ਵੀ ਹੁੰਮ ਹੁਮਾ ਕੇ ਪਹੁੰਚ ਗਿਆ ਸਾਡੇ ਨਾਲ, ਆਓ ਉਹਨਾਂ ਦੇ ਨਾਲ ਗੱਲਬਾਤ ਤਾਂ ਕਰੀਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੌਰਵ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ।
0: ਤਾਰਫ ਕਰਵਾ ਦਿਓ ਆਪਣਾ।
1: ਸੁਰੇਸ਼ ਗਗਨੇਜਾ, ਜਲਾਲਾਬਾਦ ਪੱਛਮੀ ਤੋਂ ਜੀ।
0: ਸੁਰੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਹੀ ਪ੍ਰੋਗਰਾਮ ਸੌਗਾਤ ਦੇ ਵਿੱਚ। ਅਕਸਰ ਦਿਨੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ, ਅੱਜ ਰਾਤ ਦਾ ਇੱਕ ਅਲੱਗ ਮਾਹੌਲ ਹੈ ਔਰ ਦੁਬਾਰਾ ਇੱਕ ਵਾਰੀ ਫਿਰ ਰਾਤ ਵੇਲੇ ਆਇਆ। ਰਾਤ ਦੇ ਮੁਸਾਫਰ ਜਿਹੜੇ ਨੇ ਉਹਨਾਂ ਦੀਆਂ ਗੱਡੀਆਂ ਅਲੱਗ ਹੀ ਚੱਲਦੀਆਂ।
1: ਬਾਰਿਸ਼
0: ਦਾ ਜਿਹੜਾ, ਦੇਖੋ ਜੀ ਉਹੀ ਗੱਲ ਕਰ ਰਹੇ ਸੀ ਕਿ ਸੌਣ ਦਾ ਮਹੀਨਾ ਕਹਿੰਦੇ ਅੱਜ ਤੋਂ ਸ਼ੁਰੂ ਹੋ ਗਿਆ ਦੇਸੀ ਦੇ ਹਿਸਾਬ ਨਾਲ, ਤੇ ਹੁਣ ਜੇ ਮਹੀਨਾ ਸੌਣ ਦਾ ਆ ਗਿਆ ਔਰ ਅਸੀਂ ਰੇਡੀਓ 'ਤੇ ਵੀ ਮੈਂ ਰਾਤ ਉੱਤੇ ਵਾਪਸ ਆ ਗਿਆ ਤਾਂ ਫਿਰ ਤਾਂ ਮੀਂਹ ਪੈਣਾ ਬੰਦਾ
1: ਬੰਦਾ
0: ਠੀਕ ਹੈ ਨਾ, ਅਤੇ ਇਹ ਪਏਗਾ ਵੀ ਔਰ ਤੁਹਾਡੇ ਵਰਗੇ ਸਾਥੀ ਨਾਲ ਨੇ ਤਾਂ ਜਿਹੜਾ ਮਾਹੌਲ ਹੈ ਉਹ ਵੈਸੇ ਹੀ ਵਧੀਆ ਬਣ ਜਾਂਦਾ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਜਿੰਨੇ ਵੀ ਸਾਡੇ ਕਿਸਾਨ ਭਰਾ ਨੇ, ਕਿਸਾਨ ਵੀਰ ਨੇ, ਉਹਨਾਂ ਲਈ ਬਹੁਤ ਜ਼ਰੂਰੀ ਹੈ। ਔਰ ਪਿੱਛੇ ਜੇ ਮੈਂ ਰਾਜਸਥਾਨ ਗਿਆ ਹੋਇਆ ਸੀ ਅਤੇ ਮੈਂ ਉੱਥੇ ਇੱਕ ਚੀਜ਼ ਦੇਖੀ ਹੈ ਕਿ ਉਹ ਜਦੋਂ ਕਦੀ ਮੀਂਹ ਨਹੀਂ ਪੈਂਦਾ ਤਾਂ ਮੀਂਹ ਪਵਾਉਣ ਵਾਸਤੇ ਉਹ ਇੱਕ ਯੱਗ ਹਵਨ ਵੀ ਕਰਦੇ ਆ, ਫਿਰ ਮਿੱਠੇ ਚੌਲ ਵੀ ਵੰਡਦੇ ਆ। ਤੋ ਅਲੱਗ ਅਲੱਗ ਰਿਵਾਜ਼ ਨੇ ਹਰ ਜਗ੍ਹਾ ਦੇ ਆਪਣੇ।
1: ਜੀ ਜੀ ਬਿਲਕੁਲ ਜੀ, ਆਪਣੇ ਪੰਜਾਬ ਵਿੱਚ ਵੀ ਦੇਗ ਕੀਤੀ ਜਾਂਦੀ ਹੈ ਚੌਲਾਂ ਦੀ।
0: ਜੀ ਜੀ ਜੀ
1: ਹਾਂਜੀ,
0: ਤੇ ਦੇਖੋ ਇਹ ਮਤਲਬ ਅਲੱਗ ਅਲੱਗ ਤਰੀਕੇ ਨੇ ਔਰ ਜਿਹੜੇ ਤਰੀਕੇ ਨਾਲ ਭਾਗ ਲੱਗ ਜਾਣ ਉਹੀ ਤਰੀਕਾ ਵਧੀਆ।
1: ਬਿਲਕੁਲ ਜੀ,
0: ਤੇ ਆਓ ਫਿਰ ਲਾਲ ਚੰਦ ਯਮਲਾ ਜੱਟ ਦਾ ਇਹ ਗੀਤ ਸੁਣਾਉਣ ਜਾ ਰਿਹਾ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗਾ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
1: ਨਮਸਕਾਰ,
0: ਨਮਸਕਾਰ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ, ਔਰ ਜੇ ਤੁਸੀਂ ਵੀ ਕਾਲ ਮਿਲਾਉਣਾ ਚਾਹੁੰਦੇ ਹੋ ਤਾਂ ਨੰਬਰ ਤੁਹਾਨੂੰ ਪਤਾ ਹੀ ਹੈ 0181 23 42 171 ਇਸ ਨੰਬਰ 'ਤੇ ਕਾਲ ਮਿਲਾਓ ਔਰ ਜੁੜ ਜਾਓ ਸਾਡੇ ਨਾਲ, ਜਾਂ 94-655-36-0-77 ਇਹਦੇ 'ਤੇ ਮੈਸੇਜ ਕਰ ਲਓ ਤਾਂ ਵੀ ਜੁੜ ਸਕਦੇ ਹੋ। ਅਤੇ ਫਿਲਹਾਲ ਸਾਡੇ ਅਗਲੇ ਕਾਲਰ ਦੋਸਤ ਜਿਹੜੇ ਨੇ ਨਾ ਉਹ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਈਏ, ਉਹਨਾਂ ਦੇ ਨਾਲ ਗੱਲਬਾਤ ਕਰ ਲਈਏ ਕਿ ਕੌਣ ਨੇ ਅਤੇ ਕਿੱਥੋਂ ਆਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਅੰਬਾਲੇ ਦੇ ਕੀ ਹਾਲ ਚਾਲ ਨੇ? ਸ਼ੁਕਰੀਆ ਜੀ ਬਹੁਤ ਬਹੁਤ। ਤੇ ਅੰਬਾਲੇ ਦੇ ਕੀ ਹਾਲ ਚਾਲ ਨੇ?
1: ਗਰਮੀ ਹੋ ਰਹੀ
0: ਹੈ ਜੀ ਹੁਣ। ਬਸ ਮੈਂ ਕਿਹਾ ਗਰਮੀ ਚੱਕ ਦੇਣੀ ਹੁਣ ਅਸੀਂ, ਬਿਲਕੁਲ ਜੀ ਬਿਲਕੁਲ। ਸਟੂਡੀਓ 'ਚ ਤੁਹਾਡਾ ਸਾਰਿਆਂ ਦਾ ਪਿਆਰ ਹੈ ਨਾ, ਉਸ ਠੰਡੀ ਹਵਾ, ਉਸ ਤੋਂ ਜ਼ਿਆਦਾ ਕੋਈ ਹੋ ਹੀ ਨਹੀਂ ਸਕਦੀ। ਜੀ ਜੀ ਜੀ ਜੀ ਬਿਲਕੁਲ। ਅਤੇ ਫਿਰ ਅੱਜ ਗੀਤ ਕਿਹੜਾ ਤੁਸੀਂ ਸੁਣਨਾ? ਓ ਜੀ ਬਹੁਤ ਸੋਹਣੀ ਪਸੰਦ ਹੈ ਹੰਸਰਾਜ ਹੰਸ। ਸੂਫੀ ਗਾਇਕ ਵੀ ਨੇ ਔਰ ਫਿਲਮੀ ਗਾਇਕ ਵੀ ਨੇ, ਔਰ ਮਤਲਬ ਸਾਡੇ ਜਿਹੜਾ ਦਿਲ ਦੇ ਨਾਲ ਨਾ ਜੁੜੇ ਹੋਏ ਨੇ ਉਹ ਗਾਇਕ ਨੇ। ਲਓ ਜੀ ਫਿਰ ਤੁਸੀਂ ਗੱਲਬਾਤ ਕੀਤੀ ਸੀਗੀ ਕਿ ਬਾਰਿਸ਼ ਨਹੀਂ ਪੈ ਰਹੀ ਅਤੇ ਬਾਰਿਸ਼ ਪਵਾ ਦਿਓ, ਫਿਰ ਆਵਾਜ਼ ਮਾਰ ਹੀ ਲੈਂਦੇ ਹਾਂ, ਸਿੱਲੀ ਸਿੱਲੀ ਹਵਾ ਲੈ ਕੇ ਆ ਜਾਂਦੇ ਨੇ ਗੁਰਦਾਸ, ਮਾਫ ਕਰਨਾ ਹੰਸਰਾਜ ਹੰਸ ਜੀ। ਅਤੇ ਆਓ ਫਿਰ ਹੰਸਰਾਜ ਹੰਸ ਜੀ ਦਾ ਗਾਇਆ ਗੀਤ ਸੁਣਦੇ ਹਾਂ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ,
1: ਥੈਂਕ ਯੂ ਜੀ।

ਨੇ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸਾਥੀ ਇਹ ਵੀ ਜੁੜੇ ਹੋਏ ਆ ਜੀ ਸਾਡੇ ਨਾਲ, ਇਹਨਾਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਹਾਂ। ਹੈਲੋ ਜੀ, ਕਿਵੇਂ ਹੋ? ਬਹੁਤ ਵਧੀਆ ਜੀ। ਇਹ ਕਹਿਣਾ ਹੈ ਪ੍ਰੀਤਮ ਸਿੰਘ, ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ, ਮੋਨਿਕਾ ਅਤੇ ਬਸਤੀ ਲੱਡੂ ਵਾਲੀ ਫਿਰੋਜ਼ਪੁਰ ਪੰਜਾਬ ਤੋਂ ਇਹ ਜੁੜ ਗਏ ਨੇ ਸਾਡੇ ਨਾਲ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਇਸੇ ਤਰ੍ਹਾਂ ਆਪਣਾ ਜਿਹੜਾ ਪਿਆਰ ਹੈ ਨਾ ਉਹ ਸਾਨੂੰ ਦਿੰਦੇ ਰਹੋ। ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਕੋਮਲ, ਸ਼ੁਭਮ, ਆਂਚਲ, ਪ੍ਰਿਯੰਕਾ, ਪ੍ਰਵੀਨ, ਚਿਰਾਗ, ਰਜਤ, ਰਜੇਸ਼, ਇਹ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਵੀ ਆਪਣਾ ਜਿਹੜਾ ਮੈਸੇਜ ਆ ਸਾਨੂੰ ਭੇਜ ਦਿੱਤਾ ਹੈ। ਔਰ ਬਹੁਤ ਵੱਡਾ ਇੱਕ ਇਹਨਾਂ ਨੇ ਮੈਸੇਜ ਲਿਖਿਆ, ਮੈਨੂੰ ਸਮਝ ਨਹੀਂ ਆਈ ਇਹਨਾਂ ਦਾ ਮੈਸੇਜ ਕੀ ਇਹਨਾਂ ਨੇ ਲਿਖ ਕੇ ਭੇਜਿਆ। ਲੇਕਿਨ ਦੋਸਤੋ, ਸਿਰਫ ਔਰ ਸਿਰਫ ਮੈਸੇਜ ਵਿੱਚ ਆਪਣਾ ਨਾਮ ਲਿਖਣਾ, ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਗੀਤ ਸੁਣਨਾ ਜਾਂ ਜਿਹੜਾ ਤੁਸੀਂ ਗੀਤਕਾਰ ਦਾ, ਸੰਗੀਤ ਦਾ, ਜਿਹੜੀ ਫਿਲਮ ਦਾ, ਪੰਜਾਬੀ ਦਾ, ਉਹਦਾ ਨਾਮ ਲਿਖਣਾ। ਔਰ ਇਹਨਾਂ ਨੇ ਕਿਹਾ ਜੀ, ਨਮਸਕਾਰ ਜੀ, ਕਿਰਪਾ ਬਤਾਏ ਨਾਮ ਤੋਂ ਆਪਕਾ ਆਨ ਕਰ ਖਾਨਾ ਲਗਤਾ ਹੈ, ਲੇਕਿਨ ਨਾਮ ਬਤਾਨੇ ਕਾ ਕਸ਼ਟ ਕਰੇ ਕਿਉਂਕਿ ਮੈਂ ਰੇਡੀਓ ਮੇ ਅਭੀ ਲਗਾਇਆ ਹੈ 20 ਮਿੰਟ ਪਹਿਲੇ ਹੀ, ਆਪਕਾ ਜੋ ਪ੍ਰੋਗਰਾਮ ਹੈ ਬਹੁਤ ਅੱਛਾ ਲੱਗ ਰਿਹਾ ਹੈ, ਆਪਨੇ ਯਹਾਂ ਆ ਕਰ ਬਹੁਤ ਹੀ ਅੱਛੀ ਪ੍ਰਸਤੁਤੀ ਕੀ ਹੈ, ਥੈਂਕ ਯੂ ਵੈਰੀ ਮੱਚ। ਅੱਛਾ, ਜਿੱਥੋਂ ਤੱਕ ਮੈਨੂੰ ਸਮਝ ਲੱਗੀ ਹੈ, ਮੇਰਾ ਨਾਮ ਪੁੱਛਣਾ ਚਾਹੁੰਦੇ ਨੇ, ਅਤੇ ਸਰੋਤਿਆਂ ਨੂੰ ਨਾਮ ਪਤਾ ਹੈ, ਜਿਹੜੇ ਪੁਰਾਣੇ ਜੁੜੇ ਹੋਏ ਨੇ, ਤੁਸੀਂ ਵੀ ਜੁੜੇ ਹੋਏ, ਮੈਂ ਦੱਸ ਦਿੰਦਾ ਇੱਕ ਵਾਰੀ ਫਿਰ, ਤੁਹਾਡਾ ਆਪਣਾ ਰੇਡੀਓ ਬੇਲੀ ਗੌਰਵ, ਗੌਰਵ ਕੋਚਰ ਜੀ। ਮੈਂ ਅੱਜ ਕਾਫੀ ਦਿਨਾਂ ਬਾਅਦ ਇਸ DTH ਦੇ ਸਟੂਡੀਓ 'ਚ ਆਇਆ ਪ੍ਰੋਗਰਾਮ ਕਰਨ ਲਈ। ਜ਼ਿਆਦਾਤਰ ਤੁਸੀਂ ਮੈਨੂੰ ਜਾਂ ਕ੍ਰਿਕਟ ਦੀ ਕਮੈਂਟਰੀ ਕਰਦੇ ਹੋਏ ਸੁਣਿਆ ਹੋਏਗਾ ਪੰਜਾਬੀ ਦੇ ਵਿੱਚ, ਜਾਂ ਤੁਸੀਂ ਮੈਨੂੰ ਰੇਡੀਓ ਦੇ ਉੱਪਰ ਮੋਰਨਿੰਗ ਪ੍ਰੋਗਰਾਮ ਹੈ ਜਿਹਦੇ ਵਿੱਚ ਧਮਕ ਜਲੰਧਰ ਪੈਂਦੀ ਔਰ ਹੋਰ ਬਹੁਤ ਸਾਰੇ ਦੀ ਪ੍ਰੋਗਰਾਮ, ਜਾਂ ਸੋਹਣੀ ਸਵੇਰ ਦੇ ਵਿੱਚ ਤੁਸੀਂ ਜ਼ਿਆਦਾਤਰ ਸੁਣਦੇ ਹੋ ਮੈਨੂੰ। ਅੱਜ ਮੌਕਾ ਮਿਲਿਆ ਇੱਕ ਵਾਰੀ ਫਿਰ ਵਾਪਸ ਆਈਏ, ਕਿਉਂਕਿ ਬਹੁਤ ਸਾਲ ਇੱਥੇ ਨਾਈਟ ਸ਼ੋਅਜ਼ ਕੀਤੇ ਨੇ, ਅਤੇ ਇੱਕ ਵਾਰੀ ਫਿਰ ਮੌਕਾ ਮਿਲਿਆ। ਦੇਖੋ ਜੀ, ਤੁਹਾਡੇ ਕੋਲ ਪਹੁੰਚ ਗਏ, ਅਤੇ ਹੁਣ ਗੱਲਾਂ ਹੋਰ ਨਾ ਕਰੀਏ ਕਿਉਂਕਿ ਗੀਤ ਦੀ ਫਰਮਾਇਸ਼ ਸਾਨੂੰ ਕਰ ਦਿੱਤੀ ਹੈ। ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਇਸਮਾਇਲ, ਸੰਜੀਵ, ਸੁਨੀਤਾ, ਆਰਜ਼ੂ, ਮਹਿਕ ਅਤੇ ਪੂਰਾ ਦਾ ਪੂਰਾ ਖੁਸ਼ ਦਿਲ ਪਰਿਵਾਰ। ਉਹਨਾਂ ਨੇ ਕਿਹਾ ਜੀ, ਕਲੇਰ ਕੰਠ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਲਓ ਜੀ, ਕਲੇਰ ਕੰਠ ਨੂੰ ਤੁਸੀਂ ਆਵਾਜ਼ ਮਾਰੀ ਹੈ, ਤੋ ਕਲੇਰ ਕੰਠ ਜੀ ਜ਼ਰੂਰ ਆਉਣਗੇ, ਕਿਉਂਕਿ ਜਦੋਂ ਉਹਨਾਂ ਦੀ ਆਵਾਜ਼ ਆਉਂਦੀ ਹੈ ਨਾ, ਤਾਂ ਇੱਕ ਦਿਲ ਦੇ ਵਿੱਚ ਅਲੱਗ ਤਰ੍ਹਾਂ ਦੀ ਟੀਸ ਜਿਹੀ ਉੱਠਦੀ ਹੈ। ਕਿਉਂ ਉੱਠਦੀ ਹੈ? ਇਹ ਗੀਤ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਲਓ ਜੀ, ਆਓ ਸੁਣੀਏ ਕਲੇਰ ਕੰਠ ਦਾ ਗਾਇਆ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਜਿਹਦਾ ਨਾਮ ਹੈ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਸੌਗਾਤ ਔਰ ਸੌਗਾਤ ਪ੍ਰੋਗਰਾਮ 'ਚ ਸਾਡੇ ਨਾਲ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਕਿ ਕਿਹੜਾ ਗੀਤ ਸੁਣ ਆਏ ਹੈ ਔਰ ਕੀ ਫਰਮਾਇਸ਼ ਲੈ ਕੇ ਆਏ ਨੇ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕੌਣ ਬੋਲ ਰਹੇ ਜੀ ਤੁਹਾਡੀ ਆਵਾਜ਼ ਨਹੀਂ ਠੀਕ ਆਈ ਦੁਬਾਰਾ ਦੱਸੋ ਹੈਲੋ ਹੈਲੋ ਲਓ ਜੀ ਲੱਗਦਾ ਫੋਨ ਕੱਟਿਆ ਗਿਆ ਉਹਨਾਂ ਦੀ ਆਵਾਜ਼ ਸਹੀ ਨਹੀਂ ਆ ਰਹੀ ਮੇਰੇ ਤੱਕ ਪਹੁੰਚ ਨਹੀਂ ਰਹੀ ਅਤੇ ਕੋਈ ਗੱਲ ਨਹੀਂ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਗੁਰਦਾਸ ਮਾਨ ਜੀ ਦਾ ਗਾਇਆ ਹੋਇਆ ਔਰ ਆਓ ਸਾਰੇ ਗੁਰਦਾਸ ਮਾਨ ਜੀ ਨੂੰ ਹਾਕ ਮਾਰਦੇ ਹਾਂ ਕਿਉਂਕਿ ਉਹਨਾਂ ਦੇ ਗਾਏ ਗੀਤ ਤੋਂ ਬਗੈਰ ਕੋਈ ਵੀ ਪ੍ਰੋਗਰਾਮ ਖਾਸ ਕਰਕੇ ਪੰਜਾਬੀ ਪ੍ਰੋਗਰਾਮ ਜਿਹੜਾ ਹੈ ਉਹ ਪੂਰਾ ਹੋ ਹੀ ਨਹੀਂ ਸਕਦਾ ਔਰ ਹਜੇ ਤਾਂ ਸਾਡਾ ਪ੍ਰੋਗਰਾਮ ਬਹੁਤ ਪਿਆ ਅਤੇ ਆਓ ਉਹਨਾਂ ਦਾ ਗਾਇਆ ਇੱਕ ਗੀਤ ਤੁਹਾਨੂੰ ਸਾਰਿਆਂ ਨੂੰ ਸੁਣਾਈਏ ਅਤੇ ਹੋ ਜਾਓ ਤਿਆਰ ਤੁਸੀਂ ਵੀ ਮੈਸੇਜ ਭੇਜਦੇ ਰਹੋ ਕਾਲ ਕਰਦੇ ਰਹੋ ਸਾਨੂੰ ਆਕਾਸ਼ਵਾਣੀ ਜਲੰਧਰ ਅਤੇ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦੇ

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਨਾਮ ਤਾਂ ਤੁਹਾਨੂੰ ਪਤਾ ਹੀ ਹੈ ਔਰ ਮੈਸੇਜ ਮੇਰੇ ਕੋਲ ਜਿਹੜੇ ਹੁਣ ਇਸ ਵੇਲੇ ਨੇ ਉਹ ਪੜ੍ਹਨ ਜਾ ਰਹੇ ਹਾਂ ਮੈਸੇਜ ਟਾਈਪ ਵੀ ਹੋ ਰਿਹਾ ਲਓ ਜੀ ਹਾਲੇ ਪੜ੍ਹਿਆ ਨਹੀਂ ਅਤੇ ਮੈਸੇਜ ਟਾਈਪ ਹੋਣਾ ਸ਼ੁਰੂ ਹੋ ਗਿਆ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੂਜਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਸਰਦੂਰ ਸਿਕੰਦਰ ਜੀ ਦੀ ਆਵਾਜ਼ 'ਚ ਕੋਈ ਗੀਤ ਸੁਣਾ ਦਿਓ ਜੀ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਪਰਮਿੰਦਰ ਰੰਧਾਵਾ ਅਤੇ ਨਾਲ ਉਹਨਾਂ ਦੇ ਲਾਂਘਾਪਲ ਰੰਧਾਵਾ ਜੇ ਮੈਂ ਨਾਮ ਗਲਤੀ ਨਾਲ ਪੜ੍ਹ ਰਿਹਾ ਹਾਂ ਤਾਂ ਮੈਨੂੰ ਮਾਫ਼ ਕਰਨਾ ਅਤੇ ਇਹਨਾਂ ਦੀ ਮੈਸੇਜ ਜਿਹੜੇ ਨੇ ਸਾਡੇ ਕੋਲ ਪਹੁੰਚ ਗਿਆ ਥੈਂਕ ਯੂ ਜੀ ਅਬ ਆ ਗਿਆ ਧਿਆਨ ਮੇ ਜਿਨ੍ਹਾਂ ਨੇ ਪਹਿਲੇ ਮੈਸੇਜ ਕੀਤਾ ਸੀ ਮੈਨੂੰ ਕਿ ਉਹਨਾਂ ਨੂੰ ਨਾਮ ਨਹੀਂ ਪਤਾ ਲੱਗ ਰਿਹਾ ਉਹ ਕਹਿੰਦੇ ਜੀ ਮੈਸੇਜ ਤੁਹਾਡਾ ਜਿਹੜਾ ਤੁਸੀਂ ਤੁਹਾਡਾ ਨਾਮ ਹੈ ਹੁਣ ਧਿਆਨ 'ਚ ਆ ਗਿਆ ਸ਼ੁਕਰੀਆ ਜੀ ਤੁਹਾਨੂੰ ਧਿਆਨ 'ਚ ਲਿਆਉਣ ਲਈ ਜੇ ਕੋਈ ਗੀਤ ਚਲਾਉਣਾ ਪੈ ਗਿਆ ਤਾਂ ਉਹ ਵੀ ਬਹੁਤ ਵਧੀਆ ਅਤੇ ਗੀਤਾਂ ਦੀ ਫਰਮਾਇਸ਼ ਲਗਾਤਾਰ ਹੋ ਰਹੀ ਹੈ ਤੁਸੀਂ ਵੀ ਮੈਸੇਜ ਭੇਜ ਸਕਦੇ ਹੋ ਫਿਲਹਾਲ ਹੁਣ ਤੱਕ ਜਿੰਨੇ ਮੈਸੇਜ ਮੇਰੇ ਕੋਲ ਆਏ ਸੀਗੇ ਨਾ ਉਹ ਮੈਂ ਪੜ੍ਹ ਦਿੱਤੇ ਨੇ ਅਤੇ ਗੀਤ ਜਿਹੜਾ ਹੈ ਮੈਨੂੰ ਜਿਹੜੀ ਫਰਮਾਇਸ਼ ਆਈ ਹੋਈ ਹੈ ਸਰਦੂਲ ਸਿਕੰਦਰ ਹੋਰਾਂ ਦੀ ਉਹ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਔਰ ਉਸ ਤੋਂ ਪਹਿਲਾਂ ਇੱਕ ਗੀਤ ਵਿਨੋਦ ਸਹਿਗਲ ਦਾ ਗਾਇਆ ਹੋਇਆ ਹੈ ਉਹ ਮੇਰੇ ਕੋਲ ਇਹ ਵੀ ਗੀਤ ਬਹੁਤ ਵਧੀਆ ਔਰ ਨਵਾਂ ਗੀਤ ਤੁਹਾਡੇ ਲਈ ਬਣੇਗਾ ਸੁਣਨ ਦੇ ਲਈ ਕਿਉਂਕਿ ਇਹ ਗੀਤ ਜਿਹੜਾ ਹੈ ਇਹ ਫਿਲਮ ਜੀਜਾ ਸਾਲੀ 'ਚੋਂ ਲਿਆ ਗਿਆ ਔਰ ਬਹੁਤ ਘੱਟ ਸਰੋਤਿਆਂ ਨੇ ਇਹ ਗੀਤ ਸੁਣਿਆ ਹੋਣਾ ਨਵੀਂ ਜਨਰੇਸ਼ਨ ਨੇ ਤਾਂ ਇਹ ਗੀਤ ਸ਼ਾਇਦ ਬਿਲਕੁਲ ਨਹੀਂ ਸੁਣਿਆ ਹੋਣਾ ਅਤੇ ਆਓ ਫਿਰ ਵਿਨੋਦ ਸਹਿਗਲ ਜਿਹੜੇ ਭੇਂਟਾਂ ਵੀ ਬਹੁਤ ਵਧੀਆ ਗਾਉਂਦੇ ਨੇ ਗਜ਼ਲਾਂ ਬਹੁਤ ਵਧੀਆ ਗਾਉਂਦੇ ਨੇ ਉਹਨਾਂ ਦਾ ਗਾਇਆ ਹੋਇਆ ਗੀਤ ਹੈ ਆਓ ਸੁਣਦੇ ਹਾਂ

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਔਰ ਸਾਡੇ ਅਗਲੇ ਕਾਲਰ ਦੋ ਸਾਡੇ ਨਾਲ ਜੁੜ ਗਏ ਨੇ ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਈਏ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਹੈਲੋ
0: ਹੈਲੋ ਜੀ ਕੌਣ ਬੋਲ ਰਹੇ ਨੇ
1: ਦੇਸ ਰਾਜ ਡਰਾਈਵਰ ਤਹਿਸੀਲ ਟਵਾਣਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਤੋਂ
0: ਦੇਸ ਰਾਜ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਸੌਗਾਤ ਦੇ ਵਿੱਚ
1: ਸਾਰਿਆਂ
0: ਦੀ ਮੌਸਮ ਦੇ ਕੀ ਹਾਲ ਚਾਲ ਨੇ
1: ਮੌਸਮ ਤਾਂ ਮੀਡੀਅਮ ਹੈਗਾ ਜੀ ਨਾ ਜ਼ਿਆਦਾ ਗਰਮੀ ਹੈਗੀ ਨਾ ਠੰਡ ਹੈਗੀ
0: ਅੱਛਾ ਜੀ ਲਓ ਕੋਈ ਗੱਲ ਨੀ ਆਪਾਂ ਠੰਡ ਪਵਾ ਦਿੰਦੇ ਫਿਰ ਗੀਤ ਚਲਾ ਕੇ ਇਹ ਦੱਸੋ ਕਿਹੜੇ ਸਿੰਗਰ ਦਾ ਗੀਤ ਸੁਣਨਾ ਐਮੀ ਵਿਰਕ ਦਾ ਗੀਤ ਸੁਣਨਾ ਚਾਹੁੰਦੇ ਹੋ ਲਓ ਜੀ ਐਮੀ ਵਿਰਕ ਦਾ ਜਿਹੜਾ ਗੀਤ ਹੈ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹੋਰ ਕਿਹੜੇ ਕਿਹੜੇ ਸਾਡੇ ਪ੍ਰੋਗਰਾਮ ਸੁਣਦੇ ਹੋ ਤੁਸੀਂ
1: ਮੈਂ ਤਾਂ ਇੱਕ ਹੀ ਪ੍ਰੋਗਰਾਮ ਸੁਣਦਾ ਜੀ ਸੌਗਾਤ 11:10 ਤੋਂ ਲੈ ਕੇ 3 ਵਜੇ ਤੱਕ
0: ਅੱਛਾ ਜੀ
1: ਹਾਂਜੀ 3 ਵਜੇ ਤੱਕ ਤੁਹਾਡੇ ਨਾਲ ਹੀ ਹਾਂ ਜੀ ਮੈਂ
0: ਅਰੇ ਵਾਹ ਜੀ ਵਾਹ ਏਦਾਂ ਦੇ ਤਾਂ ਸਾਨੂੰ ਜਿਹੜੇ ਸਰੋਤੇ ਨੇ ਉਹ ਜ਼ਰੂਰ ਚਾਹੀਦੇ ਨੇ ਜਿਹੜੇ ਸਾਡੇ ਨਾਲ ਤੱਕ ਰਹਿਣ
1: ਤੇ ਸਰ ਜੀ ਗੱਲ ਇੱਕ ਹੈ ਜੀ ਆਪਾਂ ਨੂੰ ਗੀਤ ਚਾਹੀਦੇ ਨਾ ਵਧੀਆ ਵਧੀਆ ਠੀਕ ਹੈ ਆ ਰੋਣੇ ਧੋਣੇ ਗੀਤ ਨੇ ਹੁਣ
0: ਬਿਲਕੁਲ ਬਿਲਕੁਲ ਜੀ ਆ ਦੇਖੋ ਹਰ ਤਰ੍ਹਾਂ ਦੀ ਪਸੰਦ ਹੈ ਔਰ ਕਹਿੰਦੇ ਆ ਕਿ ਇੱਕ ਜਿਹੜਾ ਬਾਗ ਹੈ ਨਾ ਉਹਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਹੁੰਦੇ ਆ
1: ਸਰ ਜੀ 1 ਵਜੇ ਤੋਂ ਬਾਅਦ ਤਾਂ ਆਪਣੀ ਚੱਲਦੀ ਹੁੰਦੀ ਹੈ ਹੋਰ ਕਿਸੇ ਦੀ ਨਹੀਂ ਚੱਲਦੀ ਹੁੰਦੀ
0: ਅੱਛਾ ਲਓ ਜੀ 1 ਵਜੇ ਤੋਂ ਬਾਅਦ ਤੁਹਾਡੀ ਚੱਲੇਗੀ ਤੇ ਐਮੀ ਵਿਰਕ ਦਾ ਤੁਸੀਂ ਗੀਤ ਕਿਹਾ ਸੁਣਾਉਣ ਜਾ ਰਹੇ ਹਾਂ ਸਾਡੇ ਨਾਲ ਜੁੜੇ ਹੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ
1: ਤੁਹਾਡਾ ਬਹੁਤ ਬਹੁਤ
0: ਥੈਂਕ ਯੂ ਜੀ ਥੈਂਕ ਯੂ ਲਓ ਜੀ ਐਮੀ ਵਿਰਕ ਦੀ ਉਹਨਾਂ ਨੇ ਫਰਮਾਇਸ਼ ਕੀਤੀ ਹੈ ਅਤੇ ਐਮੀ ਵਿਰਕ ਦੇ ਬਹੁਤ ਸਾਰੇ ਮੇਰੇ ਕੋਲ ਗੀਤ ਪਏ ਨੇ ਉਹਨਾਂ ਵਿੱਚੋਂ ਇੱਕ ਗੀਤ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਸੁਣਾਉਣ ਜਾ ਰਿਹਾ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਉਹ ਗੀਤ ਬਹੁਤ ਪਸੰਦ ਆਏਗਾ ਕਿਉਂਕਿ ਉਹ ਗੀਤ ਹੈ ਹੀ ਇੱਦਾਂ ਦਾ ਔਰ ਤੁਸੀਂ ਵੀ ਸਾਰੇ ਜਿਹੜੇ ਸਰੋਤੇ ਹੋ ਉਹ ਸਾਡੇ ਨਾਲ ਜੁੜ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਜਿਹੜਾ ਸੌਗਾਤ ਹੈ 0181-23-42-171 ਇਹ ਸਾਡਾ ਫੋਨ ਨੰਬਰ ਹੈ ਔਰ ਜੇ ਤੁਸੀਂ ਫੋਨ ਨਹੀਂ ਕਰਨਾ ਤਾਂ ਕੋਈ ਗੱਲ ਨਹੀਂ ਸਾਡੇ ਕੋਲ ਵਟਸਐਪ ਵੀ ਹੈ ਵਟਸਐਪ ਦਾ ਨੰਬਰ ਤੁਹਾਨੂੰ ਪਤਾ ਹੈ ਨਾ 94-655-36-077 ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਹੋ ਔਰ ਵਟਸਐਪ 'ਤੇ ਤੁਸੀਂ ਆਪਣੇ ਗੀਤ ਦੀ ਫਰਮਾਇਸ਼ ਕਰ ਸਕਦੇ ਹੋ ਜਿੱਦਾਂ ਹੀ ਤੁਹਾਡੀ ਫਰਮਾਇਸ਼ ਆਏਗੀ ਤੁਹਾਡੇ ਨਾਮ ਦੇ ਨਾਲ ਇਹ ਜਿਹੜਾ ਗੀਤ ਹੈ ਅਸੀਂ ਚਲਾ ਦਿਆਂਗੇ ਫਿਲਹਾਲ ਸਾਨੂੰ ਫਰਮਾਇਸ਼ ਆਈ ਸੀ ਕਿ ਗੀਤ ਚਲਾ ਦਿਓ ਐਮੀ ਵਿਰਕ ਹੋਰਾਂ ਦਾ ਔਰ ਐਮੀ ਵਿਰਕ ਹੋਰਾਂ ਦਾ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ ਚਲਾਉਣ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ

ਇਹਦਿਆਂ ਨੂੰ ਇਹ ਗੀਤ ਬਹੁਤ ਪਸੰਦ ਆਏਗਾ, ਕਿਉਂਕਿ ਗੀਤ ਹੈ ਹੀ ਇੱਦਾਂ ਦਾ। ਅਤੇ ਆਓ ਫਿਰ ਸੁਣੀਏ ਐਵੇਂ ਵੀ ਇਲਕ ਦਾ ਗਾਇਆ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਔਰ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਬਸ ਅਸੀਂ ਤੇ ਤੁਹਾਡੀ ਆਵਾਜ਼ ਸੁਣਨ ਨੂੰ ਤਰਸ ਗਏ।
0: ਦੇਖੋ ਜੀ, ਤੁਸੀਂ ਬਸ ਇਹ ਹੈ ਕਿ ਬਿਲਕੁਲ ਜੀ, ਤੁਸੀਂ ਸਵੇਰੇ ਵੀ ਹਾਜ਼ਰੀ ਲਵਾਇਆ ਕਰੋ ਨਾ, ਖਾਲੀ ਰਾਤੀ ਨੀ ਹਾਜ਼ਰੀ ਲਵਾਉਣੀ, ਸਵੇਰੇ ਵੀ ਹਾਜ਼ਰੀ ਬਹੁਤ ਜ਼ਰੂਰੀ ਹੈ। ਦੁਬਾਰਾ ਇੱਕ ਵਾਰੀ ਮੌਕਾ ਮਿਲਿਆ ਹੈ ਜੁੜਨ ਦਾ, ਔਰ ਬਹੁਤ ਵਧੀਆ ਲੱਗ ਰਿਹਾ। ਅੱਜ ਇੱਕ ਨਵੀਂ ਐਨਰਜੀ ਹੈ, ਇੱਕ ਨਵਾਂ ਮਜ਼ਾ ਆ ਰਿਹਾ ਪ੍ਰੋਗਰਾਮ ਕਰਦੇ ਹੋਏ।
1: ਚਲੋ,
0: ਮੈਨੂੰ ਤਾਂ ਪਤਾ, ਬਾਕੀਆਂ ਨੂੰ ਦੱਸ ਦਿਓ। ਗੀਤ ਕਿਹੜਾ ਸੁਣਨਾ ਹੈ ਦੱਸੋ?
1: ਗਰਮੀ
0: ਜ਼ਿਆਦਾ ਪੈ ਰਹੀ ਹੈ ਮਤਲਬ?

0: ਹਾਂ ਜੀ
1: ਫਿਰ ਤੁਹਾਨੂੰ ਅੱਜ ਕੋਈ ਵਧੀਆ ਜਿਹਾ ਗੀਤ ਸੁਣਾ ਦੀ ਮਤਲਬ
0: ਇੰਨੇ ਦਿਨਾਂ ਬਾਅਦ ਆਏ ਹੋ ਤੁਹਾਡੇ ਪਸੰਦ ਦਾ ਸੁਣਨਾ ਵਧੀਆ ਜਿਹਾ
1: ਅੱਛਾ ਜੀ
0: ਕੋਈ ਸ਼ੇਰ ਸ਼ੂਰ ਵੀ ਸੁਣਾ ਦੋ
1: ਅੱਛਾ ਸ਼ੇਰ ਵੀ ਸੁਣਨਾ ਚਾਹੁੰਦੇ ਹੋ
0: ਵਧੀਆ ਜਿਹਾ ਗਾਣਾ ਵੀ ਸੁਣਨਾ ਹੈ
1: ਅੱਛਾ ਜੀ ਵਧੀਆ ਜਿਹਾ ਗਾਣਾ ਵੀ ਸੁਣਨਾ ਹੈ ਤੇ ਸ਼ੇਰ ਵੀ ਸੁਣਨਾ ਹੈ
0: ਹਾਂਜੀ
1: ਕਹਿੰਦੇ ਨੇ ਦਿਲ ਜਾਨ ਹੈ ਤੂੰ ਸਾਡੀ ਇਸ ਗੱਲ 'ਚ ਵਹਿਮ ਕੋਈ ਨਾ ਅਸੀਂ ਤੇਰੇ 'ਤੇ ਮਰੇ ਬੈਠੇ ਹਾਂ ਤਾਂ ਤੈਨੂੰ ਸਾਡੇ 'ਤੇ ਰਹਿਮ ਕੋਈ ਨਾ ਕੋਈ ਹੋਰ ਬੁਲਾਵੇ ਤੇ ਤੂੰ ਨੱਸ ਨੱਸ ਜਾਵੇਂ ਕੋਈ ਹੋਰ ਬੁਲਾਵੇ ਤੇ ਤੂੰ ਨੱਸ ਨੱਸ ਜਾਵੇਂ ਜਦ ਅਸੀਂ ਬੁਲਾਈਏ ਤੇ ਤੇਰੇ ਕੋਲ ਟਾਈਮ ਕੋਈ ਨਾ ਦੇਖੋ ਜੀ ਤੁਹਾਡੇ ਸਾਰਿਆਂ ਦਾ ਪਿਆਰ ਔਰ ਤੁਹਾਡੇ ਸਾਰਿਆਂ ਦੀ ਜੀ ਉਮੀਦਾਂ ਤੇ ਕੋਸ਼ਿਸ਼ ਕਰਦੇ ਹਾਂ
0: ਬਹੁਤ ਅੱਛਾ ਸੁਣਾਇਆ
1: ਸ਼ੁਕਰੀਆ
0: ਜੀ ਟਾਈਮ ਤੁਹਾਨੂੰ ਨਹੀਂ ਹੈਗਾ ਬੜੇ ਦਿਨਾਂ ਬਾਅਦ ਆਏ ਹੋ
1: ਅੱਛਾ ਜੀ ਲਓ ਫਿਰ ਉਹਦੀ ਜਿਹੜੀ ਭਰਪਾਈ ਹੈ ਉਹ ਆਪਾਂ ਜਗਜੀਤ ਸਿੰਘ ਹੋਰਾਂ ਨੂੰ ਬੁਲਾ ਕੇ ਉਹਨਾਂ ਦਾ ਸੌਣ ਦਾ ਮਹੀਨਾ ਤੁਹਾਨੂੰ ਸੁਣਾਉਂਦੇ ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ

0: ਲਓ ਜੀ, ਸੌਣ ਦਾ ਮਹੀਨਾ ਹੈ ਔਰ ਹਜੇ ਤੁਸੀਂ ਸੌਣਾ ਨਹੀਂ ਹੈ ਕਿਉਂਕਿ ਹਜੇ ਪ੍ਰੋਗਰਾਮ ਚੱਲਦਾ ਪਿਆ। ਤੇ ਆਓ ਫਿਰ ਚਲੀਏ ਆਪਣੇ ਅਗਲੇ ਕਾਲਰ ਦੋਸਤ ਵੱਲ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ, ਮੇਰੇ ਸਾਹਿਬ ਨਮਸਕਾਰ ਜੀ।
0: ਹੈਲੋ ਜੀ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੇਰੇ ਭਾਜੀ ਬਿੱਟੂ ਬੋਲ ਰਿਹਾ, ਦੋ ਬੱਚਿਆਂ ਨੂੰ ਬੈਠਿਆ ਪਰ ਮੈਨੂੰ ਅੱਛੀ ਲੱਗਦੀ ਜੀ।
0: ਬਿੱਟੂ ਜੀ, ਬਹੁਤ ਬਹੁਤ ਸਵਾਗਤ ਹੈ। ਬਿਲਕੁਲ, ਔਰ ਫਿਰ ਦੇਖੋ ਮਹੀਨਾ ਸੌਣ ਦਾ ਚੱਲ ਪਿਆ, ਆਪਾਂ ਚਲਾ ਦਿੱਤਾ ਇੱਥੇ

ਤੁਸੀਂ ਦੱਸੋ ਕਿ ਤੁਸੀਂ ਕੀ ਕਰਨਾ ਹੈ ਸਾਉਣ ਦੇ ਮਹੀਨੇ 'ਚ? ਲਓ ਜੀ, ਤੁਸੀਂ ਤਾਂ ਹੁਣ ਤੁਸੀਂ ਮਤਲਬ ਇਹ ਤੁਸੀਂ ਮੇਰੇ ਕੋਲੋਂ ਪੁੱਛਣਾ ਚਾਹੁੰਦੇ ਹੋ ਕਿ ਇੰਨੇ ਦੇਰ ਮੈਂ ਰਿਹਾ ਕਿੱਥੇ ਹਾਂ? ਠੀਕ ਹੈ ਜੀ, ਲਓ ਜੀ ਫਿਰ ਤੁਹਾਡੀ ਪਸੰਦ ਦਾ ਗੀਤ ਸੁਣਾਉਣ ਜਾ ਰਹੇ ਹਾਂ, ਤੁਸੀਂ ਸਾਡੇ ਨਾਲ ਜੁੜੇ ਹੋ, ਕਾਲ ਕੀਤਾ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨਪਸੰਦ ਦਾ ਸੁਗਾਤ ਔਰ ਇੱਕ ਹੋਰ ਮੈਸੇਜ ਮੇਰੇ ਕੋਲ ਆਇਆ ਉਹ ਮੈਸੇਜ ਪੜ੍ਹਨ ਜਾ ਰਹੇ ਹਾਂ ਇਹ ਮੈਸੇਜ ਜਲੰਧਰ ਤੋਂ ਹੀ ਆਇਆ ਜੀ ਗੋਪਾਲ ਨਗਰ ਤੋਂ ਗੌਰਵ ਸਰਵ ਪੰਕਜ ਪਾਰਸ ਮਹਿਕ ਹਿਮਾਂਸ਼ੂ ਅਤੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਉਹ ਜੁੜਿਆ ਹੋਇਆ ਕਹਿੰਦੇ ਕਿ ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਇਸੇ ਤਰ੍ਹਾਂ ਤੁਸੀਂ ਜ਼ਰੂਰ ਆਇਆ ਕਰੋ ਔਰ ਜ਼ਿਆਦਾ ਜ਼ਿਆਦਾ ਆਇਆ ਕਰੋ ਜੀ ਹਾਂ ਕੋਸ਼ਿਸ਼ ਇਹੀ ਹੈ ਕਿ ਜ਼ਿਆਦਾ ਆਵਾਂਗਾ ਇਸ ਚੈਨਲ ਦੇ ਉੱਪਰ ਔਰ ਵਿਨੋਦਪੁਰੀ ਵੀ ਪੀ ਰੰਜੂ ਅਸ਼ੋਕਪੁਰੀ ਸੁਸ਼ੀਲ ਬੀ ਕੇ ਪੁਰੀ ਕੈਲਾਸ਼ ਨੀਲਮ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਹੋਏ ਨੇ ਉਹਨਾਂ ਦੀ ਵੀ ਇਹੀ ਫਰਮਾਇਸ਼ ਹੈ ਕਿ ਤੁਸੀਂ ਜ਼ਿਆਦਾ ਜ਼ਿਆਦਾ ਆਇਆ ਕਰੋ ਸਾਡੇ ਕੋਲ ਔਰ ਤੁਹਾਡੇ ਨਾਲ ਜੁੜਨਾ ਬਹੁਤ ਚੰਗਾ ਲੱਗਦਾ ਜੀ ਮੈਨੂੰ ਵੀ ਤੁਹਾਡੇ ਸਾਰਿਆਂ ਦੇ ਨਾਲ ਜੁੜਨਾ ਬਹੁਤ ਹੀ ਚੰਗਾ ਲੱਗਦਾ ਔਰ ਜਿੰਨੀ ਵਾਰੀ ਤੁਹਾਡੇ ਨਾਲ ਮਿਲਦਾ ਉਨੀ ਵਾਰੀ ਹੀ ਐਂ ਲੱਗਦਾ ਕਿ ਮੈਂ ਆਪਣੇ ਘਰ ਆਇਆ ਅਤੇ ਲਓ ਜੀ ਸਰਦੂਰ ਸਿਕੰਦਰ ਦੀ ਫਰਮਾਇਸ਼ ਆ ਗਈ ਹੈ ਉਹਨਾਂ ਦਾ ਗੀਤ ਸੁਣਾਉਣ ਜਾ ਰਹੇ ਹਾਂ ਇਸ ਗੀਤ ਦੇ ਨਾਲ ਹੀ ਸੁਗਾਤ ਪ੍ਰੋਗਰਾਮ ਖਤਮ ਹੋ ਜਾਏਗਾ ਲੇਕਿਨ ਬਾਕੀ ਸਿਲਸਿਲੇ ਚੱਲਦੇ ਰਹਿਣਗੇ ਅਤੇ ਆਓ ਸੁਣੀਏ ਪ੍ਰੋਗਰਾਮ ਦਾ ਆਖਰੀ ਗੀਤ

ਜਿਸੇ ਹੀ ਗੀਤ ਦੇ ਨਾਲ ਅੱਜ ਦਾ ਸੌਗਾਤ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਲੇਕਿਨ ਤੁਹਾਡਾ ਦੋਸਤ ਗੌਰਵ ਤੁਹਾਡੇ ਨਾਲ ਹੈ, ਉਹਨੇ ਕਿਤੇ ਨਹੀਂ ਜਾਣਾ, ਤੁਸੀਂ ਵੀ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਸ਼ੁਰੂ ਹੋਣ ਵਾਲਾ ਹੈ ਸਿਲਸਿਲਾ ਪੰਜਾਬੀ ਮੈਲੋਡੀਅਸ ਗੀਤਾਂ ਦਾ। ਜੀ ਹਾਂ, ਪੰਜਾਬੀ ਮੈਲੋਡੀਅਸ ਗੀਤ, ਯਾਨੀ ਕਿ ਉਹ ਗੀਤ ਜਿਹੜੇ ਤੁਹਾਡੇ ਦਿਲ ਦੇ ਦਿਮਾਗ ਦੇ ਵਿੱਚ ਆਪਣੀ ਮੁਸਕਰਾਹਟ ਜਿਹੜੇ ਨੇ ਉਹ ਛੱਡ ਜਾਣਗੇ, ਉਹਨਾਂ ਦੀ ਸੌਂਦੀ ਸੌਂਦੀ ਖੁਸ਼ਬੂ ਹਮੇਸ਼ਾ ਹੀ ਤੁਹਾਡੇ ਦਿਲ ਦੇ ਵਿੱਚ ਰਹੇਗੀ। ਪੰਜਾਬੀ ਮੈਲੋਡੀਅਸ ਗੀਤ 'ਤੇ ਆਓ ਫਿਰ ਸ਼ੁਰੂ ਕਰੀਏ ਪੰਜਾਬੀ ਮੈਲੋਡੀਅਸ ਗੀਤਾਂ ਦਾ ਇਹ ਸਫ਼ਰ। ਔਰ ਜਦ ਸਫ਼ਰ ਦੀ ਗੱਲ ਹੈ ਤਾਂ ਟਾਈਮ ਤਾਂ ਚੱਕਣਾ ਹੀ ਪਊਗਾ, ਅਤੇ ਲਓ ਜੀ ਟਾਈਮ ਚੱਕ ਕੇ ਪਹੁੰਚ ਗਏ ਨੇ ਨਿਮਰਤ ਖਹਿਰਾ ਜੀ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਨਿਮਰਤ ਖਹਿਰਾ ਦੇ ਗਾਏ ਇਸ ਗੀਤ ਦੇ ਨਾਲ।

ਸੰਸਾਰਿਕਤਾ ਅਤੇ ਰੂਹਾਨੀਅਤ ਦੇ ਸੰਯੋਗ ਵਾਲਾ ਹੈ। ਗੁਰੂ ਅਮਰਦਾਸ ਜੀ ਨੇ ਮਨ ਨੂੰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਹਿ ਕੇ ਮਨੁੱਖ ਨੂੰ ਜੋਤ ਸਰੂਪੀ ਵਿਅਕਤੀ ਦਾ ਲਕਬ ਦਿੱਤਾ। ਪਰ ਅਨੇਕਾਂ ਲੋਕ ਆਪਣੀ ਦੈਵੀ ਪ੍ਰਕਿਰਤੀ ਨੂੰ ਭੁੱਲ ਕੇ ਮਾਇਕ ਸੰਸਾਰ ਵਿੱਚ ਪ੍ਰਵੇਸ਼ ਕਰਦੇ ਹਨ। ਇਹੀ ਲੋਕ ਮਾਇਆ ਦੇ ਤਿੰਨ ਗੁਣੀ ਸਰੂਪ ਰਜੋ ਤਮੋ ਸਤੋ ਦੇ ਤੱਤਾਂ ਵਿੱਚ ਇੱਕ ਸੁਰਤਾ ਰੱਖਣ 'ਚ ਸਫਲ ਹੁੰਦੇ ਹਨ ਅਤੇ ਮਨੁੱਖ ਦੀ ਸ਼ਖਸੀਅਤ ਵਿੱਚ ਨਿਘਾਰ ਦਾ ਪਤਨ ਬਣਦੇ ਹਨ। ਮਨੁੱਖ ਇਹਨਾਂ ਤਿੰਨ ਗੁਣਾਂ ਦੇ ਭਰਮ ਵਿੱਚ ਸਾਰੀ ਜ਼ਿੰਦਗੀ ਦੀ ਰਾਤ ਗਫਲਤ ਵਿੱਚ ਗੁਜ਼ਾਰ ਦਿੰਦੇ ਹਨ। ਗੁਰੂ ਅਮਰਦਾਸ ਜੀ ਅਨੁਸਾਰ ਕੇਵਲ ਰੱਬ ਨਾਲ ਨਿਰੰਤਰ ਬਿਰਤੀ ਨੂੰ ਜੋੜਨ ਵਾਲੇ ਪਰਮ ਤੱਤ ਨੂੰ ਜਾਣਦੇ ਹਨ ਅਤੇ ਜਾਗਰਤ ਜੀਵਨ ਜੀਂਦੇ ਹਨ। ਜਿਵੇਂ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਅਤੇ ਸਹਿਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤੱਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਾਲੀ। ਇਸ ਮਾਇਆ ਨੇ ਲੱਖਾਂ ਲੋਕਾਂ ਨੂੰ ਤਬਾਹ ਕੀਤਾ। ਭ੍ਰਿਸ਼ ਤਰੀਕਿਆਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਮੋਇਆਂ ਤੋਂ ਬਾਅਦ ਇਹ ਨਹੀਂ ਜਾਂਦੀ। ਇਸ ਜੜ ਕਾਰਨ ਘਣੀ ਵਗੁੱਤੀ ਇਨ ਜੜ ਘਣੀ ਖੁਆਈ, ਪਾਪਾਂ ਬਾਜੋ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਰੂਹਾਨੀਅਤ ਤੋਂ ਸੱਖਣੀ ਜ਼ਿੰਦਗੀ ਮਨੁੱਖਤਾ ਨੂੰ ਬਰਬਾਦ ਕਰਦੀ ਹੈ, ਉਸਦੀ ਸੋਚਣ ਸ਼ਕਤੀ ਨੂੰ ਅੰਤ ਕਿਨਾਰੇ ਲੈ ਜਾਂਦੀ ਹੈ ਅਤੇ ਮਨੁੱਖ ਨੂੰ ਦਸਾਂ ਦਿਸ਼ਾਵਾਂ 'ਚ ਭਟਕਾਉਣ ਲੱਗਦੀ ਹੈ। ਅਜੋਕਾ ਮਨੁੱਖ ਰਾਂ ਕੁਰਾਏ ਪੈ ਕੇ ਗੈਰ ਮਨੁੱਖੀ ਵਿੰਗੇ ਟੇਡੇ ਕੰਮ ਵਿੱਚ ਪੈ ਗਿਆ ਹੈ। ਇਸ ਤਰ੍ਹਾਂ ਕਈ ਮਨੁੱਖ ਜਿਹੜੇ ਨੇ ਉਹ ਸੰਸਾਰ ਦੇ ਭਰਮੀਲੇ ਸਰੂਪ ਨੂੰ ਨਹੀਂ ਸਮਝਦੇ ਅਤੇ ਮਾਇਆ ਦੀ ਖਾਤਰ ਅਸੂਲ ਤਿਆਗ ਕੇ ਵਿਕਦੇ ਵੇਖੇ ਜਾ ਸਕਦੇ ਨੇ। ਜਿਵੇਂ ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੱਡਿਆ, ਮਾਇਆ ਹੱਥ ਵਿਖਾਨਾ। ਪਦਾਰਥਵਾਦੀ ਵਰਤਾਰੇ ਨੇ ਰਿਸ਼ਤੇਦਾਰੀ ਦੀ ਸਥਿਰਤਾ ਨੂੰ ਖੋਰਾ ਲਗਾਤਾ ਹੈ। ਖੁਦਗਰਜ਼ ਜ਼ਮਾਨੇ ਵਿੱਚ ਅਸਲ ਰਿਸ਼ਤੇਦਾਰ ਜਾਂ ਅਸਲ ਮਿੱਤਰਤਾ ਦੀ ਭਾਲ ਵਿਅਰਥ ਹੋ ਗਈ ਹੈ। ਮਨੁੱਖ ਦੇ ਮਨ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਗਈ ਹੈ। ਦੁਨੀਆ ਨੂੰ ਪਤਾ ਨਹੀਂ ਕੀ ਹੋ ਗਿਆ, ਕੋਈ ਅਸਲੀ ਸੰਤ ਜਾਂ ਮਿੱਤਰ ਨਹੀਂ ਰਿਹਾ। ਗੁਰਬਾਣੀ ਦੇ ਵਾਕ ਹਨ, ਇਹ ਜਗ ਮੀਤ ਨਾ ਦੇਖੋ ਕੋਈ, ਸਗਲ ਜਗਤ ਆਪਣੇ ਸੁੱਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਿਹਾ ਕੋਈ। ਸੰਸਾਰ ਦੀ ਰੋਗ ਗ੍ਰਸਤ ਦਸ਼ਾ ਦਾ ਇੱਕ ਹੋਰ ਮੁੱਖ ਕਾਰਨ ਗੁਰਬਾਣੀ ਦਾ ਵਿਸਰ ਜਾਣਾ ਹੈ। ਗੁਰਬਾਣੀ ਦੇ ਵਿਸਰਨ ਨਾਲ ਮਨੁੱਖ ਕੋਲੋਂ ਇੱਕ ਅਮੀਰ ਅਤੇ ਤੰਦਰੁਸਤ ਵਿਚਾਰਧਾਰਾ ਦਾ ਵਿਰਸਾ ਖੁਸ ਰਿਹਾ ਹੈ। ਏਕ ਪਿਤਾ ਇੱਕ ਸਕੇ ਹਮ ਵਾਰਗ ਦਾ ਭਾਈਚਾਰਕ ਏਕਤੇ ਦਾ ਆਦਰਸ਼ ਅਲੋਪ ਹੋ ਰਿਹਾ ਹੈ। ਸਮਾਨਤਾ, ਸੁਤੰਤਰਤਾ ਅਤੇ ਨਿਆਂ ਦੇ ਮਨੁੱਖੀ ਅਧਿਕਾਰਾਂ ਦੀ ਗੁਰਬਾਣੀ ਚੇਤਨਾ ਮਨੁੱਖ ਕੋਲੋਂ ਵਿਛੜ ਰਹੀ ਹੈ। ਗੁਰਬਾਣੀ ਦਾ ਫਰਮਾਨ ਪਸਰਿਓ ਆਫ ਹੋਏ ਇਹਨਾਂ ਤਰੰਗ ਵਿੱਚੋਂ ਇਹ ਪ੍ਰੇਰਣਾ ਮਿਲਦੀ ਹੈ ਕਿ ਸੰਸਾਰ ਅਤੇ ਮਨੁੱਖ ਦੀ ਸਿਰਜਣਾ ਪ੍ਰਭੂ ਦੇ ਏਕ ਤੋਂ ਅਨੇਕ ਹੋਣ ਦੀ ਲੀਲਾ ਦਾ ਕਾਰਨ ਹੈ। ਗੁਰਬਾਣੀ ਅਨੁਸਾਰ ਸਾਰੇ ਧਰਮ ਰੱਬ ਤੱਕ ਪਹੁੰਚਾ ਸਕਦੇ ਨੇ। ਗੁਰਬਾਣੀ ਦੇ ਵਿਸਰਨ ਨਾਲ ਬੇਗਮਪੁਰੇ ਅਤੇ ਹਲੇਮੀ ਰਾਜ ਦੇ ਸੰਕਲਪ ਮਨੁੱਖ ਦੀ ਸਿਮਰਤੀ 'ਚੋਂ ਅਲੋਪ ਹੋ ਰਹੇ ਹਨ ਅਤੇ ਲੋਕ ਹਿੱਤਾਂ ਤੋਂ ਬੇਪਰਵਾਹ ਸ਼ਾਸਨ ਪ੍ਰਣਾਲੀਆਂ ਸਾਹਮਣੇ ਆ ਰਹੀਆਂ ਹਨ। ਗੁਰਬਾਣੀ ਦੇ ਮਾਨਵਵਾਦੀ ਸਿਧਾਂਤਾਂ ਦੀ ਅਣਹੋਂਦ ਵਿੱਚ ਅਮਨ ਅਤੇ ਸ਼ਾਂਤੀ ਲਈ ਮਨੁੱਖੀ ਵੇਦਨਾ ਗੁਰਬਾਣੀ 'ਚ ਇਸ ਤਰ੍ਹਾਂ ਪ੍ਰਗਟ ਹੋਈ ਹੈ। ਜੀਉ ਤਪਤ ਹੈ ਬਾਰੋ ਬਾਰ, ਥਪ ਥਪ ਖਪੇ ਬਹੁਤ ਬੇਕਾਰ, ਜੈਂ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਾਏ। ਇਸ ਦਸ਼ਾ ਨੇ ਮਨੁੱਖੀ ਸੰਸਾਰ ਨੂੰ ਇੱਕ ਅਦਭੁਤ ਜੰਗਲ ਬਣਾਤਾ ਹੈ, ਜਿਸ ਅੰਦਰ ਸ਼ੋਰ ਸ਼ਰਾਬਾ ਅਤੇ ਰਾਮ ਰੌਲਾ ਹੈ ਅਤੇ ਚੀਖ ਚਿਹਾੜਾ ਰਸਤਿਆਂ 'ਚ ਗੂੰਜ ਰਿਹਾ ਹੈ। ਡਾਕੇ ਕਤਲ ਚੋਰੀਆਂ ਦੀ ਭਰਮਾਰ ਨੇ ਸੋਹਣੀ ਸੁਚੱਚੀ ਜ਼ਿੰਦਗੀ ਨੂੰ ਨਰਕੀਲੀ ਨੁਹਾਰ ਦੇ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਪ੍ਰੇਰਨਾ ਕਰਦੇ ਹਨ ਕਿ ਇਸ ਦਿਸ਼ਾ ਵਿੱਚ ਪ੍ਰਭੂ ਨਾਮ ਦੀ ਪ੍ਰਤੀਤ ਹੀ ਦਰਕਾਰ ਹੈ। ਉਹ ਆਖਦੇ ਹਨ ਕਿ ਮੈਂ ਪ੍ਰਭੂ ਪ੍ਰੀਤ ਦੀ ਡੋਰੀ ਨਾਲ ਇਸ ਜੰਗਲ ਨੂੰ ਅਨੰਤ ਖੁਸ਼ੀ ਨਾਲ ਪਾਰ ਕਰ ਰਿਹਾ ਹਾਂ। ਉਹਨਾਂ ਦੇ ਕਥਨ ਹਨ, ਬਾਰ ਵਿਡਾਨੜੈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ, ਤੋ ਸਹਿ ਸੇਤੀ ਲਗੜੀ ਡੋਰੀ ਅਨੰਦ ਸੇਤੀ ਬਨ ਗਾਹੀ, ਅਤੇ ਬਨ ਪਿਆਵਲੇ ਹਿਕ ਸਾਥੀ ਲਦਮ ਦੁੱਖ ਹਰਤਾ ਹਰ ਨਾਮਾ। ਅੰਤ 'ਤੇ ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਰਾ ਸੰਸਾਰ ਰੋਗੀ ਹੈ

0: ਤੇ ਪ੍ਰਭੂ ਪਰਮਾਤਮਾ ਦਾ ਨਾਮ ਹੀ ਕੇਵਲ ਇੱਕੋ ਇੱਕ ਦਾਰੂ ਹੈ।
1: ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਆਪ ਜੀ ਇਹ ਵਾਰਤਾ ਸੁਣ ਰਹੇ ਸੋ, ਵਾਰਤਾਕਾਰ ਸਨ ਡਾਕਟਰ ਇੰਦਰਜੀਤ ਸਿੰਘ ਵਾਸੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 687 ਤੇ ਤਨਾਸਰੀ ਰਾਗ ਵਿੱਚ ਉਚਾਰਿਤ ਸ਼ਬਦ ਦੇ ਪਹਿਲੇ ਛੰਤ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਮ ਦੀ ਮਹਿਮਾ ਬਿਆਨ ਕਰਦੇ ਹੋਏ ਨਾਮ ਨੂੰ ਤੀਰਥ ਮੰਨਦੇ ਹਨ। ਜੇਕਰ ਪ੍ਰਭੂ ਨਾਮ ਦੀ ਵਿਚਾਰ ਦਾ ਅਨੁਸਰਣ ਕੀਤਾ ਜਾਏ ਮਾਨੋ ਐਸਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਮਨ ਨਿਰਮਲ ਹੋ ਜਾਂਦਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਸ਼ਬਦ ਦਾ ਵਿਧਿਵਤ ਗਾਇਨ ਕੀਤਾ ਹੈ ਕੁਮਾਰ ਗੌਰਵ ਕੋਹਲੀ ਹੋਰਾਂ ਨੇ।

ਇਸੇ ਹੀ ਭਜਨ ਦੇ ਨਾਲ ਭਗਤੀ ਸੰਗੀਤ ਦਾ ਪ੍ਰੋਗਰਾਮ ਹੈ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਸਵੇਰ ਦੇ 4 ਵੱਜ ਗਏ ਨੇ। ਹਾਂ, ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਆ ਆਪਣਾ ਕੀ ਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਐਨਿਸ ਕਹਿ ਰਹਿ, ਮੋਨ ਵੀ ਗੋਤਾ ਕਿਉਂ ਜਾਗੇ ਗੁਰਬਿਨ ਸੂਤਾ, ਪਾਗੋ ਪੇਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾ ਵੈ ਕਿਛ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਪੇਟੇ।

ਵਾਈ ਵਿਣਨਾ ਮੈਂ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਪੇਟੇ।

ਪੌੜੀ ਭਗਤ ਤੇਰੇ ਮਨ ਭਾਮ ਦੇ ਦਰ ਸੋਹਣ ਤੀਰਥ ਗਾਵਦੇ ਨਾਨਕ ਕਰਮਾ ਬਾਹਰੇ ਦਾ ਢੋਣ ਲੈਣੀ ਧਾਮ ਦੇ ਇੱਕ ਮੂਲਾ ਬੁਜੜ ਆਪਣਾ ਅਣ ਹੁੰਦਾ ਆ ਬਿਗੜਾਏ ਦੇ ਹਉ ਢਾਡੀ ਕਾ ਨੀਚ ਜਾਤ ਔਰ ਉੱਤਮ ਜਾਏ ਸਦਾਏ ਦੇ ਤਿੰਨ ਮੰਗਾ ਜਿਤ ਜਿਤ ਆਏ ਦੇ ਤਿੰਨ ਮੰਗਾ ਜਿਤ ਜਿਤ ਆਏ ਦੇ।

0: ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੋਰ ਨਾਨਕ ਵਖਾਣੇ ਬੇਨਤੀ
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣ

ਸਿਕਦਾਰ ਕਾਮਨੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵਿਹੋਣੀ ਪਾਏ ਪਰੇ ਮੁਰਦਾਰ ਗਿਆਨੀ ਨਚੇਵਾ ਜੇਵਾ ਵੈ ਰੂਪ ਕਰੇ ਸ਼ਿੰਗਾਰ ਉੱਚੇ ਕੁਕੇ ਵਾਦਾ ਗਾਵੈ ਜੋਧਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਤਮ ਕਰੈ ਗਾਵਾ ਵੈ ਮੰਗੈ ਮੋਖ ਦੁਆਰ ਜਤੀ ਸਦਾ ਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ।

ਕੌੜੀ ਤੁਰ ਕਰ ਮੈਂ ਜਿੰਨਾ ਕੁ ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕਹਿ ਬਸ ਕਿਸ਼ਨਾ ਹੀ ਤਦ ਵੇਖੀ ਜਗ ਤੋਂ ਪਾਇਆ। ਇੱਕ ਨਾਨੋ ਤੋਂ ਮੇਲ ਰਹਿ ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾ

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਮਹਲਾ ਪਹਿਲਾ
1: ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਦੂਜਾ
0: ਏ ਕ੍ਰਿਸ਼ਨੰ ਸਰਬ ਦੇਵ

ਪੌੜੀ ਪੜਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਧਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਐ ਐਸੀ ਕਲਾ ਨਾ ਖੇੜੀਐ ਜਦ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਗਿਆ ਵਿਚਾਰੀਐ ਮੁਹ ਚੱਲੈ ਸੋ ਅੱਗੇ ਮਾਰੀਐ।

ਫਤਿਹ ਸਤਨਾਮ ਸ੍ਰੀ ਵਾਹਿਗੁਰੂ।

एक ओंकार सतनाम करता।

ਮੁੱਖ ਬਾਕੇ ਮਹੱਲਾ ਪੰਜਵਾ ਆਦਿ ਪੁਰਖ ਕਰਤਾ ਕਾਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ।

हर पात अविनाशी अभिगत आपे आप उत्पात

बलिहार, अमृत परवाह सार।

ਬਲ ਬਲ ਸਾਧ ਬਲਿਹਾਰ ਆਨ ਨਾਹੀਂ ਸੰਸਾਰ ਉਜਿਆਰੋ ਨਿਰਮਰ ਕੋਟ ਪਰਾਸਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏ

ਸਗਲ ਭਵਨ ਤਾਰੇ ਏਕ ਥੇ ਕੀਏ ਵਿਸਥਾਰੇ, ਪੂਰ ਰਿਓ ਸਰਬ ਮੇ ਆਪ ਹੈ ਨਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮੁਰਾਰੇ, ਆਪ ਹੀ ਧਾਰਨ ਤਾਰੇ, ਕੁਦਰਤ ਹੈ ਦੇਖਾਰੇ, ਬਰਨ ਚਹਿਨ ਨਾਹੀ ਮੁਖ ਨਾਮ ਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨ।

ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲ।

0: ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
1: ਜਾਮ ਗੁਰੂ ਹੋਏ ਵੱਲ ਤਨ ਹੈ ਕਿਆ ਗਾਰਵ ਦੀਜਾ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਖਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਾਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚ ਹੈ ਘਰ, ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹ ਥੇਰਹਿ।
2: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੈ ਸੁਤ ਪਾਂਡਰਿਓ, ਪਨ ਦਾਸ ਸੁਆਸ ਜਗਤ ਗੁਰੂ ਕੀ, ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।
3: ਜਾਕੋ ਮੁਨ ਧਿਆਨ ਧਰੇ ਫਿਰਤ ਸਕਲ ਜੁਗ, ਕਬਹੁ ਕੋ ਕੋ ਪਾਵੇ ਆਤਮ ਪਰਗਾਸ ਕੋ, ਵੇਦ ਬਾਣੀ ਸਹਿਤ ਬੇਰੰਚ ਜਸ ਗਾਵੇ ਜਾਕੋ, ਸਿਵ ਮੁਨ ਗਹਿ ਨਾ ਤਾ ਜਾਤ ਕਾ ਬਲਾਸ ਕੋ, ਜਾਕੋ ਜੋਗੀ ਜਤਿ ਸਿੱਧ ਸਾਧਕ ਅਨੇਕ ਤਪ, ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ, ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ, ਨਾਮ ਕੀ ਵਧਾਈ ਦਈ ਗੁਰ ਰਾਮਦਾਸ ਕੋ।
4: ਕਾਚੀ ਦੇਹ ਮੋ ਫੁਨ ਬਾਂਦੀ, ਸੱਠ ਕਠੋਰ ਕੁਚੀਲ ਕੁਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਵਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਯਹ ਮੀਠੀ ਜੀ ਮਾਹੇ ਹਿਤਾਨੀ, ਬਲ ਬੰਚ ਛਪ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਿਆ ਸੁਚਨਾ ਸਿਤ, ਆਇਓ ਸਰਣ ਜੀ ਕੇ ਦਾਨੀ, ਕਾਰਣ ਕਰਨ ਸਮਰੱਥ ਸ੍ਰੀ ਧਰ, ਰਾਖ ਲਿਹੋ ਨਾਨਕ।

ਨਾਮ ਸਤ ਸੰਤੋਖ ਧਰਿਓ ਉਰੇ ਆਦਿ ਪੁਰਖ ਪਰ ਤਖੇ ਲਿਖਿਓ ਅੱਛਰ ਮਸਤਕ ਤੁਰੇ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਤ

सतगुर प्रसाद हम सर दीन दयाल ना तुम सर।

0: ਜੁਗਰਾਥ ਅਗਨ ਕਾ ਕੂੜ ਅਗੈਰ ਤਵਾਉ ਮਹਲਾ ਪਹਿਲਾ।
1: ਸ਼ਾਮ ਕਹਿ ਸਿਤੰਬਰ ਸਵਾਮੀ, ਸੱਚ ਮੈਂ ਆਛੈ ਸੱਚ ਰਹੇ ਸਭ ਕੋ ਸੱਚ ਸਮਾਵੇ। ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ। ਨਾਇ ਲੈ ਪ੍ਰਾਚਿਤ ਜਾਹੇ ਨਾਨਕ ਤਉ ਮੁਖ ਅੰਤਰ ਪਾਹੇ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਇਆ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ। ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਅਲਹੋ ਪਇਆ। ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ ਪੜੇ ਗੁਣੈ ਤਿੰਨ ਚਾਰ ਵਿਚਾਰ। ਪਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ। ਪੌੜੀ ਸਤਿਗੁਰ ਵਿਟੋ ਵਾਰੇ।

ਪੌੜੀ ਸਤਿਗੁਰ ਵਟ ਹਵਾਰਿਆ ਜਿਤ ਮਿਲਿਆ ਖਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜੁਨ ਦੀਆ ਇਨੀ ਨੇਤਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁਤ ਥਾ ਬਿਰਲਾ ਕਿਨੇ ਵਿਚਾਰਿਆ ਕਰ

सबको निवे आपको पर को निवे ना को तरत राजू तो लिए निवे सुगौरा होए।

ਪੌੜੇ ਕੱਪੜ ਰੂਪ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸ਼ਾ ਖਰਾ ਡਰਾਵਣਾ ਕਰ ਔਗਣ ਪਛ

ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪਰਵਾਨ ਮਲੇਸ਼ ਤਾਨ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜੇ ਆਰ ਮਤ ਪਿੱਟੇ ਵੇ ਮਤ ਪਿੱਟੇ ਏਵਨ ਅਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ

ਆਪਣੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਨਦਰ ਪੱਠੀ ਜਗੜੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ

ਬੋਲਦੇ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਭਗਉਤੇ ਜੀ ਸਹਾਇ ਵਾਰ ਸ੍ਰੀ ਭਗਉਤੇ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲੈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਬਿਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ

ਮਨੋ ਜੀ ਵਾਹਿਗੁਰ ਮਨੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੇ ਜੇਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੇ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੇ ਫਤਿਹ।